ਕੀਤਾ ਕੋ ਆਪਣਾ ਆਪੇ ਹੀ ਲੇਖਾ ਸੰਡੀਏ ਵਿਚਾਰ ਇਹਨਾਂ ਨਾ ਹੀ ਐਤ ਜਗਤਾ ਤਾਇਤ ਗਾਰਿਬ ਹੰਡੀਏ ਮੰਦਾ ਕਿਸਨਾ ਆਖੇ ਪੜਾ ਖਰੇ ਹੋ ਬੁਝੀਏ ਮੂਰਖੇ ਨਾ ਲਾਲੁਜੀਏ ਮੂਰਖੇ ਨਾ ਲਾਲੁਜੀਏ।

ਦਾ ਪਹਿਲਾ ਨਾਨਕ ਫਿੱਕੇ ਬੋਲਿਆ ਤਰਵਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸਟੀਏ ਮੋਏ।

ਸਵੇਰ ਦਾ ਵੇਲਾ ਰੱਬ ਦੇ ਨਾਲ ਜੁੜਨ ਦਾ ਹੁੰਦਾ ਹੈ ਅਤੇ ਭਗਤੀ ਇੱਕ ਐਸਾ ਮਾਰਗ ਹੈ ਜੋ ਸਿੱਧਾ ਸਾਨੂੰ ਨਿਰੰਕਾਰ ਨਾਲ ਜੋੜਦੀ ਹੈ ਅਤੇ ਉਸਦੀ ਕਿਰਪਾ ਸਾਡੇ 'ਤੇ ਬਣਦੀ ਹੈ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਹਰ ਸਵੇਰ ਰੱਬ ਸਾਨੂੰ ਇੱਕ ਨਵਾਂ ਦਿਨ ਦਿੰਦਾ ਹੈ, ਇੱਕ ਨਵਾਂ ਮੌਕਾ ਦਿੰਦਾ, ਇੱਕ ਨਵੀਂ ਉਮੀਦ ਦਿੰਦਾ। ਹੁਣ ਇਹ ਸਾਡੇ 'ਤੇ ਹੈ ਕਿ ਅਸੀਂ ਦਿਨ ਨੂੰ ਸ਼ਿਕਾਇਤਾਂ 'ਚ ਗੁਜ਼ਾਰਨਾ ਹੈ ਜਾਂ ਫਿਰ ਸ਼ੁਕਰਾਨੇ 'ਚ, ਅਤੇ ਇਸ ਦਾ ਰਾਹ ਸਾਨੂੰ ਭਗਤੀ ਦਿਖਾਉਂਦੀ ਹੈ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਦੋਸਤੋ, ਕਹਿੰਦੇ ਨੇ ਕਿ ਦਿਨ ਦੀ ਸ਼ੁਰੂਆਤ ਜੇਕਰ ਰੱਬ ਦੇ ਨਾਮ ਨਾਲ ਹੋਵੇ ਤਾਂ ਮਨ ਨੂੰ ਇੱਕ ਵੱਖਰਾ ਹੀ ਸਕੂਨ ਮਿਲਦਾ ਹੈ। ਅਤੇ ਭਗਤੀ ਸਾਨੂੰ ਸਿਰਫ ਰੱਬ ਨਾਲ ਨਹੀਂ ਜੋੜਦੀ ਹੈ, ਸਗੋਂ ਇਹ ਆਪਣੇ ਆਪ ਨਾਲ ਵੀ ਜੋੜਦੀ ਹੈ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ।
0: ਤਕੜਾ ਤਕੜਾ ਸ਼ੁਕਰ ਮਾਲਕ ਦਾ, ਜਿੱਦਾਂ ਵੀ ਕਹਿੰਦੇ ਹੁੰਦੇ ਆ ਮਾਲਕ ਰੱਖੇ ਸੰਧੂ ਸਾਹਿਬ, ਉਦਾਂ ਬੰਦੇ ਨੂੰ ਰਹਿਣਾ ਚਾਹੀਦਾ ਹੈ। ਪਰ ਇੱਕ ਗੱਲ ਖਾਸ ਤੌਰ 'ਤੇ ਜਿਹੜੀ ਧਿਆਨ ਦੇਣ ਵਾਲੀ ਇਹ ਹੈ ਕਿ ਆਪਣਾ ਕਿਸਾਨੀ ਦਾ ਕੰਮ ਹੈ, ਜ਼ਿਮੀਂਦਾਰਾ ਆਪਣਾ ਕੰਮ ਹੈ, ਕਿਉਂਕਿ ਜ਼ਿਮੀਂਦਾਰੀ ਦੇ ਵਿੱਚ ਕੁਛ ਕੰਮ ਐਸੇ ਹੈ ਸੰਧੂ ਸਾਹਿਬ, ਜੇ ਆਪਾਂ ਉਹਨਾਂ ਨੂੰ ਵਕਤ ਦੇ ਲਿਹਾਜ਼ ਨਾਲ ਪੂਰਤੀ ਕਰ ਦਿੰਦੇ ਹਾਂ, ਫਿਰ ਉਹਦਾ ਸਿੱਟਾ ਸਾਨੂੰ ਜਿਹੜਾ ਸਹੀ ਮਿਲਦਾ ਹੈ। ਜੇ ਆਪਾਂ ਖੁੰਝ ਜੀਏ ਤੇ ਫਿਰ ਜਿੰਨਾ ਮਰਜ਼ੀ ਉਪਰਾਲਾ ਕਰੀ ਚੱਲੀਏ, ਫਿਰ ਉਹਦਾ ਸਿੱਟਾ ਸਾਨੂੰ ਸਹੀ ਨਹੀਂ ਮਿਲਦਾ।
1: ਪੱਕੀ ਗੱਲ ਹੈ ਜੀ। ਦੇਖੋ, ਗੱਲ ਇੱਦਾਂ ਹੁੰਦੀ ਹੈ ਕਿ ਆਪਾਂ ਸਰਵੇਖਣ ਕਰਦੇ ਰਹੀਏ ਆਪਣੀ ਫਸਲ ਦਾ,
0: ਹਾਂ,
1: ਤੇ ਬਹੁਤ ਸਾਰੀਆਂ ਚੀਜ਼ਾਂ ਪਤਾ ਲੱਗਦੀਆਂ ਨੇ
0: ਜੀ।
1: ਕਈ ਵਾਰ ਫਸਲ ਵੀ ਮੂੰਹ ਬੋਲ ਕੇ ਦੱਸ ਦਿੰਦੀ, ਮੈਨੂੰ ਆਹ ਕੀੜਾ ਲੱਗਿਆ, ਮੈਨੂੰ ਆਹ ਚੀਜ਼ ਦੀ ਘਾਟ ਆ, ਸਮੇਂ ਸਿਰ ਪਾਣੀ ਲਾਓ ਉਹਨੂੰ।
0: ਪਰ ਫਸਲ ਆਪਣੀ ਦਾ ਸਰਵੇਖਣ ਨਾ ਕਰੋ। ਆਮ ਤੌਰ 'ਤੇ ਅਸੀਂ ਗੁਆਂਢੀਆਂ ਦੀ ਫਸਲ ਦਾ ਸਰਵੇਖਣ ਕਰਦੇ ਰਹਿੰਦੇ ਹਾਂ।
1: ਹਾਂ, ਨਾਲੇ ਦੇਖੋ ਇਹ ਵੀ, ਗੁਆਂਢੀ ਦੀ ਰੀਸ ਵੀ ਨਾ ਕਰੋ। ਕਈ ਵਾਰ ਗੁਆਂਢੀ ਹੁੰਦਾ ਕਿ ਉਹ ਕੋਈ ਚੀਜ਼ ਵਰਤੀ ਜਾ ਰਿਹਾ, ਜ਼ਰੂਰੀ ਨਹੀਂ ਤੁਹਾਡੇ ਫਿੱਟ ਬਹਿ ਜਾਊਗੀ।
0: ਬਿਲਕੁਲ ਬਿਲਕੁਲ
1: ਹਾਂਜੀ। ਸੋ ਇਸ ਕਰਕੇ ਆਪਣੇ ਹਿਸਾਬ ਨਾਲ ਹੁਣ ਤਾਂ ਦੇਖੋ ਇੰਨੇ ਸਾਡੇ ਕੋਲ ਰੁੜੀਆ ਰਾਮ ਜੀ ਸਾਧਨ ਆ, ਜੇ ਹੁਣ ਵੀ ਅਸੀਂ ਆਪਣੇ ਹਿਸਾਬ ਨਾਲ ਚੱਲਾਂਗੇ ਤਾਂ ਗੱਲ ਮਾੜੀ ਹੈਗੀ ਹੈ ਕਿ ਆਪਾਂ ਕਿਸਾਨ ਕਾਲ ਸੈਂਟਰ ਦੇਖੋ ਸਾਡੇ ਕੋਲ ਮਾਹਰ ਬੈਠੇ।
0: ਬਿਲਕੁਲ,
1: ਹੁਣ ਤਾਂ ਦੇਖੋ ਵਟਸਐਪ 'ਤੇ ਤੁਸੀਂ ਕਿਸੇ ਮਾਹਰ ਤੋਂ ਜਾਣਕਾਰੀ ਲੈ ਸਕਦੇ ਹੋਗੇ ਆ, ਹਰ ਚੀਜ਼ ਤੁਹਾਡੇ ਮੋਬਾਈਲ ਦੇ ਉੱਪਰ ਜਿਹੜੀ ਹੈ ਜਾਣਕਾਰੀ
0: ਉਪਲਬਧ ਹੈ। ਦੂਜਾ ਜਿਹੜਾ ਪੱਖ ਸੰਧੂ ਸਾਹਿਬ, ਇਹ ਵੀ ਆ ਜਾਂਦਾ ਹੈ ਵੀ ਜਦੋਂ ਅਸੀਂ ਖੇਤੀ ਲਾਗਤਾਂ ਦੀ ਗੱਲ ਕਰਦੇ ਹਾਂ, ਇੱਕ ਤਾਂ ਉਹ ਲਾਗਤਾਂ ਹੈ ਜਿਨ੍ਹਾਂ ਬਿਨਾਂ ਸਾਡਾ ਸਰਦਾ ਨਹੀਂ ਸਾਨੂੰ ਲਾਉਣੀਆਂ ਪੈਂਦੀਆਂ, ਦੂਜੀਆਂ ਉਹ ਲਾਗਤਾਂ ਹੈ ਜਿਹੜੀਆਂ ਬੇਲੋੜੀਆਂ ਸਾਡੇ ਖਰਚੇ ਵਧਾਉਂਦੀਆਂ। ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਇੱਕ ਸਰਵੇਖਣ ਜਿਹੜਾ ਹੈ ਫਸਲ ਦਾ, ਜਦੋਂ ਤੁਸੀਂ ਉਹ ਕਰਦੇ ਹੋ ਤੁਹਾਨੂੰ ਉਹ ਤੋਂ ਪਤਾ ਚੱਲਦਾ ਹੈ ਕਿ ਸਾਡੀ ਫਸਲ ਦੇ ਵਿੱਚ ਤੱਤਾਂ ਦਾ ਕਿਹੜੀ ਤੱਤ ਦੀ ਘਾਟ ਹੈ ਜਾਂ ਕਿਹੜੀ ਫਸਲ ਦੀ ਇਸ ਟਾਈਮ 'ਤੇ ਕਿਹੜੀ ਲੋੜ ਹੈ, ਉਹ ਸਰਵੇਖਣ ਤੋਂ ਸਾਨੂੰ ਪਤਾ ਲੱਗਦਾ। ਦੂਜਾ ਜਿਹੜਾ ਤੁਸੀਂ ਅਹਿਮ ਪੱਖ ਜਿਹੜਾ ਹੈ ਕਿ ਸਾਡੇ ਕੋਲ ਹੁਣ ਪਹਿਲਾਂ ਵਾਲਾ ਗੱਲ ਨਹੀਂ ਹੈ, ਹੁਣ ਖੇਤੀ ਮਾਰ ਸਾਡੇ ਜਿੱਦਾਂ ਕਹਿੰਦੇ ਕਿ ਸਾਡੇ ਖੇਤ ਦੇ ਵਿੱਚ ਹੈ, ਸਾਡੇ ਨਾਲ ਹਰ ਟਾਈਮ
1: ਸਾਡੀ ਜੇਬ 'ਚ ਹੈ ਜੀ,
0: ਸਾਡੀ ਜੇਬ 'ਚ ਹੈ। ਸੋ ਤੁਸੀਂ ਜਿਹੜੇ ਵੀ ਫਸਲ ਦਾ ਰੰਗ ਰੂਪ ਹੈ, ਜੇ ਤੁਹਾਨੂੰ ਨਹੀਂ ਵੀ ਸਮਝ ਆਉਂਦਾ ਗੱਲੀ ਬਾਤੀ, ਤੁਸੀਂ ਵਟਸਐਪ ਦੇ ਉੱਤੇ ਫੋਟੋ ਖਿੱਚ ਕੇ ਭੇਜ ਸਕਦੇ।
1: ਬਿਲਕੁਲ ਬਿਲਕੁਲ, ਬਹੁਤ ਵਧੀਆ ਤਰੀਕਾ ਹੈ ਜੀ, ਚੁੱਪ ਕਰਕੇ ਫੋਟੋ ਖਿੱਚੋ ਤੇ ਭੇਜੋ।
0: ਬਿਲਕੁਲ,
1: ਅੱਜ ਕੱਲ੍ਹ ਦੇਖੋ ਰੁੜੀਆ ਰਾਮ ਜੀ ਕਿਸਾਨ ਵੀਰਾਂ ਨੇ ਗਰੁੱਪ ਬਣਾਏ ਹੋਏ,
0: ਤੇ ਉਹਦੇ ਮਸਲੇ ਧਾਪੜੇ ਆਪ ਨਹੀਂ ਉੱਠ ਲੈਂਦੇ
1: ਨੇ। ਹਾਂ, ਉਹਦੇ ਵਿੱਚ ਆਪਣੇ ਸਮੱਸਿਆ ਪਾ ਕੇ, ਮੈਨੂੰ ਆਹ ਸਮੱਸਿਆ ਆ ਰਹੀ ਹੈ, ਮੈਨੂੰ ਆਹ ਕੀੜਾ ਲੱਗਿਆ ਹੋਇਆ, ਮੈਂ ਕੀ ਕਰ ਸਕਦਾ ਹੈਗਾ, ਕਿਹੜੀ ਦਵਾਈ ਇਸਤੇਮਾਲ ਹੋ ਸਕਦੀ ਹੈਗੀ ਹੈ। ਸੋ ਇਹ ਸਾਰੀ ਜਾਣਕਾਰੀ ਦੀ ਗੱਲ ਹੁੰਦੀ ਹੈਗੀ ਹੈ।
0: ਬਿਲਕੁਲ,
1: ਬਾਕੀ ਦੇਖੋ ਹੁਣ ਆਪਾਂ ਖੇਤੀ ਖਰਚੇ ਘਟਾਉਣ ਦੀ ਤੋਂ ਗੱਲ ਕਰਦੇ ਹਾਂ ਨਾ, ਤੇ ਝੋਨੇ ਦੀ ਲੈ ਲਓ, ਇਹੋ ਜਿਹੀਆਂ ਤਕਨੀਕਾਂ ਸਾਡੇ ਮਾਹਰ ਨੂੰ ਦਿੱਤੀਆਂ ਕਿ ਪੱਤਾ ਰੰਗ ਚਾੜ ਸਾਨੂੰ ਦੇ ਤਾ ਜੀ।
0: ਆਹੋ ਜੀ, 300 ਮੀਟਰ,
1: ਹਾਂ, ਪਾਣੀ ਦੀ ਬਚਤ ਹੋ ਜਾਂਦੀ ਹੈਗੀ ਆ। ਪੱਤਾ ਰੰਗ ਚਾੜਨਾ, ਅਸੀਂ ਖਾਦ ਦੀ ਜਿੰਨੀ ਲੋੜ ਆ ਓਨੀ ਪਾਓ, ਵਾਧੂ ਖਾਦ ਪਾਉਣ ਦੀ ਲੋੜ ਨਹੀਂ ਜੀ।
0: ਇਹ ਤਾਂ ਸੰਧੂ ਸਾਹਿਬ ਦੇਖੋ ਮੋਟਾ ਜਿਹਾ ਹਿਸਾਬ ਹੈ, ਆਪਾਂ ਆਪਣੇ 'ਤੇ ਲਾ ਕੇ ਦੇਖੀਏ ਵੀ ਜੇ ਆਪਾਂ ਜਿੰਨੀ ਸਾਡੀ ਖੁਰਾਕ ਹੈ, ਜਿੰਨੀ ਸਾਡੀ ਸਮਰੱਥਾ ਹੈ, ਸਰੀਰ ਦੀ ਚੱਲਤ ਹੈ, ਜੇ ਆਪਾਂ ਉਸ ਲਿਹਾਜ਼ ਨਾਲ ਦਿਨ ਚਰਿਆ 'ਚ ਖਾਂਦੇ ਹਾਂ ਤਾਂ ਸਾਡਾ ਸਰੀਰ ਠੀਕ ਚੱਲਦਾ ਰਹਿੰਦਾ। ਜਦੋਂ ਅਸੀਂ ਬੇਲੋੜਾ ਖਾਂਦੇ ਹਾਂ, ਲੋੜ ਤੋਂ ਜ਼ਿਆਦਾ ਖਾਂਦੇ ਹਾਂ, ਉਹ ਸਾਡੇ ਸਰੀਰ ਦੇ ਉੱਤੇ ਮਾੜਾ ਪ੍ਰਭਾਵ ਪਾਉਂਦਾ। ਇਹੀ ਫਸਲਾਂ ਦਾ ਹੈ, ਕਿਉਂਕਿ ਫਸਲ ਦੀ ਉਮਰ ਦੇ ਲਿਹਾਜ਼ ਨਾਲ, ਜਿੱਦਾਂ ਤੁਸੀਂ ਝੋਨੇ ਦਾ ਜ਼ਿਕਰ ਕੀਤਾ ਹੈ, ਪਨੀਰੀ ਲਾਉਣ ਤੋਂ ਬਾਅਦ ਜੋ ਸਾਡੀਆਂ ਲੋੜਾਂ ਹੈ, ਜਾਂ ਜਦੋਂ ਫਸਲ ਸੰਭਲ ਜਾਂਦੀ ਹੈ, ਜੜ੍ਹ ਫੜ ਜਾਂਦੀ ਹੈ, ਉਦੋਂ ਉਹਦੀਆਂ ਲੋੜਾਂ ਹੈ, ਜਾਂ ਜਦੋਂ ਫਸਲ ਜਿਹੜਾ ਹੈ ਬੂਝਾ ਮਾਰ ਕੇ ਸੱਟੇ 'ਤੇ ਆ ਜਾਂਦੀ ਹੈ, ਉਦੋਂ ਉਹਦੀਆਂ ਲੋੜਾਂ ਹੈ, ਹਰ ਪੱਖ ਦੇ ਉੱਤੇ ਫਸਲ ਦੀ ਲੋੜ ਜਿਹੜੀ ਹੈ ਉਹ ਬਦਲਦੀ ਜਾਂਦੀ ਹੈ, ਉਸ ਲਿਹਾਜ਼ ਨਾਲ ਹੀ ਆਪਾਂ ਉਹਨੂੰ ਖਾਦ ਖੁਰਾਕ ਦੇਣੀ ਹੈ।
1: ਬਿਲਕੁਲ ਬਿਲਕੁਲ ਜੀ। ਦੱਸੋ ਹੁਣ ਇੱਕ ਹੋਰ ਚੀਜ਼ ਆ ਕਿ ਪਹਿਲਾਂ ਦੇਖੋ ਰੁੜੀਆ ਰਾਮ ਜੀ ਹੁੰਦਾ ਕਿ ਆਪਣੇ ਸਿਰਫ ਯੂਰੀਆ ਵਗੈਰਾ ਦੀ ਘਾਟ ਆਉਂਦੀ ਸੀ, ਹੁਣ ਛੋਟੇ ਤੱਤਾਂ ਦੀ ਘਾਟ ਵੀ ਆਉਣ ਲੱਗ ਪਈ ਹੈਗੀ
0: ਜਾਂਦੀ ਹੈ। ਦੇਖੋ,
1: ਜ਼ਿੰਕ ਆ, ਲੋਹਾ ਆ, ਉਹਦੇ ਵੱਲ ਵੀ ਧਿਆਨ ਦਿਓ।
0: ਬਿਲਕੁਲ, ਇਹ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਨਾ, ਕਿਉਂਕਿ ਹੁਣ ਘਣੀ ਖੇਤੀ ਹੈ, ਦੇਖੋ ਕੋਈ ਟਾਈਮ ਹੁੰਦਾ ਸੀ ਜਦੋਂ ਅਸੀਂ ਜ਼ਮੀਨ ਨੂੰ ਸਾਧ ਮਾਉਂਦੇ ਸੀ, ਸਾਡੇ ਕੋਲ ਵਕਤ ਹੁੰਦਾ ਸੀ, ਹੁਣ ਤਾਂ ਇਹ ਹੈ ਕਿ ਵੀ ਭੰਡਾ ਭੰਡੋਰੀਆ ਕਿੰਨਾ ਘਪਾਰ, ਇੱਕ ਮੁੱਠੀ ਚੱਕ ਲੈ, ਦੂਜੀ ਤਿਆਰ, ਹੁਣ ਸਾਹ ਆਉਣ ਵਾਲਾ ਕੰਮ ਤਾਂ ਹੈ ਹੀ ਨਹੀਂ ਫਸਲ।
1: ਕਈ ਵਾਰ ਅੱਜ ਫਸਲ ਪੱਕੀ ਨਹੀਂ, ਉਹਦੇ ਵਿੱਚ ਫਸਲ ਦੂਜੀ ਵੀ ਲੱਗ ਸ਼ੁਰੂ,
0: ਇੰਟਰਕ੍ਰੋਪਿੰਗ ਚੱਲਦੀ ਹੈ। ਸੋ ਇਸ ਕਰਕੇ ਜਿਹੜੀ ਤੁਸੀਂ ਜ਼ਿਕਰ ਕੀਤਾ, ਬੜੀ ਅਹਿਮ ਗੱਲ ਹੈ ਕਿ ਅਸੀਂ ਖਾਸ ਜਿਹੜੇ ਤੱਤ ਹੈ, ਜਿੱਦਾਂ ਆਪਾਂ ਤੁਸੀਂ ਯੂਰੀਏ ਦੀ ਗੱਲ ਕੀਤੀ ਹੈ, ਹੈ ਨਾ, ਇਹਨਾਂ ਵੱਡੇ ਤੱਤਾਂ ਦੀ ਗੱਲ ਕੀਤੀ ਹੈ, ਇਹਨਾਂ ਵੱਲ ਸਾਡਾ ਧਿਆਨ ਜਾਂਦਾ, ਜਿਹੜੇ ਛੋਟੇ ਤੱਤ ਹੈ ਜਿੱਦਾਂ ਜ਼ਿੰਕ ਹੈ, ਮੈਂਗਨੀਜ਼ ਹੈ, ਹੈ ਨਾ, ਲੋਹਾ ਹੈ,
1: ਲੋਹੇ ਦੀ ਘਾਟ
0: ਆ ਜਾਂਦੀ।
1: ਹਾਂਜੀ, ਕਈ ਵਾਰ ਦੇਖੋ ਨਾ ਆਪਾਂ ਰੇਤਲੀਆਂ ਜ਼ਮੀਨਾਂ ਝੋਨਾ ਲਾ ਦਿੰਦੇ ਹਾਂ, ਉੱਥੇ ਜ਼ਰੂਰ ਆਉਂਦੀ ਹੈ ਜੀ,
0: ਆਉਂਦੀ ਹੈ ਜੀ, ਆਉਂਦੀ ਹੈ ਬਿਲਕੁਲ।
1: ਅਤੇ ਕਈ ਵਾਰ ਉਹਦੀਆਂ ਨਿਸ਼ਾਨੀਆਂ ਜਦੋਂ ਪੱਕਾ ਫਸਲ ਪੱਕਦੀ ਉਦੋਂ ਪਤਾ ਲੱਗਦਾ ਜਾ ਕੇ।

0: ਸੰਧੂ ਸਾਹਿਬ ਹੋਰ ਬੜੀ ਅਹਿਮ ਚੀਜ਼ ਹੈ ਵੀ ਜਿਹੜੀ ਛੋਟੇ ਤੱਤਾਂ ਦੀ ਘਾਟ ਹੈ ਨਾ, ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਸਾਨੂੰ ਉਹਦੇ 'ਚ ਪਰਖ ਕਰਕੇ ਹੀ ਜਿਹੜਾ ਉਸ ਤੱਤ ਦੀ ਜਿਹੜੀ ਮਾਤਰਾ ਹੈ, ਜਾਂ ਕਈ ਵਾਰੀ ਆਪਾਂ ਇਹ ਦੇਖਦੇ ਕਿ ਉਹ ਹਰ ਤੱਤ ਦੀ ਪੂਰਤੀ ਜਿਹੜਾ ਢੰਗ ਤਰੀਕਾ ਵੱਖਰੋ ਵੱਖਰਾ ਹੈ, ਅਤੇ ਅਸੀਂ ਤਾਂ ਉਸੇ ਤੱਤ ਦੀ ਜਦ ਤੱਕ ਪੜਚੋਲ ਨਹੀਂ ਕਰ ਲੈਂਦੇ, ਪਰਖ ਨਹੀਂ ਕਰ ਲੈਂਦੇ, ਤਦ ਤੱਕ ਅਸੀਂ ਉਹ ਚੀਜ਼ ਨਹੀਂ ਕਰਨੀ, ਉਪਰਾਲਾ ਨਹੀਂ ਕਰਨਾ।
1: ਹਾਂ, ਜਿੱਦਾਂ ਹੁਣ ਲੋਹਾ ਦੇਖੋ,
0: ਹਾਂ,
1: ਇਹਨੂੰ ਸਪਰੇਅ ਕਰਨਾ,
0: ਬਿਲਕੁਲ ਸਹੀ ਗੱਲ,
1: ਫੈਰੋਸਲਫੇਟ ਜਿਹੜੀ ਹੈਗੀ ਆ ਇਹਨੂੰ ਜ਼ਮੀਨ 'ਚ ਨਹੀਂ ਪਾਉਣਾ,
0: ਜ਼ਮੀਨ 'ਚ ਨਹੀਂ
1: ਪਾਉਣਾ, ਜ਼ਿੰਕ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਪਾ ਦਿਓ
0: ਛਿੱਟਾ ਦੇ ਦਿਓ।
1: ਹਾਂਜੀ, ਜਿੱਦਾਂ ਹੁਣ ਰੁਜੇ ਰਾਮ ਜੀ ਕਿੱਦਾਂ ਬੱਚਤ ਦੀ ਗੱਲ ਕਰਦੇ ਹਨ, ਜੇ ਅਸੀਂ ਝੋਨੇ ਦੀ ਪਨੀਰੀ ਨੂੰ ਜ਼ਿੰਕ ਪਾਈ ਹੈ ਤੇ ਆਉਂਦੀ ਨਹੀਂ ਘਾਟ ਜੀ, ਕਹਿੰਦੇ
0: ਆਉਂਦੀ ਨਹੀਂ, ਸਹੀ ਗੱਲ।
1: ਇਸ ਤਰੀਕੇ ਨਾਲ ਜੇ ਆਪਾਂ ਕਣਕ ਨੂੰ ਪਾਈ ਹੈਗੀ ਫਾਸਫੋਰਸ, ਝੋਨੇ ਨੂੰ ਪਾਉਣ ਦੀ ਲੋੜ
0: ਪਾਉਣ ਦੀ ਲੋੜ ਨਹੀਂ, ਫਿਰ ਗੱਲ ਉਹੀ ਆ ਗਈ ਨਾ,
1: ਕਿੰਨਾ ਦੇਖੋ ਬੱਚਤ ਹੋ ਗਈ, ਅਸੀਂ ਖਾਦ ਪਾਵਾਂਗੇ ਉਹਦਾ ਕੋਈ ਸਾਨੂੰ ਫਾਇਦਾ ਨਹੀਂ ਹੋਣਾ, ਉਲਟਾ ਨੁਕਸਾਨ ਹੀ ਹੋਏਗਾ ਕਿ ਖੇਤੀ ਖਰਚੇ ਵੱਧ ਗਏ, ਉਹ ਤੱਤ ਜਿਹੜਾ ਜਿਵੇਂ ਜੀ ਉੱਦਾਂ ਹੀ ਪਿਆ ਰਹੇਗਾ।
0: ਦੇਖੋ ਇਹੀ ਸੰਧੂ ਸਾਹਿਬ ਹੁਣ ਇਹੀ ਤਕਨੀਕੀ ਜਿਹੜੀ ਆ ਗਈ ਹੈ ਨਾ, ਜਦੋਂ ਆਪਾਂ ਵਾਰ ਵਾਰ ਇਹੀ ਜ਼ਿਕਰ ਕਰਦੇ ਹਾਂ ਕਿ ਹੁਣ ਖੇਤੀ ਜਿਹੜੀ ਐਸੀ ਹੈ ਇਹ ਉਦਯੋਗ ਬਣ ਗਿਆ ਹੈ, ਸਾਨੂੰ ਬਕਾਇਦਾ ਤੌਰ ਦੇ ਉੱਤੇ ਲਿਖਤੀ ਰੂਪ ਦੇ ਵਿੱਚ ਇਹ ਰੱਖਣਾ ਚਾਹੀਦਾ ਕਿ ਅਸੀਂ ਜੇ ਸਾਡੀ ਕਣਕ ਦੀ ਫਸਲ ਸੀ ਉਹਦੇ 'ਚ ਅਸੀਂ ਕੀ ਪਾਇਆ, ਹੁਣ ਝੋਨੇ ਦੀ ਫਸਲ ਹੈ ਇਹਨੂੰ ਅਸੀਂ ਕੀ ਦੇਣਾ ਹੈ। ਹੁਣ ਜ਼ਿਮੀਦਾਰ ਦਾ ਕਿਉਂਕਿ ਹਿਸਾਬ ਕਿਤਾਬ ਫਸਲਾਂ ਦਾ ਇੱਦਾਂ ਹੈ, ਸਾਨੂੰ ਇਹੀ ਨਹੀਂ ਪਤਾ ਹੁੰਦਾ ਵੀ ਕਣਕ ਨੂੰ ਅਸੀਂ ਪਾਇਆ ਕੀ ਹੈ, ਕਿਉਂਕਿ ਅਸੀਂ ਕੰਮਿਆਂ ਦੇ ਸਿਰ 'ਤੇ ਸਾਡੀ ਖੇਤੀ ਰਹਿੰਦੀ ਹੈ। ਸੋ ਇਸ ਕਰਕੇ ਤੁਹਾਡੀ ਗੱਲ ਬੜੀ ਅਹਿਮ ਹੈ ਕਿ ਜਿਹੜੀਆਂ ਫਸਲਾਂ ਨੂੰ ਅਸੀਂ ਖਾਦ ਜਿੱਦਾਂ ਕਣਕ ਨੂੰ ਆਪਾਂ ਦੇ ਚੁੱਕੇ ਹਾਂ ਅਤੇ ਝੋਨੇ ਨੂੰ ਲੋੜ ਹੀ ਨਹੀਂ,
1: ਲੋੜ ਹੀ ਨਹੀਂ,
0: ਪਨੀਰੀ ਨੂੰ ਆਪਾਂ ਜ਼ਿੰਕ ਦੇ ਚੁੱਕੇ ਹਾਂ ਅਤੇ ਫਸਲ ਨੂੰ
1: ਫਸਲ ਨੂੰ ਲੋੜ ਨਹੀਂ ਗੀ, ਅਤੇ ਜੇ ਆਪਾਂ ਝੋਨੇ ਨੂੰ ਜ਼ਿੰਕ ਪਾ ਦਿਓ ਫਿਰ ਕਣਕ ਨੂੰ ਵੀ ਲੋੜ ਨਹੀਂ ਪੈਂਦੀ ਜ਼ਿੰਕ ਦੀ,
0: ਪੈਂਦੀ।
1: ਇਸ ਤਰੀਕੇ ਨਾਲ ਦੇਖੋ ਹੁਣ ਤਾਂ ਜਿੱਦਾਂ ਅਸੀਂ ਆਪਣਾ ਸਾਡਾ ਕਾਰਡ ਬਣਦਾ ਨਾ ਰੁਜੇ ਰਾਮ, ਇੱਦਾਂ ਧਰਤੀ ਦਾ ਵੀ ਕਾਰਡ ਬਣ ਜਾਂਦਾ,
0: ਜ਼ਮੀਨ ਦਾ ਸਿਹਤ ਕਾਰਡ ਹੈ ਜੀ, ਬਿਲਕੁਲ ਸਰਕਾਰ ਵੱਲੋਂ ਯੋਜਨਾ ਸ਼ੁਰੂ ਕੀਤੀ ਗਈ ਹੈ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹੈ ਕਿ ਜੇ ਆਮਦਨ ਨੂੰ ਦੁੱਗਣੀ ਕਰਨਾ ਹੈ ਅਤੇ ਆਮਦਨ ਨੂੰ ਦੁੱਗਣੀ ਇੱਦਾਂ ਹੀ ਨਹੀਂ ਹੋ ਜਾਣੀ, ਉਹਦੇ 'ਚ ਤਕਨੀਕੀ ਲਿਆਉਣੀ ਪੈਣੀ ਹੈ ਤਾਂ ਆਮਦਨ ਦੁੱਗਣੀ ਹੋਣੀ ਹੈ, ਅਤੇ
1: ਖਰਚੇ ਵੀ ਘਟਾਉਣੇ ਪੈਣੇ,
0: ਖਰਚੇ ਘਟਾਉਣੇ ਪੈਣੇ ਹੈ, ਬੇਲੋੜੇ ਖਰਚਿਆਂ ਦੇ ਉੱਤੇ ਜੇ ਆਪਾਂ ਕਾਬੂ ਪਾਵਾਂਗੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਜ਼ਮੀਨ ਦਾ ਜਿਹੜਾ ਸਿਹਤ ਕਾਰਡ ਹੈ, ਸਾਨੂੰ ਪਤਾ ਹੋਊ ਜ਼ਮੀਨ ਦੀ ਕਿੰਨੀ ਸਮਰੱਥਾ ਹੈ, ਕੀ ਦੇਣਾ ਹੈ ਕੀ ਨਹੀਂ ਦੇਣਾ ਹੈ, ਅਤੇ ਉਸ ਲਿਹਾਜ਼ ਨਾਲ ਜਿਹੜਾ ਹੈ ਫਿਰ ਸਾਨੂੰ ਕੰਮ ਕਰਨਾ ਚਾਹੀਦਾ।
1: ਬਿਲਕੁਲ ਜੀ, ਦੇਖੋ ਤਕਨੀਕਾਂ ਦਾ ਮਕਸਦ ਇਹੀ ਹੁੰਦਾ ਕਿ ਉਹਨੂੰ ਇਸਤੇਮਾਲ ਕੀਤਾ ਜਾਏ।
0: ਬਿਲਕੁਲ ਬਿਲਕੁਲ, ਇਹ ਇਸਤੇਮਾਲ ਫਿਰ ਸੰਧੂ ਸਾਹਿਬ ਇਹ ਤਾਂ ਕਿਸਾਨ ਨੇ ਕਰਨਾ ਨਾ ਹੈ। ਦੇਖੋ ਹੁਣ ਜ਼ਿਮੀਦਾਰ ਲਈ ਯੂਨੀਵਰਸਿਟੀ ਹੈ, ਮਹਿਕਮਾ ਜ਼ਰਾਇਤ ਹੈ, ਜਿਹੜੇ ਖੋਜਾਂ ਕਰਦੇ ਹੈ ਔਰ ਖੋਜਾਂ ਕਿਸਾਨ ਨੂੰ ਦਿੰਦੇ ਹੈ, ਸਾਡਾ ਅਦਾਰਾ ਹੈ ਜਾਂ ਹੋਰ ਰੇਡੀਓ ਅਖਬਾਰਾਂ ਦੀ ਆਪਾਂ ਟੈਲੀਵਿਜ਼ਨਾਂ ਦੀ ਗੱਲ ਕਰ ਲਈਏ, ਇਹ ਪ੍ਰਚਾਰ ਪ੍ਰਸਾਰ ਦੇ ਸਾਧਨ ਹੈ, ਕਿਸਾਨ ਦੇ ਖੇਤਾਂ ਤੱਕ ਇਸ ਚੀਜ਼ ਨੂੰ ਲੈ ਕੇ ਜਾਂਦੇ ਹੈ, ਪਰ ਕਿਸਾਨ ਅਸਲੀ ਜਿਹੜਾ ਹੈ ਵਿਗਿਆਨੀ ਉਹ ਕਿਸਾਨ ਹੈ ਜਿਹਨੇ ਆਪਣੇ ਖੇਤ ਦੇ ਵਿੱਚ ਇਹ ਕੰਮ ਕਰਕੇ ਸਿੱਧ ਕਰਨਾ ਹੈ। ਸੋ ਇਹ ਗੱਲਾਂ ਬਾਤਾਂ ਜੇ ਆਪਾਂ ਧਿਆਨ ਦੇ ਵਿੱਚ ਰੱਖਾਂਗੇ ਅਤੇ ਛੋਟੇ ਤੱਤਾਂ ਦੀ ਜੇ ਘਾਟ ਹੈ ਅਤੇ ਉਹਨਾਂ ਦੀ ਪੂਰਤੀ ਦਾ ਸਹੀ ਢੰਗ ਤਰੀਕਾ ਜਿਹੜਾ ਆਪਣਾ ਹੋਊਗਾ, ਅਤੇ ਫਿਰ ਮੈਨੂੰ ਨਹੀਂ ਲੱਗਦਾ ਸਾਨੂੰ ਸਭ ਕੋਈ ਸਮੱਸਿਆ ਆ ਸਕਦੀ।
1: ਬਿਲਕੁਲ ਜੀ, ਦੇਖੋ ਮਾਹਰਾਂ ਨੇ ਸਾਨੂੰ ਤਰੀਕੇ ਦੱਸੇ, ਅਮਲ ਕਰੀਏ ਅਤੇ ਵੱਧ ਤੋਂ ਵੱਧ ਪੈਦਾਵਾਰ ਹਾਸਲ ਕਰੀਏ।
0: ਚਲੀਏ ਜੀ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸਰਵਨ ਕਰਦੇ ਹਾਂ ਮਾਨਸ ਗਾਨ ਦਾ 114ਵਾਂ ਭਾਗ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਮਾਨਸ ਗਾਨ ਦਾ 114 ਭਾਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਪਰਿਚੈ

ਮੇਰੇ 7:02 ਤੇ ਤੁਸੀਂ ਸੁਣੋਗੇ ਜੀ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8:40 ਤੇ ਤੁਸੀਂ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਸੁਣੋਗੇ ਮਹਿਕ ਪੰਜਾਬ ਦੀ। ਸਵੇਰੇ 9:02 ਤੇ ਤੁਸੀਂ ਸੁਣੋਗੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਕਲਾਕਾਰ ਭਗਤਾ ਸਿੰਘ ਹੋਰਾਂ ਪਾਸੋਂ ਤਾਰ ਸ਼ਹਿਨਾਈ ਵਾਦਨ ਅਤੇ ਰਾਗ ਨਟ ਭੈਰਵ ਸੁਣੋਗੇ। ਇਸ ਵਿੱਚ ਉਹਨਾਂ ਨਾਲ ਤਬਲੇ 'ਤੇ ਸੰਗਤ ਕਰਨਗੇ ਜਸਕਰਨ ਸਿੰਘ। ਉਸ ਤੋਂ ਬਾਅਦ

ਤੁਸੀਂ ਨੰਬਰ ਡਾਇਲ ਕਰਨਾ ਹੈ 0181-2342-173। 11:05 'ਤੇ ਸਮਾਂ ਰਹੇਗਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਉਸ ਤੋਂ ਬਾਅਦ 12:05 'ਤੇ ਸਮਾਂ ਰਹੇਗਾ ਜੀ ਪ੍ਰੋਗਰਾਮ ਵਸਦੇ ਵਿਹੜੇ ਦਾ। ਇਸ 'ਚ ਅੱਜ ਤੁਸੀਂ ਮੇਰੀ ਕਲਮ ਤੋਂ ਕਹਾਣੀ ਸੁਣੋਗੇ ਸੁਰਿੰਦਰਦੀਪ ਕੌਰ ਹੋਰਾਂ ਪਾਸੋਂ, ਅਤੇ ਸਾਂਝ 'ਚ ਵਿਵਾਹਿਤ ਜੀਵਨ ਵਿਸ਼ੇ ਵਿੱਚ ਝਗੜੇ ਅਤੇ ਹੱਲ ਸੰਬੰਧੀ ਕਾਨੂੰਨ ਵਿਸ਼ੇ 'ਤੇ ਜਾਣਕਾਰੀ ਤੁਸੀਂ ਸੁਣੋਗੇ, ਅਤੇ ਜਾਣਕਾਰੀ ਦੇਣਗੇ ਐਡਵੋਕੇਟ ਵਿਕਰਮ ਸ਼ਰਮਾ। ਫੌਜੀ ਵੀਰਾਂ ਲਈ ਪ੍ਰੋਗਰਾਮ 1:15 ਪੇਸ਼ ਕੀਤਾ ਜਾਵੇਗਾ। ਬਾਅਦ ਦੁਪਹਿਰ 2:30 ਤੁਸੀਂ ਸੁਣੋਗੇ ਜੀ ਪ੍ਰੋਗਰਾਮ ਰੰਗਲੀ ਧਰਤੀ। ਇਸ 'ਚ ਅੱਜ ਤੁਸੀਂ ਕਲਾਕਾਰ ਅਨਿਲ ਕੁਮਾਰ ਦੇ ਗੀਤ ਸੁਣੋਗੇ। ਸਾਡੀ ਦੂਜੀ ਸਭਾ 'ਚ ਤੁਸੀਂ ਸ਼ਾਮ 4:02 'ਤੇ ਸੁਣੋਗੇ ਸਦਾ ਬਹਾਰ ਗੀਤ। ਸ਼ਾਮ 4:30 ਅਸੀਂ ਤੁਹਾਨੂੰ ਲੈ ਚੱਲਾਂਗੇ ਗੁਰੂ ਨਗਰੀ ਅੰਮ੍ਰਿਤਸਰ, ਜਿੱਥੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਤੁਸੀਂ ਸਰਵਣ ਕਰੋਗੇ ਗੁਰਵਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਹੋਵੇਗਾ ਜੀ ਸ਼ਾਮ 6:30। ਇਸ 'ਚ ਅੱਜ ਤੁਸੀਂ ਮੇਰੀ ਖੇਤੀ, ਭਾਰਤੀ ਸੰਵਿਧਾਨ, ਲੋਕਤੰਤਰ ਦਾ ਆਧਾਰ 'ਤੇ ਜਾਣਕਾਰੀ ਸੁਣੋਗੇ ਅਤੇ ਜਾਣਕਾਰੀ ਦੇਣਗੇ ਅਤੇ ਚਰਚਾ ਇਸ ਬਾਰੇ ਕਰਨਗੇ ਤਰੁਣ ਘਈ। ਸ਼ਾਮ 7:45 'ਤੇ ਸਮਾਂ ਰਹੇਗਾ ਜੀ ਕਾਵਯ ਪਾਠ ਦਾ, ਅਤੇ ਇਸ 'ਚ ਅੱਜ ਤੁਸੀਂ ਡਾਕਟਰ ਹਰਮਿੰਦਰ ਸਿੰਘ ਬੇਦੀ ਦੀ ਕਵਿਤਾਵਾਂ ਸੁਣੋਗੇ। ਰਾਤ 8:00 ਤੁਸੀਂ ਸੁਣੋਗੇ ਜੀ ਆਪਣਾ ਮਨ ਪਸੰਦੀਦਾ ਪ੍ਰੋਗਰਾਮ ਅਤੇ ਸਾਡਾ ਈਵਨਿੰਗ ਸ਼ੋਅ ਜ਼ਿੰਦਗੀ ਹਸੀਨ ਹੈ। ਰਾਤ 9:00 ਤੁਸੀਂ ਸੁਣੋਗੇ ਨਿਊਜ਼ ਐਟ 9, ਰਾਤ 9:15 ਤੁਸੀਂ ਸੁਣੋਗੇ ਸਪੋਟਲਾਈਟ, ਅਤੇ ਰਾਤ 9:30 ਤੁਸੀਂ ਸੁਣੋਗੇ ਚਰਚਾ ਕਾ ਵਿਸ਼ੇ। ਇਹ ਤਿੰਨੋਂ ਪ੍ਰੋਗਰਾਮ ਸਾਡੀ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤੇ ਜਾਣਗੇ। ਰਾਤ 10:02 'ਤੇ ਸਮਾਂ ਰਹੇਗਾ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਦਾ। ਸੋ ਇਹ ਸੀ ਜੀ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ। ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸੰਸਕ੍ਰਿਤ 'ਚ ਸਮਾਚਾਰ।

0: ਪਾਵ ਨਹਿਰ ਵਿੱਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ। ਵਿਭਾਗ ਵੱਲੋਂ ਕੰਮ ਛੇਤੀ ਪੂਰਾ ਹੋਣ ਦੀ ਉਮੀਦ।
1: ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ।

ਵਾਹ ਜੀ ਵਾਹ, ਬਹੁਤ ਸੋਹਣਾ ਗੀਤ, ਰੂਹਾਨੀ ਗੀਤ ਅਸੀਂ ਇਸਨੂੰ ਕਹਿ ਸਕਦੇ ਹਾਂ। ਅਤੇ ਜੇਕਰ ਸਵੇਰੇ ਸਵੇਰੇ ਇਸ ਤਰ੍ਹਾਂ ਦਾ ਰੂਹਾਨੀ ਗੀਤ ਸਾਡੀ ਰੂਹ ਨੂੰ ਖੁਸ਼ ਕਰਦਾ ਹੈ ਤਾਂ ਸਾਨੂੰ ਹੋਰ ਕੀ ਚਾਹੀਦਾ। ਪ੍ਰੋਗਰਾਮ ਸੋਹਣੀ ਸਵੇਰ 'ਚ ਬਹੁਤ ਸੋਹਣਾ ਗੀਤ ਜਾਵੇਦ ਅਲੀ ਅਤੇ ਕੈਲਾਸ਼ ਖੇਰ ਦੀ ਆਵਾਜ਼ 'ਚ ਅਸੀਂ ਸੁਣਿਆ। ਅਤੇ ਵਾਕਈ ਦੋਸਤੋ, ਇਨਸਾਨ ਦਾ ਕੰਮ ਹੈ ਇਸ ਮਾਲਕ ਇਸ ਨਿਰੰਕਾਰ ਅੱਗੇ ਅਰਜ਼ੀ ਲਗਾਉਣਾ, ਅਰਜ਼ੀ ਰੱਖਣਾ ਆਪਣੀ, ਪਰ ਅੱਗੋਂ ਮਰਜ਼ੀ ਉਸ ਰੱਬ ਦੀ ਹੈ ਜੋ ਸਾਡੇ ਲਈ ਚੰਗਾ ਹੈ, ਉਹੀ ਉਹਨੇ ਸਾਨੂੰ ਦੇਣਾ ਹੈ। ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਉਹੀ ਮੰਗਿਆ ਜਾਵੇ ਕਿ ਹੇ ਨਿਰੰਕਾਰ, ਹੇ ਰੱਬ, ਤੂੰ ਸਾਨੂੰ ਉਹੀ ਦੇਈਂ ਜੋ ਸਾਡੇ ਲਈ ਚੰਗਾ ਹੈ। ਜੋ ਸਾਡੇ ਲਈ ਨਹੀਂ ਚੰਗਾ ਉਹ ਸਾਡੇ ਬੇਸ਼ੱਕ ਸਾਡੇ ਕਈ ਵਾਰ ਮੰਗਣ 'ਤੇ ਵੀ ਸਾਨੂੰ ਨਾ ਦੇਈਂ। ਕੁਝ ਇਹੀ ਜਿਹੀ ਅਰਦਾਸ ਜਿਹੜੀ ਹੈ ਉਹ ਹੋਣੀ ਚਾਹੀਦੀ ਇਸ ਰੱਬ ਅੱਗੇ। ਅਤੇ ਉਸਦਾ ਅਹਿਸਾਸ ਬਹੁਤ ਜ਼ਰੂਰੀ ਹੈ, ਹਰ ਵਕਤ ਹਰ ਪਲ ਅਹਿਸਾਸ ਰੱਬ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹ ਸਾਡੇ ਅੰਗ ਸੰਗ ਹੈ। ਅਤੇ ਜਦੋਂ ਇਹ ਅਹਿਸਾਸ ਹੁੰਦਾ ਨਾ ਤਾਂ ਉਦੋਂ ਅਸੀਂ ਨੇਕੀ ਦੀ ਰਾਹ ਵੱਲ ਅੱਗੇ ਵਧਦੇ ਹਾਂ। ਦੋਸਤੋ, ਹੁਣ ਵੇਲਾ ਜੀ ਪ੍ਰੋਗਰਾਮ ਸੋਹਣੀ ਸਵੇਰ 'ਚ ਅੱਜ ਦੇ ਸ਼ੁਭ ਵਿਚਾਰ ਦਾ। ਕਹਿੰਦੇ ਨੇ, ਸਿਆਣੇ ਕਹਿੰਦੇ ਨੇ ਕਿ ਖਾਮੋਸ਼ੀ ਵਿੱਚ ਕੀਤੀ ਗਈ ਜਿਹੜੀ ਨੇਕੀ ਹੈ ਨਾ, ਉਹ ਸਭ ਤੋਂ ਸੋਹਣੀ ਨੇਕੀ ਹੁੰਦੀ ਹੈ ਦੋਸਤੋ, ਕਿਉਂਕਿ ਉਸ ਵਿੱਚ ਤਾਰੀਫ ਦੀ ਨਹੀਂ ਸਿਰਫ ਇਨਸਾਨੀਅਤ ਦੀ ਉਮੀਦ ਹੁੰਦੀ ਹੈ। ਅਕਸਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਚੰਗੇ ਕੰਮਾਂ ਦੀ ਜਿਹੜੀ ਹੈ ਨਾ ਉਹ ਚਰਚਾ ਹੋਵੇ, ਲੋਕ ਸਾਡੀਆਂ ਤਾਰੀਫਾਂ ਕਰਨ। ਬਹੁਤ ਸਾਰੇ ਲੋਕ ਅਜਿਹਾ ਚਾਹੁੰਦੇ ਨੇ, ਪਰ ਅਸਲ ਜਿਹੜੀ ਨੇਕੀ ਹੈ ਦੋਸਤੋ ਉਹ ਹੁੰਦੀ ਹੈ ਜੋ ਬਿਨਾਂ ਕਿਸੇ ਸ਼ੋਰ ਦੇ, ਬਿਨਾਂ ਕਿਸੇ ਉਮੀਦ ਦੇ ਕੀਤੀ ਜਾਵੇ। ਕਿਸੇ ਦੀ ਮਦਦ ਕਰ ਦੇਣਾ, ਕਿਸੇ ਦਾ ਦੁੱਖ ਸੁਣ ਲੈਣਾ, ਕਿਸੇ ਦਾ ਦੁੱਖ ਵੰਡ ਦੇਣਾ, ਕਿਸੇ ਲਈ ਦੁਆ ਕਰ ਦੇਣੀ, ਜਾਂ ਫਿਰ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆ ਦੇਣੀ, ਇਹ ਉਹ ਨੇਕੀਆਂ ਨੇ ਜੋ ਰੱਬ ਵੇਖਦਾ ਦੋਸਤੋ, ਭਾਵੇਂ ਦੁਨੀਆ ਵੇਖੇ ਨਾ ਵੇਖੇ। ਅਤੇ ਇਸ ਲਈ ਕਹਿੰਦੇ ਨੇ ਦੋਸਤੋ ਕਿ ਨੇਕੀ ਕਰੋ ਪਰ ਉਹਦਾ ਸ਼ੋਰ ਨਾ ਕਰੋ, ਕਿਉਂਕਿ ਖਾਮੋਸ਼ੀ ਵਿੱਚ ਕੀਤੀ ਗਈ ਜਿਹੜੀ ਭਲਾਈ ਹੈ ਨਾ ਉਹ ਦਿਲਾਂ ਤੱਕ ਪਹੁੰਚਦੀ ਹੈ ਸਿੱਧਾ। ਜਿਹੜੀ ਨੇਕੀ ਦਾ ਰੱਬ ਗਵਾਹ ਹੋਵੇ ਕਹਿੰਦੇ ਨੇ, ਉਸਨੂੰ ਦੁਨੀਆ ਦੀ ਗਵਾਹੀ ਦੀ ਲੋੜ ਨਹੀਂ ਪੈਂਦੀ। ਸਿਆਣੇ ਵੀ ਕਹਿੰਦੇ ਨੇ ਕਿ ਫੁੱਲ ਆਪਣੀ ਖੁਸ਼ਬੂ ਦਾ ਸ਼ੋਰ ਨਹੀਂ ਕਰਦੇ, ਫਿਰ ਵੀ ਉਹਨਾਂ ਦੀ ਜਿਹੜੀ ਬਹਿਕ ਹੈ ਨਾ ਉਹ ਹਰ ਪਾਸੇ ਫੈਲ ਜਾਂਦੀ ਹੈ। ਬਸ ਇੰਝ ਹੀ ਨੇਕੀ ਹੈ ਜੀ, ਬਿਨਾਂ ਬੋਲੇ ਦਿਲਾਂ ਤੱਕ ਪਹੁੰਚ ਜਾਂਦੀ ਹੈ। ਸੋ ਦੋਸਤੋ, ਅੱਜ ਦਾ ਸ਼ੁਭ ਵਿਚਾਰ ਇਹੀ ਹੈ ਕਿ ਨੇਕੀ ਕਰੋ ਪਰ ਉਹਦਾ ਹਿਸਾਬ ਨਾ ਰੱਖੋ, ਕਿਉਂਕਿ ਖਾਮੋਸ਼ੀ ਵਿੱਚ ਕੀਤੀ ਗਈ ਜਿਹੜੀ ਭਲਾਈ ਹੈ ਉਹ ਸਭ ਤੋਂ ਸੋਹਣੀ ਭਲਾਈ ਹੁੰਦੀ ਹੈ। ਅਤੇ ਕੁਝ ਅਜਿਹਾ ਹੀ ਅਗਲਾ ਗੀਤ ਮਹਿੰਦਰ ਕਪੂਰ ਦੀ ਆਵਾਜ਼ 'ਚ, ਲਓ ਜੀ ਤੁਸੀਂ ਵੀ ਇੰਜੋਏ ਕਰੋ।

ਦੋਸਤੋ, ਕਈ ਵਾਰੀ ਇੱਕ ਚੰਗੀ ਗੱਲਬਾਤ ਕਹਿੰਦੇ ਨੇ ਕਿ ਉਹ ਕਰ ਦਿੰਦੀ ਹੈ ਜੋ ਵੱਡੀਆਂ ਤਾਕਤਾਂ ਵੀ ਨਹੀਂ ਕਰ ਸਕਦੀਆਂ, ਅਤੇ ਇਹੀ ਡਿਪਲੋਮੈਸੀ ਦੀ ਅਸਲ ਤਾਕਤ ਹੈ। ਅੱਜ ਬਹੁਤ ਸਾਰੀਆਂ ਮਹਿਲਾਵਾਂ ਰਾਜਦੂਤ, ਵਿਦੇਸ਼ ਮੰਤਰੀ, ਸੰਯੁਕਤ ਰਾਸ਼ਟਰ ਦੀਆਂ ਅਧਿਕਾਰੀ ਅਤੇ ਸ਼ਾਂਤੀ ਦੂਤ ਵਜੋਂ ਦੁਨੀਆ ਭਰ ਵਿੱਚ ਕੰਮ ਕਰ ਰਹੀਆਂ ਨੇ। ਪਰ ਦੋਸਤੋ, ਜੇ ਅਸੀਂ ਆਪਣੇ ਘਰ ਵੱਲ ਵੇਖੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਔਰਤਾਂ ਤਾਂ ਹਮੇਸ਼ਾ ਤੋਂ ਹੀ ਰਿਸ਼ਤੇ ਜੋੜਨ ਦਾ ਕੰਮ ਕਰਦੀਆਂ ਆਈਆਂ ਨੇ। ਕਈ ਵਾਰ ਮਾਂ ਘਰ ਵਿੱਚ ਮਨ ਮੁਟਾਵ ਖਤਮ ਕਰਦੀ ਹੈ, ਭੈਣ ਰਿਸ਼ਤੇ ਜੋੜਦੀ ਹੈ, ਅਤੇ ਜਿਹੜੀ ਧੀ ਹੈ ਨਾ ਉਹ ਪਰਿਵਾਰ ਨੂੰ ਇੱਕ ਦੂਜੇ ਨਾਲ ਜੋੜਦੀ ਹੈ। ਸ਼ਾਇਦ ਇਸ ਲਈ ਕਿਹਾ ਜਾਂਦਾ ਹੈ ਕਿ ਜਿਹੜੀ ਔਰਤ ਹੈ ਨਾ ਉਹ ਸਿਰਫ ਘਰ ਨਹੀਂ ਸੰਭਾਲਦੀ ਸਗੋਂ ਦਿਲਾਂ ਨੂੰ ਵੀ ਜੋੜਦੀ ਹੈ। ਇਸ ਦਿਨ ਦਾ ਜਿਹੜਾ ਸੰਦੇਸ਼ ਹੈ ਦੋਸਤੋ, ਇਹੀ ਹੈ ਕਿ ਮਹਿਲਾਵਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਹੋਰ ਹਰ ਖੇਤਰ 'ਚ ਬਰਕਰਾਰ ਜਿਹੜਾ ਇੱਕ ਰੱਖਿਆ ਜਾਵੇ ਅਤੇ ਹਰ ਖੇਤਰ 'ਚ ਬਰਾਬਰ ਜਿਹੜਾ ਮੌਕਾ ਮਿਲੇ। ਸ਼ਾਂਤੀ, ਗੱਲਬਾਤ ਅਤੇ ਫੈਸਲਿਆਂ ਵਿੱਚ ਓਨੀ ਹੀ ਭੂਮਿਕਾ ਜਿਹੜੀ ਹੈ ਉਹ ਮਹਿਲਾਵਾਂ ਨਿਭਾਉਣ ਜਿੰਨੀ ਕਿ ਸਮਾਜ ਵਿੱਚ ਪੁਰਸ਼ ਨਿਭਾ ਰਹੇ ਨੇ, ਅਤੇ ਇਹਨਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਅਤੇ ਜਿੱਥੇ ਕਹਿੰਦੇ ਦੋਸਤੋ ਗੱਲਬਾਤ ਹੁੰਦੀ ਹੈ ਉੱਥੇ ਹੱਲ ਨਿਕਲਦੇ ਨੇ, ਅਤੇ ਜਿੱਥੇ ਔਰਤਾਂ ਦੀ ਭਾਗੀਦਾਰੀ ਹੁੰਦੀ ਹੈ ਉੱਥੇ ਸਮਝਦਾਰੀ ਹੋਰ ਵੱਧ ਜਾਂਦੀ ਹੈ। ਸੋ ਦੋਸਤੋ, ਅੱਜ ਦਾ ਇਹ ਦਿਨ ਸਾਨੂੰ ਇਹੀ ਸਿਖਾਉਂਦਾ ਹੈ ਜੀ ਕਿ ਗੱਲਾਂ ਨਾਲ ਦਿਲ ਜਿੱਤੇ ਜਾ ਸਕਦੇ ਨੇ ਅਤੇ ਸਮਝਦਾਰੀ ਨਾਲ ਦੁਨੀਆ ਨੂੰ ਹੋਰ ਸੋਹਣਾ ਬਣਾਇਆ ਜਾ ਸਕਦਾ ਹੈ। ਅਤੇ ਆਓ ਜੀ, ਇਸੀ ਸੋਹਣੀ ਸੋਚ ਦੇ ਨਾਲ ਪ੍ਰੋਗਰਾਮ ਸੋਹਣੀ ਸਵੇਰ 'ਚ ਸੁਣਦੇ ਹਾਂ ਇੱਕ ਹੋਰ ਪਿਆਰਾ ਜਿਹਾ ਗੀਤ ਜੋਤੀ ਨੂਰਾ ਦੀ ਆਵਾਜ਼ 'ਚ।

ਜਿਹੜੀ ਉਹਨਾਂ ਦੀ ਜਨਮ ਵਰ੍ਹੇਗੰਢ ਹੈ ਜੀ। ਦੋਸਤੋ, ਪੰਡਿਤ ਓਨਕਾਰ ਨਾਥ ਠਾਕੁਰ ਜੀ ਦਾ ਜਿਹੜਾ ਜਨਮ ਹੈ ਉਹ 24 June 1897 ਨੂੰ ਹੋਇਆ ਸੀ। ਉਹ ਭਾਰਤੀ ਸ਼ਾਸਤਰੀ ਸੰਗੀਤ ਦੇ ਉਹਨਾਂ ਮਹਾਨ ਕਲਾਕਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣੀ ਆਵਾਜ਼ ਅਤੇ ਸਾਧਨਾ ਨਾਲ ਸੰਗੀਤ ਨੂੰ ਇੱਕ ਨਵੀਂ ਉਚਾਈ ਦਿੱਤੀ ਸੀ। ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਆਵਾਜ਼ ਸੀ ਉਸ 'ਚ ਸਿਰਫ ਸੁਰ ਹੀ ਨਹੀਂ ਸਗੋਂ ਭਾਵਨਾਵਾਂ ਵੀ ਵਸਦੀਆਂ ਸਨ। ਜਦੋਂ ਕਹਿੰਦੇ ਉਹ ਗਾਉਂਦੇ ਸਨ ਤਾਂ ਸੁਣਨ ਵਾਲੇ ਸਿਰਫ ਸੰਗੀਤ ਨਹੀਂ ਸਗੋਂ ਇੱਕ ਅਹਿਸਾਸ ਨੂੰ ਮਹਿਸੂਸ ਕਰਦੇ ਸਨ। ਉਹ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਗਾਇਕ ਸਨ ਅਤੇ ਉਹਨਾਂ ਦੇ ਸੰਗੀਤ ਨੂੰ ਸਿਰਫ ਮਨੋਰੰਜਨ ਨਹੀਂ ਸਗੋਂ ਇੱਕ ਸਾਧਨਾ ਅਤੇ ਆਤਮਿਕ ਅਨੁਭਵ ਮੰਨਿਆ ਜਾਂਦਾ ਸੀ। ਉਹਨਾਂ ਨੇ ਕਈ ਕਿਹਾ ਜਾਂਦਾ ਕਿ ਵਿਦਿਆਰਥੀਆਂ ਨੂੰ ਸੰਗੀਤ ਵੀ ਸਿਖਾਇਆ ਅਤੇ ਸਿੱਖਿਆ ਦਿੱਤੀ ਅਤੇ ਭਾਰਤੀ ਸੰਗੀਤ ਨੂੰ ਦੇਸ਼ ਵਿਦੇਸ਼ ਤੱਕ ਪਹੁੰਚਾਇਆ ਸੀ। ਦੋਸਤੋ, ਅੱਜ ਦੇ ਸਮੇਂ ਵਿੱਚ ਜਿੱਥੇ ਸੰਗੀਤ ਬਦਲ ਰਿਹਾ ਉੱਥੇ ਪੰਡਿਤ ਓਨਕਾਰ ਨਾਥ ਠਾਕੁਰ ਜੀ ਵਰਗੇ ਮਹਾਨ ਕਲਾਕਾਰ ਸਾਨੂੰ ਇਹ ਯਾਦ ਦਿਵਾਉਂਦੇ ਨੇ ਕਿ ਅਸਲੀ ਸੰਗੀਤ ਦਿਲ ਤੋਂ ਨਿਕਲਦਾ ਅਤੇ ਸਿੱਧਾ ਦਿਲ ਤੱਕ ਪਹੁੰਚਦਾ। ਅੱਜ ਉਹਨਾਂ ਦੀ ਜਨਮ ਵਰ੍ਹੇਗੰਢ 'ਤੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ, ਉਹਨਾਂ ਨੂੰ ਨਮਨ ਕਰਦੇ ਹਾਂ ਅਤੇ ਉਹਨਾਂ ਦੇ ਸੰਗੀਤ 'ਚ ਜਿਹੜਾ ਯੋਗਦਾਨ ਉਹਨਾਂ ਨੇ ਦਿੱਤਾ ਉਸ ਨੂੰ ਨਮਨ ਕਰਦੇ ਹਾਂ। ਅਤੇ ਦੋਸਤੋ, ਸੰਗੀਤ ਦੀ ਜਿਵੇਂ ਕਿ ਗੱਲ ਚੱਲ ਰਹੀ ਹੈ ਅਤੇ ਸੰਗੀਤ ਜਿਹੜਾ ਉਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਸਾਡੀ ਜਿਹੜੀ ਜ਼ਿੰਦਗੀ ਹੈ। ਜਦੋਂ ਕਈ ਵਾਰ ਅਸੀਂ ਫੀਲ ਕਰਦੇ ਹਾਂ ਕਿ ਅਸੀਂ ਸਾਡਾ ਮੂਡ ਨਹੀਂ ਠੀਕ ਹੈ, ਅਸੀਂ ਬਹੁਤ ਲੋਅ ਫੀਲ ਕਰ ਰਹੇ ਹੁੰਦੇ, ਉਸ ਵੇਲੇ ਜਿਹੜਾ ਸੰਗੀਤ ਹੈ ਨਾ ਦੋਸਤੋ ਉਹ ਦਿਲ ਤੱਕ ਪਹੁੰਚਦਾ ਹੈ ਅਤੇ ਦਿਲ ਨੂੰ ਸਕੂਨ ਦਿੰਦਾ ਹੈ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਆਕਾਸ਼ਵਾਣੀ ਰੇਡੀਓ 'ਤੇ ਸੋਹਣੇ ਸੋਹਣੇ ਗੀਤ ਸੁਣਦੇ ਹੋ ਅਤੇ ਹੁਣ ਅਗਲਾ ਗੀਤ ਵੀ ਸਤਿੰਦਰ ਸਰਤਾਜ ਦੀ ਆਵਾਜ਼ 'ਤੇ ਸੁਣਾਉਣ ਜਾ ਰਿਹਾ, ਬਹੁਤ ਸੋਹਣਾ ਜਿਹਾ ਗੀਤ, ਦਿਲ ਨੂੰ ਛੂਹ ਲੈਣ ਵਾਲਾ। ਲੋ ਜੀ, ਕਰੋ ਇੰਜੋਏ।

ਵਾਹ ਜੀ ਵਾਹ, ਬਹੁਤ ਸੋਹਣਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ 'ਚ ਤੁਸੀਂ ਇੰਜੋਏ ਕਰ ਰਹੇ ਸੀ। ਅਤੇ ਦੋਸਤੋ ਅੱਗੇ ਵੱਧਦੇ ਹਾਂ, ਪ੍ਰੋਗਰਾਮ ਚੱਲ ਰਿਹਾ ਜੀ ਸੋਹਣੀ ਸਵੀਰ, ਅਤੇ ਗੱਲ ਕਰਦੇ ਹਾਂ ਇੱਕ ਹੋਰ ਐਸੀ ਸ਼ਖਸੀਅਤ ਦੀ ਜਿਨ੍ਹਾਂ ਦਾ ਨਾਮ ਭਾਰਤ ਦੇ ਇਤਿਹਾਸ 'ਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਅੱਜ ਦਾ ਦਿਨ ਦੋਸਤੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਭਾਰਤ ਦੇ ਚੌਥੇ ਰਾਸ਼ਟਰਪਤੀ ਰਹੇ ਵੀ ਗਿਰੀ ਜੀ ਦੀ ਅੱਜ ਪੁੰਨ ਤਿਥੀ ਹੈ ਜੀ। ਅਤੇ ਦੋਸਤੋ ਵੀ ਗਿਰੀ ਜੀ ਦਾ ਜਿਹੜਾ ਪੂਰਾ ਨਾਮ ਸੀ ਉਹ ਸੀ ਵਰਾਹਿਗਿਰੀ ਵੈਂਕਟ ਗਿਰੀ ਸੀ। ਉਹਨਾਂ ਦਾ ਜਿਹੜਾ ਜਨਮ ਹੈ ਦੋਸਤੋ ਉਹ ਸੰਨ 1894 'ਚ ਆਂਧਰਾ ਪ੍ਰਦੇਸ਼ ਵਿਖੇ ਹੋਇਆ। ਉਹ ਇੱਕ ਪ੍ਰਸਿੱਧ ਆਜ਼ਾਦੀ ਸੈਨਾਨੀ, ਮਜ਼ਦੂਰ ਆਗੂ ਅਤੇ ਦੇਸ਼ ਦੇ ਚੌਥੇ ਰਾਸ਼ਟਰਪਤੀ ਰਹੇ। ਦੋਸਤੋ ਵੀ ਗਿਰੀ ਜੀ ਦਾ ਜਿਹੜਾ ਜੀਵਨ ਸੀ ਉਹ ਸਾਨੂੰ ਇਹ ਸਿਖਾਉਂਦਾ ਹੈ ਕਿ ਇਹ ਸਿੱਖਿਆ ਦਿੰਦਾ ਹੈ ਕਿ ਸਧਾਰਨ ਪਰਿਵਾਰ ਤੋਂ ਆਉਣ ਵਾਲਾ ਜਿਹੜਾ ਇਨਸਾਨ ਹੈ ਉਹ ਵੀ ਆਪਣੀ ਮਿਹਨਤ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਦੇਸ਼ ਦੀ ਸਭ ਤੋਂ ਉੱਚੀ ਜਿਹੜੀ ਜ਼ਿੰਮੇਵਾਰੀ ਤੱਕ ਪਹੁੰਚ ਸਕਦਾ ਹੈ। ਉਹਨਾਂ ਨੇ ਮਜ਼ਦੂਰਾਂ ਦੇ ਹੱਕਾਂ ਲਈ ਬਹੁਤ ਕੰਮ ਕੀਤਾ ਅਤੇ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਬਣੇ ਨੇ। ਦੱਸਿਆ ਜਾਂਦਾ ਹੈ ਕਿ ਆਜ਼ਾਦੀ ਅੰਦੋਲਨ ਵਿੱਚ ਵੀ ਉਹਨਾਂ ਦਾ ਜਿਹੜਾ ਮਹੱਤਵਪੂਰਨ ਯੋਗਦਾਨ ਰਿਹਾ। ਇਸ ਤੋਂ ਬਾਅਦ ਦੋਸਤੋ ਦੱਸਿਆ ਜਾਂਦਾ ਕਿ ਭਾਰਤ ਦੇ ਰਾਸ਼ਟਰਪਤੀ ਜਦੋਂ ਬਣੇ ਤਾਂ ਆਪਣੀ ਸਾਦਗੀ ਅਤੇ ਲੋਕਾਂ ਨਾਲ ਜੁੜੇ ਸੁਭਾਅ ਕਾਰਨ ਉਹ ਕਾਫੀ ਪ੍ਰਸਿੱਧ ਰਹੇ। ਕਈ ਵਾਰੀ ਕਿਹਾ ਜਾਂਦਾ ਕਿ ਜਿਵੇਂ ਕਿ ਕਈ ਵਾਰ ਜਿਹੜੇ ਅਹੁਦੇ ਇਨਸਾਨ ਨੂੰ ਜਿਹੜੇ ਨੇ ਨਾ ਉਹ ਵੱਡਾ ਨਹੀਂ ਬਣਾਉਂਦੇ, ਸਗੋਂ ਇਨਸਾਨ ਆਪਣੇ ਕੰਮਾਂ ਨਾਲ ਅਹੁਦੇ ਨੂੰ ਵੱਡਾ ਬਣਾ ਦਿੰਦਾ ਹੈ। ਅਤੇ ਵੀ ਗਿਰੀ ਜੀ ਇਸਦਾ ਇੱਕ ਖੂਬਸੂਰਤ ਉਦਾਹਰਣ ਸਨ। ਉਹ ਅੱਜ ਉਹਨਾਂ ਦੀ ਜਿਹੜੀ ਪੁੰਨ ਤਿਥੀ ਹੈ ਅਤੇ ਅਸੀਂ ਉਹਨਾਂ ਨੂੰ ਇਸ ਮੌਕੇ ਨਮਨ ਕਰਦੇ ਹਾਂ ਅਤੇ ਉਹਨਾਂ ਦੀ ਜਿਹੜੀ ਸੇਵਾ ਹੈ, ਸਾਦਗੀ ਹੈ ਅਤੇ ਸਮਰਪਣ ਹੈ ਉਸਨੂੰ ਯਾਦ ਕਰਦੇ ਹਾਂ। ਦੋਸਤੋ ਮਹਾਨ ਸ਼ਖਸੀਅਤਾਂ ਦੀਆਂ ਕਹਾਣੀਆਂ ਸਾਨੂੰ ਹਮੇਸ਼ਾ ਇਹੀ ਸਿਖਾਉਂਦੀਆਂ ਨੇ ਕਿ ਮਿਹਨਤ, ਇਮਾਨਦਾਰੀ

वाह जी वाह, मना डी दी आवाज़ से सुन रहे सी जी, बहुत सोहना जहा गीत कि अपने लिए जिए तो क्या जिए, तू जी इस जमाने के लिए, ये दिल जमाने के लिए, बहुत सोहना जहा गीत सी दोस्तों, ते संदेश भी बहुत सोहना सी, ते जदों गल्लां सोहणियां सोहणियां होण ते नाल दे नाल मौसम भी सोहना हो जाए, यही साडी कामना है, क्योंकि जिवें कि हल्की जिहड़ी मौसम च तब्दीली जिहड़ी किते ना किते देखी गई है, ते उहदे नाल मन करदा है कि छेती छेती बारिश हो जाए। ते बारिश दे संबंधी हुण जानकारी देवांगे कि मौसम आउण वाले दिनां च किवें दा रहेगा, अज मौसम किवें दा रहेगा, उहदे बारे IMD वल्लों जिहड़ी जानकारी दित्ती गई है दोस्तों, दस्सिया जा रहा है कि पंजाब ते चंडीगढ़ च 3 दिनां दे लई बारिश ते आंधी दा जिहड़ा अलर्ट है ਉਹ ਜਾਰੀ ਕੀਤਾ ਗਿਆ ਹੈ ਜੀ, ਕਿ ਅਗਲੇ 3 ਦਿਨ ਗਰਜ ਚਮਕ ਦੇ ਨਾਲ ਨਾਲ ਬਾਰਿਸ਼ ਤੇਜ਼ ਹਵਾਵਾਂ ਚੱਲਣ ਦਾ ਅਲਰਟ ਹੈ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਹਵਾਵਾਂ ਦੀ ਰਫ਼ਤਾਰ ਹੋਏਗੀ ਜੀ, ਉਹ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ, ਅਤੇ ਨਾਲ ਦੇ ਨਾਲ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਜਿਹੜੇ ਤਾਪਮਾਨ ਹੈ, ਜਿਹੜਾ ਟੈਂਪਰੇਚਰ ਹੈ ਜੀ, ਉਹ ਵੀ ਕਿਤੇ ਨਾ ਕਿਤੇ ਉੱਚ ਵੀ ਹਲਕਾ ਜਿਹੜਾ ਹੈ ਉਹ ਦਰਜ ਕੀਤੀ ਗਈ ਹੈ, ਹਲਕੀ ਗਿਰਾਵਟ। ਅਤੇ ਨਾਲ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਮੌਸਮ ਵਿਭਾਗ ਵੱਲੋਂ, ਅੱਜ ਪੰਜਾਬ ਦੇ ਕਈ ਸਾਰੇ ਇਲਾਕਿਆਂ 'ਚ ਜਿਹੜਾ ਹੈ ਉਹ ਅਲਰਟ ਜਾਰੀ ਕੀਤਾ ਗਿਆ, ਜਿਨ੍ਹਾਂ ਵਿੱਚ ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ 'ਚ ਕਿਹਾ ਜਾ ਰਿਹਾ ਜੀ ਕਿ ਗਰਜ ਚਮਕ ਅਤੇ ਬਿਜਲੀ ਚਮਕਣ ਅਤੇ ਨਾਲ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਰੂਪਨਗਰ 'ਚ ਹਲਕੀ ਤੋਂ ਮੱਧ ਬਾਰਿਸ਼ ਦੀ ਵੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ। ਅਤੇ ਜੇਕਰ ਅਜਿਹਾ ਹੁੰਦਾ ਤਾਂ ਦੋਸਤੋ ਮਨ ਤਾਂ ਸਾਡਾ ਖੁਸ਼ ਹੋਏਗਾ ਹੀ ਹੋਏਗਾ, ਨਾਲ ਦੇ ਨਾਲ ਜਿਹੜੀ ਹਲਕੀ ਅਸੀਂ ਕਹਿ ਸਕਦੇ ਹਾਂ ਜਿਹੜੇ ਧਰਤੀ ਤਪ ਰਹੀ ਹੈ ਉਹਨੂੰ ਵੀ ਕਿਤੇ ਨਾ ਕਿਤੇ ਜਿਹੜਾ ਉਹ ਜ਼ਰੂਰ ਸਕੂਨ ਮਿਲੇਗਾ, ਕਿਉਂਕਿ ਮੌਨਸੂਨ ਵੀ ਕਿਹਾ ਜਾ ਰਿਹਾ ਦੋਸਤੋ, ਲੰਬਾ ਇੰਤਜ਼ਾਰ ਜਿਹੜਾ ਕੀਤਾ ਜਾ ਰਿਹਾ ਕਿਤੇ ਨਾ ਕਿਤੇ, ਉਸ ਤੋਂ ਵੀ ਹਾਲੇ ਜਿਹੜੀ ਜਾਣਕਾਰੀ ਸਾਹਮਣੇ ਆਈ ਕਿ ਪੰਜਾਬ 'ਚ ਕਿਹਾ ਜਾ ਰਿਹਾ ਕਿ ਇਸ ਮਹੀਨੇ ਦੇ ਅੰਤ 'ਚ ਮੌਨਸੂਨ ਦੀ ਜਿਹੜੀ ਹੈ ਨਾ ਉਹ ਐਂਟਰੀ ਹੋ ਸਕਦੀ ਹੈ। ਮੌਸਮ ਵਿਗਿਆਨ ਕੇਂਦਰ ਦੇ ਮੁਤਾਬਿਕ ਕਿਹਾ ਜਾ ਰਿਹਾ ਕਿ ਜੂਨ ਦੇ ਆਖਰੀ ਹਫ਼ਤੇ ਯਾਨੀ ਕਿ 25 ਤੋਂ ਲੈ ਕੇ 30 ਜੂਨ ਦੇ ਵਿੱਚ ਮੌਨਸੂਨ ਦੀ ਐਂਟਰੀ ਦੀ ਜਿਹੜੀ ਸੰਭਾਵਨਾ ਉਹ IMD ਵੱਲੋਂ ਜਤਾਈ ਗਈ ਹੈ। ਖੈਰ, ਮੌਸਮ ਸੋਹਣਾ ਹੋਏਗਾ ਅਤੇ ਮਨ ਵੀ ਸੋਹਣਾ ਹੋਏਗਾ, ਅਤੇ ਸੋਹਣੇ ਸੋਹਣੇ ਜਦੋਂ ਗੀਤ ਚੱਲਣਗੇ ਉਦੋਂ ਮਨ ਹੋਰ ਵੀ ਜਿਹੜਾ ਉਹ ਖੁਸ਼ ਹੋ ਜਾਏਗਾ। ਕੈਲਾਸ਼ ਖੇਰ ਦੀ ਆਵਾਜ਼ 'ਚ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਲੋ ਜੀ ਕਰੋ ਇੰਜੋਏ।

0: Of our Panchayati Raj institutions will shape the trajectory of the nation's development, as it is the bedrock upon which a Viksit Bharat will be built. India and US rework trade deal amid tariff changes as fresh talks begin after Modi-Trump G7 meet, notes the Asian Age. The Statesman reports about a record surge in Vaishno Devi pilgrims as the number crosses the 50 lakh mark well before the year reaches its halfway point. International Maritime Organization announces plan to evacuate vessels stuck in Persian Gulf due to the war in West Asia, writes The Hindu. And finally, The Economic Times writes about Gujarat government focusing on Ranshala to educate children of salt pan workers by converting unusable buses into classrooms equipped with smart TVs and TV connectivity dedicated to educational channels. And with that, it's back to you, Anuja.
1: Thank you, Shagun. And now, before we end the bulletin, the headlines once again. BRICS nations call for stronger cooperation to address widening range of global security challenges, including terrorism and cyber threats. Prime Minister Narendra Modi gets condolence call from Qatar's Emir after 12 Indians killed in Ras Laffan gas plant blast. India strongly criticizes Pakistan's remarks over situation in POK, says Islamabad deflects attention away from its human rights abuses. India and United States open high-level trade talks in New Delhi to recalibrate proposed bilateral trade agreement. And in FIFA World Cup, Portugal thrash Uzbekistan 5-0, match between England and Ghana draw goalless. For details of these stories and more, log on to our website www.newsonair.gov.in and News on EIR app. And with that, we end the morning news. Have a nice day.
2: Namaskar, ye Akashvani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਬ੍ਰਿਕਸ ਦੇਸ਼ਾਂ ਨੇ ਦਹਿਸ਼ਤਗਰਦੀ ਸਾਈਬਰ ਖਤਰਿਆਂ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ ਕਤਰ ਦੇ ਅਮੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਰਾਸ ਲਾਫਾਨ ਸ਼ਹਿਰ 'ਚ ਹੋਏ ਹਾਦਸੇ 'ਚ 12 ਭਾਰਤੀ ਨਾਗਰਿਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ ਕਿਹਾ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੇ ਕਾਨ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਭਾਰਤ ਅਤੇ ਅਮਰੀਕਾ ਦਰਮਿਆਨ ਤਜਵੀਜ਼ਸ਼ੁਦਾ ਦਵੱਲੇ ਵਪਾਰ ਸਮਝੌਤੇ ਦੀ ਸਮੀਖਿਆ ਲਈ ਨਵੀਂ ਦਿੱਲੀ 'ਚ ਉੱਚ ਪੱਧਰੀ ਮੀਟਿੰਗ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ ਤੇ ਹੁਣ ਖਬਰਾਂ ਵਿਸਥਾਰ ਨਾਲ ਬ੍ਰਿਕਸ ਦੇਸ਼ਾਂ ਦੇ ਰਾਸ਼ਟਰ ਸੁਰੱਖਿਆ ਸਲਾਹਕਾਰਾਂ ਅਤੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਦੀ ਨਵੀਂ ਦਿੱਲੀ 'ਚ ਦਹਿਸ਼ਤਗਰਦੀ ਸਾਈਬਰ ਖਤਰਿਆਂ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ ਗਿਆ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ 16ਵੀਂ ਮੀਟਿੰਗ ਦੀ ਪ੍ਰਧਾਨਗੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੀਤੀ ਮੈਂਬਰ ਮੁਲਕਾਂ ਨੇ ਉੱਭਰ ਰਹੀਆਂ ਸੁਰੱਖਿਆ ਚੁਣੌਤੀਆਂ 'ਤੇ ਚਰਚਾ ਕੀਤੀ ਵਿਦੇਸ਼ ਮੰਤਰਾਲੇ ਮੁਤਾਬਕ ਅਜਿਹੇ ਸੁਰੱਖਿਆ ਖਤਰਿਆਂ 'ਤੇ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਗਈ ਜੋ ਹੁਣ ਆਲਮੀ ਪੱਧਰ 'ਤੇ ਪਹੁੰਚ ਗਏ ਨੇ ਨੁਮਾਇੰਦਿਆਂ ਨੇ ਊਰਜਾ ਖੁਰਾਕ ਸੁਰੱਖਿਆ ਜਲਵਾਯੂ ਤਬਦੀਲੀ ਅਤੇ ਦਹਿਸ਼ਤਗਰਦ ਸੰਗਠਨਾਂ ਵੱਲੋਂ ਨਵੀਆਂ ਤਕਨਾਲੋਜੀਆਂ ਦੀ ਦੁਰਵਰਤੋਂ 'ਤੇ ਵੀ ਚਰਚਾ ਕੀਤੀ ਮੀਟਿੰਗ ਵਿੱਚ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਦਹਿਸ਼ਤਗਰਦੀ ਵਿਰੋਧੀ ਅਤੇ ਸੁਰੱਖਿਆ ਅਤੇ ਕਾਰਜ ਸਮੂਹਾਂ ਦੇ ਕੰਮ ਅਤੇ ਨਤੀਜਿਆਂ ਦੀ ਸਮੀਖਿਆ ਵੀ ਕੀਤੀ ਗਈ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ 'ਚ ਸੰਯੁਕਤ ਕਾਰਵਾਈ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ
3: We need to be cognizant of the new security threats and challenges.
4: हमें सुरक्षा से जुड़े नए खतरों और चुनौतियों के प्रति जागरूक रहने की आवश्यकता है गैर पारंपरिक खतरे राष्ट्रीय सीमाओं से आगे निकल चुके हैं और पारंपरिक जवाबी कार्रवाई से निपटने के लिए उन्होंने अपने बचाव के तरीके भी विकसित कर लिए हैं नई और क्रांतिकारी तकनीकें आतंकवाद के छिपे हुए रूप और तेजी से डिजिटल होती दुनिया में साइबर खतरे ये सभी हमारे लिए एक बड़ा खतरा है
2: ਮੀਟਿੰਗ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਰੂਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਗੇਈ ਸ਼ੋਇਗੂ ਨੇ ਬ੍ਰਿਕਸ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਤੋਂ ਇਲਾਵਾ ਨਵੀਂ ਦਿੱਲੀ 'ਚ ਦੁਵੱਲੀ ਗੱਲਬਾਤ ਕੀਤੀ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਵੱਖ ਵੱਖ ਖੇਤਰਾਂ 'ਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਕਤਰ ਦੇ ਅਮੀਰ ਨੇ ਐਤਵਾਰ ਨੂੰ ਕਤਰ ਦੇ ਰਾਸ ਲਾਫਾਨ ਸ਼ਹਿਰ 'ਚ

0: ਹੋਏ ਹਾਦਸੇ 'ਚ ਭਾਰਤੀ ਨਾਗਰਿਕਾਂ ਦੀ ਮੌਤ ਦੇ ਦੁੱਖ ਜ਼ਾਹਰ ਕੀਤਾ ਅਤੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਜ਼ਾਹਰ ਕਰਨ ਲਈ ਸ਼੍ਰੀ ਥਾਨੀ ਦਾ ਸ਼ੁਕਰੀਆ ਅਦਾ ਕੀਤਾ ਅਤੇ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਉਪਰਾਲਿਆਂ 'ਚ ਕਤਰ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਖਿੱਤੇ 'ਚ ਸ਼ਾਂਤੀ ਅਤੇ ਸਥਿਰਤਾ ਬਹਾਲ ਹੋਏਗੀ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਦੀਆਂ ਟਿੱਪਣੀਆਂ ਦੀ ਸਖ਼ਤ ਆਲੋਚਨਾ ਕੀਤੀ ਹੈ। ਭਾਰਤ ਨੇ ਕਿਹਾ ਕਿ ਇਹ ਟਿੱਪਣੀਆਂ ਪਾਕਿਸਤਾਨ ਦੀਆਂ ਅਸਫਲਤਾਵਾਂ ਨੂੰ ਛੁਪਾਉਣ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਚ ਵਿਰੋਧ ਪ੍ਰਦਰਸ਼ਨ ਇਸ ਲਈ ਹੋ ਰਹੇ ਨੇ ਕਿਉਂਕਿ ਪਾਕਿਸਤਾਨ ਦਹਾਕਿਆਂ ਤੋਂ ਉੱਥੋਂ ਦੇ ਲੋਕਾਂ ਦਾ ਆਰਥਿਕ ਸ਼ੋਸ਼ਣ, ਬੁਨਿਆਦੀ ਅਧਿਕਾਰਾਂ ਦੀ ਘਾਣ ਅਤੇ ਪ੍ਰਸ਼ਾਸਨਿਕ ਦਮਨ ਕਰ ਰਿਹਾ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਪ੍ਰਸ਼ਾਸਨ ਨੇ ਨਿਹੱਥੇ ਨਾਗਰਿਕਾਂ ਨਾਲ ਬੇਰਹਿਮੀ ਨਾਲ ਪੇਸ਼ ਆਇਆ, ਜ਼ਰੂਰੀ ਸਮਾਨ ਅਤੇ ਦਵਾਈਆਂ ਦੀ ਸਪਲਾਈ ਅਤੇ ਇੰਟਰਨੈਟ ਬੰਦ ਕਰ ਦਿੱਤਾ। ਬੁਲਾਰੇ ਨੇ ਉਮੀਦ ਪ੍ਰਗਟ ਕੀਤੀ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਆਪਣੀਆਂ ਕਾਰਵਾਈਆਂ ਅਤੇ ਅਤਿਆਚਾਰ ਲਈ ਜਵਾਬਦੇਹ ਠਹਿਰਾਏਗਾ। ਖਾੜੀ ਖੇਤਰ ਵਿੱਚ ਚੱਲ ਰਹੇ ਟਕਰਾਅ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ 10 ਭਾਰਤੀ ਝੰਡੇ ਵਾਲੇ ਜਹਾਜ਼ ਫਾਰਸ ਦੀ ਖਾੜੀ 'ਚ ਨੇ। ਉਨ੍ਹਾਂ ਕਿਹਾ ਕਿ 17 ਜੂਨ ਨੂੰ ਅਮਰੀਕਾ ਅਤੇ ਇਰਾਨ ਦਰਮਿਆਨ ਸਮਝੌਤਾ ਪੱਧਰ 'ਤੇ ਦਸਤਖਤ ਹੋਣ ਤੋਂ ਬਾਅਦ 11 ਜਹਾਜ਼ ਹਾਰਮੁਜ਼ ਪੰਜ ਰੋਡ ਰਾਹੀਂ ਭਾਰਤ ਪਹੁੰਚੇ ਨੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬਾਕੀ ਭਾਰਤੀ ਝੰਡੇ ਵਾਲੇ ਜਹਾਜ਼ ਵੀ ਜਲਦ ਹੀ ਹਾਰਮੁਜ਼ ਵਿੱਚੋਂ ਲੰਘ ਸਕਣਗੇ। ਇਸੇ ਦੌਰਾਨ ਕਤਰ 'ਚ ਹੋਏ ਧਮਾਕੇ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਹਾਦਸੇ ਵਿੱਚ 12 ਭਾਰਤੀ ਨਾਗਰਿਕ ਮਾਰੇ ਗਏ ਸਨ ਅਤੇ 66 ਜ਼ਖਮੀਆਂ ਦਾ ਇਲਾਜ ਚੱਲ ਰਿਹਾ। ਉਨ੍ਹਾਂ ਕਿਹਾ
1: ਰਾਸ ਲਫਾਨ ਪਰਿਯੋਜਨਾ ਮੇ ਜੋ ਵਹਾਂ ਇੱਕ ਵਿਸਫੋਟ ਹੁਆ ਉਸ ਵਿਸਫੋਟ ਮੇ 12 ਭਾਰਤੀਯ ਨਾਗਰਿਕ ਮਾਰੇ ਗਏ ਹੈ। ਇਸਕੇ ਇਲਾਵੇ ਕੁੱਲ 66 ਲੋਕ ਐਸੇ ਹੈ ਜੋ ਘਾਇਲ ਹੋਏ ਹੈ। ਉਹ ਲੋਕ ਸਭ ਲੋਕ ਸੁਰੱਖਿਅਤ ਹੈ ਔਰ ਹੋਸਪਿਟਲ ਮੇ ਉਨਕੀ ਮੈਡੀਕਲ ਟ੍ਰੀਟਮੈਂਟ ਹੋ ਰਹੀ ਹੈ। ਇਹ 12 ਲੋਕ ਕੇ ਬਾਰੇ ਮੇ ਹਮ ਲੋਕ ਕਤਰ ਮੇ ਵਹਾਂ ਕੇ ਸਰਕਾਰ ਕੇ ਸਾਥ ਔਰ ਇਨਕੇ ਪਰਿਵਾਰਜਨੋ ਕੇ ਸਾਥ ਉਨਸੇ ਬਾਤਚੀਤ ਹੋ ਰਹੀ ਹੈ ਹਮਾਰੀ।
0: ਭਾਰਤ ਸੰਯੁਕਤ ਅਰਬ ਅਮੀਰਾਤ UAE ਰੱਖਿਆ ਸਾਂਝੇਦਾਰੀ ਬਾਰੇ ਬੁਲਾਰੇ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ UAE ਨਾਲ ਭਾਰਤ ਦੇ ਸਬੰਧਾਂ 'ਚ ਕਾਫੀ ਸੁਧਾਰ ਹੋਇਆ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਅਮਰੀਕਾ ਨੇ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਲਈ ਉੱਚ ਪੱਧਰੀ ਗੱਲਬਾਤ ਸ਼ੁਰੂ ਕੀਤੀ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕੱਲ੍ਹ ਨਵੀਂ ਦਿੱਲੀ 'ਚ ਅਮਰੀਕਾ ਦੇ ਵਪਾਰਕ ਨੁਮਾਇੰਦੇ ਜੈਮੀਸਨ ਗ੍ਰੀਕ ਅਤੇ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨਾਲ ਮੁਲਾਕਾਤ ਕੀਤੀ। ਦੋਵੇਂ ਮੁਲਕ 24 ਜੁਲਾਈ ਤੋਂ ਪਹਿਲਾਂ ਇੱਕ ਅੰਤਰਿਮ ਵਪਾਰਕ ਸਮਝੌਤਾ ਕਰਨ ਦਾ ਟੀਚਾ ਰੱਖ ਰਹੀਆਂ ਨੇ, ਜਦਕਿ ਵਪਾਰਕ ਭਾਈਵਾਲਾਂ ਤੋਂ ਦਰਾਮਦ ਅਤੇ ਅਮਰੀਕਾ ਦਾ ਅਸਥਾਈ 10% ਮਹਿਸੂਲ ਖਤਮ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਸ੍ਰੀ ਗੋਇਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੂੰ ਭਾਰਤ ਅਮਰੀਕਾ ਦੁਵੱਲੇ ਵਪਾਰ ਸਮਝੌਤੇ ਉੱਤੇ ਸੁਚਾਰੂ ਚਰਚਾ ਹੋਣ ਦੀ ਉਮੀਦ ਹੈ। ਇਸ ਦੌਰਾਨ ਸਰਜੀਓ ਗੌਰ ਨੇ ਵੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਦੋਵੇਂ ਦੇਸ਼ ਇੱਕ ਮਜ਼ਬੂਤ ਦੁਵੱਲੇ ਵਪਾਰਕ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਨਿਰਣਾਇਕ ਤੌਰ 'ਤੇ ਅੱਗੇ ਵੱਧ ਰਹੇ ਨੇ। ਇਸ ਨਾਲ ਨਵੇਂ ਆਰਥਿਕ ਮੌਕੇ ਪੈਦਾ ਹੋਣਗੇ ਅਤੇ ਭਾਰਤ ਅਮਰੀਕਾ ਆਰਥਿਕ ਭਾਈਵਾਲੀ ਮਜ਼ਬੂਤ ਹੋਵੇਗੀ। ਸਰਕਾਰ ਨੇ ਕਿਹਾ ਕਿ ਇਥਾਨੋਲ ਰਲੇਵੇਂ ਵਾਲਾ ਪੈਟਰੋਲ ਵਿਗਿਆਨਿਕ ਤੌਰ 'ਤੇ ਪ੍ਰਮਾਣਿਤ ਹੈ ਅਤੇ ਇਸ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਨਿਗਰਾਨੀ ਵਿੱਚ ਤੇਲ ਕੰਪਨੀਆਂ, ਵਾਹਨ ਨਿਰਮਾਤਾ, ਈਂਧਨ ਜਾਂਚ ਏਜੰਸੀਆਂ ਅਤੇ ਹੋਰ ਧਿਰਾਂ ਸ਼ਾਮਲ ਨੇ। ਸਰਕਾਰ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਖਬਰਾਂ ਗੁੰਮਰਾਹਕੁੰਨ ਅਤੇ ਬੇਬੁਨਿਆਦ ਨੇ। ਸਰਕਾਰ ਨੇ ਕਿਹਾ ਕਿ E20 ਪੈਟਰੋਲ ਦੀ ਸ਼ੁਰੂਆਤ ਤੋਂ ਬਾਅਦ ਇਥਾਨੋਲ ਮਿਸ਼ਰਣ ਕਾਰਨ ਇੰਜਨ ਦੀ ਖਰਾਬੀ ਜਾਂ ਫਿਰ ਵਾਹਨ 'ਚ ਤਕਨੀਕੀ ਖਰਾਬੀ ਦੀ ਕੋਈ ਵਿਆਪਕ ਸ਼ਿਕਾਇਤ ਨਹੀਂ ਆਈ। ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਐਲਨੀਨੋ ਦੇ ਸੰਭਾਵੀ ਮਾੜੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਸਾਉਣੀ ਦੀ ਫਸਲ ਲਈ ਇਤਿਹਾਤੀ ਤਿਆਰੀਆਂ ਕਰ ਰਹੀ ਹੈ। ਸ੍ਰੀ ਚੌਹਾਨ ਨੇ ਨਵੀਂ ਦਿੱਲੀ 'ਚ ਕਿਹਾ ਕਿ ਦੇਸ਼ 'ਚ ਹੁਣ ਤੱਕ ਲਗਭਗ 43% ਘੱਟ ਬਾਰਿਸ਼ ਹੋਈ ਹੈ ਅਤੇ ਜੁਲਾਈ ਵਿੱਚ ਵੀ ਮੌਨਸੂਨ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਕਰੀਬ 315 ਜ਼ਿਲ੍ਹਿਆਂ ਵਿੱਚ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਇਹਨਾਂ ਜ਼ਿਲ੍ਹਿਆਂ 'ਚ ਸਿੰਚਾਈ ਸਹੂਲਤਾਂ ਬਹੁਤ ਸੀਮਿਤ ਨੇ। ਇਹਨਾਂ ਵਿੱਚੋਂ ਜ਼ਿਆਦਾਤਰ ਜ਼ਿਲ੍ਹੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਬਿਹਾਰ, ਝਾਰਖੰਡ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਉੜੀਸਾ 'ਚ ਸਥਿਤ ਨੇ। ਸ੍ਰੀ ਚੌਹਾਨ ਨੇ ਕਿਹਾ ਕਿ ਕਾਰਜ ਯੋਜਨਾ, ਬਦਲਵੀਆਂ ਫਸਲਾਂ, ਘੱਟ ਸਮੇਂ ਦੀਆਂ ਕਿਸਮਾਂ, ਫਸਲ ਵਿਭਿੰਨਤਾ ਅਤੇ ਤਲਾਬ ਅਤੇ ਹੋਰਨਾਂ ਜਲ ਸਰੋਤਾਂ ਦੀ ਬਿਹਤਰ ਵਰਤੋਂ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਨੀਤੀ ਆਯੋਗ ਦੇ ਉਪ ਚੇਅਰਮੈਨ ਡਾਕਟਰ ਅਸ਼ੋਕ ਕੁਮਾਰ ਲਹਿਰੀ ਨੇ ਕਿਹਾ ਕਿ ਪਿਛਲੀ ਤਿਮਾਹੀ 'ਚ ਭਾਰਤ ਦਾ ਕੁੱਲ ਵਪਾਰ 5.4% ਵਧਿਆ। ਕੱਲ੍ਹ ਨਵੀਂ ਦਿੱਲੀ 'ਚ ਟਰੇਡ ਵਾਚ ਕੁਆਟਰਲੀ ਰਿਪੋਰਟ ਦੇ ਨਵੇਂ ਐਡੀਸ਼ਨ ਨੂੰ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੀ ਤਿਮਾਹੀ 'ਚ ਭਾਰਤ ਦਾ ਨਿਰਯਾਤ 1,84,000 ਕਰੋੜ ਡਾਲਰ ਤੱਕ ਪਹੁੰਚ ਗਿਆ ਅਤੇ ਦਰਾਮਦ ਵਿੱਚ 6.5% ਦਾ ਵਾਧਾ ਹੋਇਆ। ਪੱਛਮੀ ਏਸ਼ੀਆ ਦੀ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੰਕਟ ਅਸਥਾਈ ਸੀ ਅਤੇ ਉਮੀਦ ਜ਼ਾਹਰ

0: ਕੀਤੀ ਕਿ ਜਲਦ ਹੀ ਦੁਨੀਆ ਵਿੱਚ ਸ਼ਾਂਤੀ ਕਾਇਮ ਹੋਵੇਗੀ। ਲਖਨਊ ਦੇ ਇੱਕ ਕੋਚਿੰਗ ਸੈਂਟਰ ਵਿੱਚ ਅੱਗ ਲੱਗਣ ਦੀ ਘਟਨਾ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਦੇ ਕੋਚਿੰਗ ਸੰਸਥਾਨਾਂ ਦੇ ਨਿਯਮਾਂ ਨੂੰ ਮਜ਼ਬੂਤ ਕਰਨ ਅਤੇ ਗੈਰ ਕਾਨੂੰਨੀ ਕੋਚਿੰਗ ਸੈਂਟਰਾਂ ਖਿਲਾਫ਼ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸੂਬੇ ਭਰ ਵਿੱਚ ਅੱਗ ਸੁਰੱਖਿਆ ਉਪਾਵਾਂ ਦੀ ਜਾਂਚ ਮਿਸ਼ਨ ਮੋਡ 'ਤੇ ਕੀਤੀ ਜਾਵੇਗੀ। ਉਹਨਾਂ ਸਪਸ਼ਟ ਕੀਤਾ ਕਿ ਕਿਸੇ ਵੀ ਇਮਾਰਤ ਦੀ ਵਰਤੋਂ ਉਸੇ ਉਦੇਸ਼ ਲਈ ਕੀਤੀ ਜਾਣੀ ਚਾਹੀਦੀ ਹੈ ਜਿਸ ਲਈ ਇਸ ਨੂੰ ਮਨਜ਼ੂਰੀ ਮਿਲੀ ਸੀ। ਬੇਸਮੈਂਟ ਵਿੱਚ ਕੋਚਿੰਗ ਸੈਂਟਰ, ਨਰਸਿੰਗ ਹੋਮ ਜਾਂ ਕਿਸੇ ਹੋਰ ਵਪਾਰਕ ਕਾਰਜ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਸਾਡੇ ਪੱਤਰਕਾਰ ਮੁਤਾਬਕ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਕੋਚਿੰਗ ਸੰਸਥਾਵਾਂ ਦਾ ਸਰਵੇਖਣ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਾ ਮਿੱਤਰਾ ਨੇ ਪੰਜਾਬ 'ਚ ਕੱਲ੍ਹ 25 ਜੂਨ ਤੋਂ ਸ਼ੁਰੂ ਹੋ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਕਾਰ ਗਣਨਾ ਗੇਟ ਸੰਬੰਧੀ ਬੀਤੇ ਕੱਲ੍ਹ ਸੂਬੇ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਗੇਟ ਦੌਰਾਨ BLOs ਦੇ ਕਾਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ ਭਰਨ ਅਤੇ ਇਕੱਤਰ ਕਰਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾ ਦਿੱਤਾ। ਅਮਰੀਕਾ ਦੇ ਹਿਊਸਟਨ 'ਚ ਹੋਏ ਮੈਚ ਵਿੱਚ ਕ੍ਰਿਸਟੀਆਨੋ ਰੋਨਾਲਡੋ ਨੇ 2 ਗੋਲ ਕੀਤੇ। ਇਸ ਦੇ ਨਾਲ ਹੀ ਰੋਨਾਲਡੋ 6 ਵਿਸ਼ਵ ਕੱਪ ਟੂਰਨਾਮੈਂਟ 'ਚ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਨੇ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਬ੍ਰਿਕਸ ਦੇਸ਼ਾਂ ਨੇ ਦਹਿਸ਼ਤਗਰਦੀ, ਸਾਈਬਰ ਖਤਰਿਆਂ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਕਤਰ ਦੇ ਅਮੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਰਾਸ ਲਾਫਾਨ ਸ਼ਹਿਰ 'ਚ ਹੋਏ ਹਾਦਸੇ 'ਚ 12 ਭਾਰਤੀ ਨਾਗਰਿਕਾਂ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ। ਕਿਹਾ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਅਤੇ ਅਮਰੀਕਾ ਦਰਮਿਆਨ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਦੀ ਸਮੀਖਿਆ ਲਈ ਨਵੀਂ ਦਿੱਲੀ 'ਚ ਉੱਚ ਪੱਧਰੀ ਮੀਟਿੰਗ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਪ੍ਰੋਗਰਾਮ ਮਹਿਕ ਪੰਜਾਬੀ ਨੂੰ ਥੋੜ੍ਹਾ ਜਿਹਾ ਇੰਤਜ਼ਾਰ ਹੋਰ।
2: ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ

0: ਵਾਰਾਂ
1: ਮੇਰੀ ਪੈੜੀ ਬਿੱਟਿਆ ਕੋਲੇ ਵਾਲਿਆ
0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ
2: ਬਦਲਾ ਵਿੱਚ ਡਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ 'ਚ ਦਿਨੇ 2:30 ਵਜੇ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਉਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕੇ ਕਰਨਗੇ।
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਹੈਲੋ
4: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
3: ਫਿਰ ਤੋਂ
4: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ, ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ।
5: 10 ਲੱਖ ਦਿਓ, ਬਚ ਜਾਓਗੇ।
3: ਸਰ, ਇਹਨਾਂ ਕਿੱਥੋਂ ਲੈ ਆਵਾਂ?
5: ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ
4: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
3: ਸਰ, 2 ਲੱਖ
6: ਕੀ ਹੋਇਆ ਪਾਪਾ?
3: ਬੇਟਾ, ਇਹ ਕਹਿ ਰਹੇ ਹਨ ਮੇਰੇ ਪਾਰਸਲ 'ਚੋਂ ਡਰੱਗਸ ਮਿਲੇ ਹਨ।
4: ਓਏ,
3: ਕੱਟ ਦਿੱਤਾ।
6: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰੌਡ ਹੈ।
3: ਫਰੌਡ?
6: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
5: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ,
7: ਜਾਣਕਾਰ ਬਣੋ, ਸੁਚੇਤ ਰਹੋ।
2: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਬ੍ਰਿਕਸ ਦੇਸ਼ਾਂ ਨੇ ਦਹਿਸ਼ਤਗਰਦੀ, ਸਾਈਬਰ ਖਤਰਿਆਂ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਕਤਰ ਦੇ ਅਮੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਰਾਸ ਲਾਫਾਨ ਸ਼ਹਿਰ ਵਿੱਚ ਹੋਏ ਹਾਦਸੇ 'ਚ 12 ਭਾਰਤੀ ਨਾਗਰਿਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ। ਕਿਹਾ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਅਤੇ ਅਮਰੀਕਾ ਦਰਮਿਆਨ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਦੀ ਸਮੀਖਿਆ ਲਈ ਨਵੀਂ ਦਿੱਲੀ 'ਚ ਉੱਚ ਪੱਧਰੀ ਮੀਟਿੰਗ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਮੌਸਮ 'ਤੇ ਅਲਨੀਨੋ ਪ੍ਰਭਾਵ ਅਤੇ ਖੇਤੀਬਾੜੀ 'ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਿਤਾ ਮਿੱਤਰਾ ਨੇ ਪੰਜਾਬ ਵਿੱਚ ਕੱਲ੍ਹ 25 ਜੂਨ ਤੋਂ ਸ਼ੁਰੂ ਹੋ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਸੂਬੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ। ਪੰਜਾਬ ਸਰਕਾਰ ਵੱਲੋਂ ਅੱਜ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਨੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਚੇਤਨ ਨਿਰੀਖਣ ਪਿੱਛੋਂ ਸਫਾਈ ਵਿੱਚ 29 ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਵੇਰ ਦੇ 9:03 ਅਤੇ 24 ਸੈਕਿੰਡ ਹੋ ਰਹੇ ਨੇ ਜੀ। ਅਤੇ ਹੁਣ ਵੇਲਾ ਹੋ ਚੁੱਕਿਆ ਹੈ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦਾ। ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਅੱਜ ਤੁਸੀਂ ਕਲਾਕਾਰ ਭਗਤਾ ਸਿੰਘ ਹੋਰਾ ਪਾਸੋਂ ਤਾਰ ਸ਼ਹਿਨਾਈ ਵਾਦਨ ਰਾਗ ਨਟ ਭੈਰਵ ਸੁਣੋਗੇ ਅਤੇ ਇਸ 'ਚ ਉਹਨਾਂ ਦੇ ਨਾਲ ਤਬਲੇ 'ਤੇ ਸੰਗਤ ਕਰ ਰਹੇ ਨੇ ਜਸਕਰਨ ਸਿੰਘ।

ਹੁਣ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ 'ਚ ਅੱਜ ਤੁਸੀਂ ਕਲਾਕਾਰ ਭਗਤਾ ਸਿੰਘ ਹੋਰਾਂ ਪਾਸੋਂ ਤਾਰ ਸ਼ਹਿਨਾਈ ਵਾਦਨ ਰਾਗ ਨੱਟ ਭੈਰਵ ਸੁਣਿਆ ਅਤੇ ਉਹਨਾਂ ਦੇ ਨਾਲ ਤਬਲੇ 'ਤੇ ਸੰਗਤ ਕਰ ਰਹੇ ਸੀ ਜਸਕਰਨ ਸਿੰਘ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਕਰਨ ਜਾ ਰਹੇ ਹਾਂ ਗਜ਼ਲਾਂ। ਅਲਫਾਜ਼ ਜਦੋਂ ਦਿਲ ਦੀਆਂ ਗਹਿਰਾਈਆਂ ਵਿੱਚ ਉਤਰ ਜਾਣ, ਜਦੋਂ ਜਜ਼ਬਾਤ ਸੁਰਾਂ ਦਾ ਰੂਪ ਧਾਰ ਲੈਣ ਅਤੇ ਜਦੋਂ ਕੁਝ ਅਣਕਈਆਂ ਗੱਲਾਂ ਗਜ਼ਲ ਬਣ ਕੇ ਸਾਹਮਣੇ ਆਉਣ ਤਾਂ ਮਹਿਫਿਲ ਹੋਰ ਵੀ ਖੂਬਸੂਰਤ ਹੋ ਜਾਂਦੀ ਹੈ। ਗਜ਼ਲ ਸਿਰਫ ਸੁਣੀ ਨਹੀਂ ਜਾਂਦੀ, ਸਗੋਂ ਮਹਿਸੂਸ ਕੀਤੀ ਜਾਂਦੀ ਹੈ। ਕਦੇ ਕਿਸੇ ਦੀ ਯਾਦ ਬਣ ਜਾਂਦੀ ਹੈ, ਕਦੇ ਕੋਈ ਅਧੂਰੀ ਗੱਲ ਅਤੇ ਕਦੇ ਦਿਲ ਦੇ ਸਭ ਤੋਂ ਖਾਮੋਸ਼ ਖੂਨੀ ਦੀ ਆਵਾਜ਼ ਬਣ ਜਾਂਦੀ ਹੈ। ਇਸੇ ਖੂਬਸੂਰਤ ਅਹਿਸਾਸ ਨਾਲ ਸਜੀ ਅੱਜ ਦੀ ਇਸ ਮਹਿਫਿਲ 'ਚ ਮੈਂ ਤੁਹਾਡੀ ਦੋਸਤ ਸ਼ੁਭਤਾ ਤੁਹਾਡਾ ਦਿਲੋਂ ਸਵਾਗਤ ਕਰਦੀ ਹਾਂ ਗਜ਼ਲਾਂ ਦੀ ਇਸ ਮਹਿਫਿਲ 'ਚ। ਅਤੇ ਆਓ ਜੀ ਅੱਜ ਦੀ ਮਹਿਫਿਲ ਦੀ ਸ਼ੁਰੂਆਤ ਕਰਦੇ ਹਾਂ ਗਜ਼ਲ ਦੇ ਬਾਦਸ਼ਾਹ ਜਗਜੀਤ ਸਿੰਘ ਜੀ ਦੀ ਇੱਕ ਬੇਹੱਦ ਖੂਬਸੂਰਤ ਪੇਸ਼ਕਸ਼ ਦੇ ਨਾਲ।

ਵਾਹ ਜੀ ਵਾਹ ਦੋਸਤੋ, ਜਗਜੀਤ ਸਿੰਘ ਜੀ ਦੀ ਆਵਾਜ਼ ਵਿੱਚ ਇਹ ਗਜ਼ਲ ਦਿਲ ਦੇ ਉਸ ਕੋਨੇ ਨੂੰ ਛੂਹ ਜਾਂਦੀ ਹੈ ਜਿੱਥੇ ਕਈ ਵਾਰ ਅਸੀਂ ਆਪਣੇ ਆਪ ਨਾਲ ਵੀ ਗੱਲ ਨਹੀਂ ਕਰਦੇ। ਤਨਹਾਈ, ਯਾਦਾਂ ਅਤੇ ਜ਼ਿੰਦਗੀ ਦੇ ਅਹਿਸਾਸਾਂ ਨੂੰ ਜਿਵੇਂ ਜਗਜੀਤ ਸਾਹਿਬ ਨੇ ਸੁਰਾਂ ਵਿੱਚ ਪਰੋਇਆ, ਉਹ ਸੱਚਮੁੱਚ ਲਾਜਵਾਬ ਹੈ। ਦੋਸਤੋ, ਕੁਝ ਲੋਕ ਸਾਡੀ ਜ਼ਿੰਦਗੀ ਵਿੱਚ ਐਸੇ ਹੁੰਦੇ ਨੇ ਜਿਨ੍ਹਾਂ ਦੀ ਮੌਜੂਦਗੀ ਹੀ ਸਾਨੂੰ ਖੁਸ਼ੀ ਦੇ ਜਾਂਦੀ ਹੈ। ਉਹਨਾਂ ਦੇ ਨੇੜੇ ਹੋਣ ਨਾਲ ਹਰ ਪਲ ਖੂਬਸੂਰਤ ਲੱਗਣ ਲੱਗ ਪੈਂਦਾ ਹੈ ਅਤੇ ਉਹਨਾਂ ਦੀਆਂ ਗੱਲਾਂ ਦਿਲ ਵਿੱਚ ਦੇਰ ਤੱਕ ਗੂੰਜਦੀਆਂ ਰਹਿੰਦੀਆਂ ਨੇ। ਅਤੇ ਇਹਨਾਂ ਹੀ ਨਾਜ਼ੁਕ ਅਹਿਸਾਸਾਂ ਨੂੰ ਆਪਣੀ ਮਿੱਠੀ ਆਵਾਜ਼ ਵਿੱਚ ਸਜਾਇਆ ਹੈ ਜੀ ਪੰਕਜ ਉਦਾਸ ਸਾਹਿਬ ਨੇ। ਦੋਸਤੋ, ਕਹਿੰਦੇ ਨੇ ਕਿ ਹਰ ਰਿਸ਼ਤੇ ਨੂੰ ਸ਼ਬਦ ਦੀ ਲੋੜ ਨਹੀਂ ਹੁੰਦੀ। ਕੁਝ ਲੋਕਾਂ ਦੀ ਨੇੜਤਾ ਹੀ ਇੱਕ ਅਜਿਹਾ ਅਹਿਸਾਸ ਬਣ ਜਾਂਦੀ ਹੈ ਜਿਸ ਨੂੰ ਸਿਰਫ ਦਿਲ ਹੀ ਸਮਝ ਸਕਦਾ ਹੈ। ਕਈ ਵਾਰ ਕਿਸੇ ਦਾ ਸਾਥ, ਕਿਸੇ ਦੀਆਂ ਗੱਲਾਂ ਅਤੇ ਕਿਸੇ ਦੀ ਮੌਜੂਦਗੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾ ਦਿੰਦੀ ਹੈ। ਅਤੇ ਇਹਨਾਂ ਹੀ ਜਜ਼ਬਾਤਾਂ ਨੂੰ ਲੈ ਕੇ ਹਾਜ਼ਰ ਹੈ ਅਤੇ ਪੇਸ਼ ਕਰਨ ਜਾ ਰਹੇ ਅਗਲੀ ਪੰਕਜ ਉਦਾਸ ਸਾਹਿਬ ਦੀ ਇਹ ਬੇਮਿਸਾਲ ਪੇਸ਼ਕਸ਼, ਇਹ ਗਜ਼ਲ।

0: ਆਪਣਾ ਬਣ ਜਾਂਦਾ ਹੈ। ਦੋਸਤੋ, ਕੁਝ ਜਿਹੜੇ ਰਿਸ਼ਤੇ ਨੇ ਉਹ ਇੱਕ ਪਲ ਲਈ ਨਹੀਂ ਬਣਦੇ, ਉਹ ਹੌਲੀ ਹੌਲੀ ਦਿਲ 'ਚ ਉਤਰਦੇ ਨੇ। ਇੱਕ ਮੁਸਕਾਨ, ਇੱਕ ਗੱਲ, ਇੱਕ ਮੁਲਾਕਾਤ, ਅਤੇ ਫਿਰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਕੋਈ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ। ਇਹੀ ਅਹਿਸਾਸ ਮਹਿਦੀ ਹਸਨ ਸਾਹਿਬ ਦੀ ਇਸ ਖੂਬਸੂਰਤ ਗਜ਼ਲ 'ਚ ਸੁਣਨ ਨੂੰ ਮਿਲਦਾ। ਆਓ ਮਹਿਸੂਸ ਕਰਦੇ ਹਾਂ ਇਹ ਨਰਮ ਜਿਹੇ ਜਜ਼ਬਾਤ ਮਹਿਦੀ ਹਸਨ ਸਾਹਿਬ ਦੀ ਆਵਾਜ਼ 'ਚ।
1: जी ने एक और आपकी फरमाइश है, वो सब होगी इंशाल्लाह। तो ये आपकी बड़ी पहले से फरमाइश आई हुई है, रफ्ता रफ्ता वो मेरी हस्ती का सारा।

0: ਦੋਸਤੋ, ਅੱਜ ਦੀ ਇਸ ਮਹਿਫਿਲ 'ਚ ਅਸੀਂ ਕੁਝ ਅਹਿਸਾਸਾਂ ਨੂੰ ਸੁਣਿਆ, ਕੁਝ ਜਜ਼ਬਾਤਾਂ ਨੂੰ ਮਹਿਸੂਸ ਕੀਤਾ ਅਤੇ ਕੁਝ ਗੱਲਾਂ ਨੂੰ ਦਿਲ ਦੇ ਬਹੁਤ ਨੇੜੇ ਤੋਂ ਗੁਜ਼ਰਦੇ ਹੋਏ ਵੇਖਿਆ। ਗਜ਼ਲਾਂ ਦੀ ਖੂਬਸੂਰਤੀ ਹੀ ਹੈ ਹੁੰਦੀ ਹੈ ਕਿ ਇਹ ਸਿਰਫ ਅਲਫਾਜ਼ ਨਹੀਂ ਹੁੰਦੀਆਂ, ਸਗੋਂ ਦਿਲ ਦੀਆਂ ਉਹ ਗੱਲਾਂ ਹੁੰਦੀਆਂ ਨੇ ਜੋ ਹਰ ਸੁਣਨ ਵਾਲਾ ਆਪਣੇ ਅੰਦਾਜ਼ ਵਿੱਚ ਮਹਿਸੂਸ ਕਰਦਾ ਹੈ। ਇਸੇ ਸੋਹਣੀ ਮਹਿਫਿਲ ਨੂੰ ਇੱਥੇ ਵਿਰਾਮ ਦਿੰਦੇ ਹਾਂ। ਮੈਂ ਤੁਹਾਡੀ ਦੋਸਤ ਸ਼ੁਭਿਤਾ ਹੁਣ ਤੁਹਾਡੇ ਤੋਂ ਗਜ਼ਲਾਂ ਦੀ ਇਸ ਮਹਿਫਿਲ 'ਚ ਲੈਂਦੀ ਹਾਂ ਇਜਾਜ਼ਤ। ਫਿਰ ਮਿਲਾਂਗੀ ਕੁਝ ਨਵੀਆਂ ਗਜ਼ਲਾਂ, ਨਵੇਂ ਅਹਿਸਾਸਾਂ ਅਤੇ ਨਵੇਂ ਅਲਫਾਜ਼ਾਂ ਦੇ ਨਾਲ।
1: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल, जो कहानियां हम सुनते आए देखते आए, अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਸਵੇਰ ਦੇ 10:05 ਹੋ ਰਹੇ ਨੇ ਅਤੇ ਹੁਣ ਵੇਲਾ ਹੋ ਚੁੱਕਿਆ ਤੁਹਾਡੇ ਮਨ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਇਸ ਪ੍ਰੋਗਰਾਮ 'ਚ ਤੁਸੀਂ ਸ਼ਿਰਕਤ ਕਰ ਸਕਦੇ ਹੋ, ਆਪਣੇ ਮਨ ਪਸੰਦੀਦਾ ਗੀਤ ਸੁਣ ਸਕਦੇ ਹੋ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ ਜੀ 0181 23 42 173। ਅਤੇ ਲਓ ਜੀ ਕਰੋ ਫਿਰ ਤੁਸੀਂ ਕੋਸ਼ਿਸ਼ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨ ਦੀ। ਤਦ ਤੱਕ ਲਈ ਸੁਣੋ ਅਰਿਜੀਤ ਸਿੰਘ ਦੀ ਆਵਾਜ਼ 'ਚ ਇਹ ਸੋਹਣਾ ਜਿਹਾ ਗੀਤ ਫਿਲਮ ਯੰਗਿਸਤਾਨ 'ਚੋਂ।

0: अरिजीत सिंह दी आवाज़ जो सुन रहे सी, बहुत सोहना जिहा गीत, फिल्म यंगिस्तान चो। तो इस गीत दे नाल ही प्रोग्राम दा जिहड़ा आगाज़ है वह भी हो चुका है जी। तो प्रोग्राम चाओ जानते हैं, सब तो पहली फरमाइश किहड़े कॉलर दोस्त लेके आए ने। हैलो,
1: ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
1: ਮੈਂ ਮਲਕੀਤ ਸਿੰਘ ਘੜਿਆਣਾ ਜੀ ਆ ਰਹੀ ਹਾਂ, ਨਵੀਂ ਬਸਤੀ ਬਠਿੰਡੇ ਤੋਂ ਬੋਲਦਾ। ਮੇਰਾ ਪਿੰਡ ਹੈ ਘੜਿਆਣਾ ਜੀ, ਤੁਹਾਡੇ ਪ੍ਰੋਗਰਾਮ ਐਪ 'ਤੇ ਸੁਣੀਦੀ ਜੀ।
0: ਠੀਕ ਹੈ ਜੀ, ਬਹੁਤ ਬਹੁਤ
1: ਹਾਂਜੀ
0: ਸਵਾਗਤ ਹੈ ਜੀ ਤੁਹਾਡਾ।
1: ਹਾਂਜੀ, ਤੁਹਾਡਾ ਬਹੁਤ ਧੰਨਵਾਦ ਜੀ।
0: ਹਾਂਜੀ, ਫਿਰ ਅੱਜ ਕਿੰਨੇ ਦਿਨ ਬਾਅਦ ਕਾਲ ਲੱਗੀ ਹੈ ਤੁਹਾਡੀ?
1: ਕਾਲ ਮੇਰੀ ਲੱਗੀ ਹੈ ਜੀ 5 ਤਰੀਕ ਦੀ ਲੱਗੀ ਸੀ, ਲਾ ਲਓ ਹਿਸਾਬ ਜੀ।
0: ਚਲੋ, 5 ਤਰੀਕ ਦੀ ਲੱਗੀ, ਅੱਜ ਫਿਰ ਕਾਲ ਲੱਗ ਗਈ ਹੈ। ਅਤੇ ਕਿਹੜਾ ਗੀਤ
1: ਹਾਂਜੀ,
0: ਸੁਣੋਗੇ ਜੀ?
1: ਹਾਂ ਮੈਂ ਫਾਸਲਾ ਪਾਉਣਾ ਨਾ ਥੋੜ੍ਹਾ ਜਿਹਾ ਜੀ, ਨਵੇਂ ਸ਼ਾਮਿਲ ਹੋ ਜਾਣ ਜੀ।
0: ਬਿਲਕੁਲ ਜੀ, ਬਿਲਕੁਲ। ਹਾਂਜੀ, ਦੂਜਿਆਂ ਬਾਰੇ ਸੋਚਣਾ ਵੀ ਬਹੁਤ ਜ਼ਿਆਦਾ,
1: ਹਾਂਜੀ
0: ਕੋਈ ਕੋਈ
1: ਹਾਂਜੀ
0: ਸੋਚਦਾ,
1: ਹਾਂਜੀ,
0: ਪਰ ਬਹੁਤ ਚੰਗੀ ਗੱਲ ਹੈ।
1: ਆਪਾਂ ਨਵਿਆਂ ਦੇ ਵਿਚਾਰ ਸੁਣਿਆ ਕਰੀਏ ਜੀ, ਜਿਹੜੇ ਨਵੇਂ ਆਉਂਦੇ ਜੀ, ਫਿਰ ਉਹ ਵੀ
0: ਬਿਲਕੁਲ ਜੀ,
1: ਗੱਲ ਹੈ ਜੀ। ਹਾਂਜੀ
0: ਬਹੁਤ
1: ਹਾਂਜੀ,
0: ਸੋਹਣੀ ਸੋਚ ਹੈ ਜੀ। ਅਤੇ ਫਿਰ ਅੱਜ ਕਿਹੜਾ ਗੀਤ ਸੁਣਨਾ ਤੁਸੀਂ?
1: ਮੈਂ ਕ੍ਰਾਂਤੀ ਫਿਲਮ ਦਾ ਸੁਣਾ ਦੇ ਜੀ, ਸੁਣਾ ਦੇ ਜੀ।
0: ਠੀਕ ਹੈ
1: ਤੁਹਾਡਾ
0: ਜੀ,
1: ਬਹੁਤ ਧੰਨਵਾਦ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਚੰਗੇ, ਸਤਿ ਸ਼੍ਰੀ ਅਕਾਲ, ਤੁਹਾਡਾ ਧੰਨਵਾਦ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਲਓ ਜੀ, ਕ੍ਰਾਂਤੀ ਫਿਲਮ ਦਾ ਗੀਤ ਇਹਨਾਂ ਦੀ ਫਰਮਾਇਸ਼ ਹੈ। ਇਸ ਗੀਤ ਨੂੰ ਗਾਇਆ ਜੀ ਮਹਿੰਦਰ, ਲਤਾ ਮੰਗੇਸ਼ਕਰ, ਸ਼ੈਲਿੰਦਰ ਅਤੇ ਨਿਤਿਨ, ਇਹਨਾਂ ਸਭ ਨੇ ਆਵਾਜ਼ ਦਿੱਤੀ ਹੈ। ਬਹੁਤ ਸੋਹਣਾ ਜਿਹਾ ਗੀਤ ਹੈ। ਲਓ ਜੀ, ਕਰੋ ਇੰਜੋਏ।

0: ਕ੍ਰਾਂਤੀ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ। ਪ੍ਰੋਗਰਾਮ ਚੱਲ ਰਿਹਾ ਜੀ, ਹੈਲੋ ਫਰਮਾਇਸ਼, ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
1: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ,
1: ਬਹੁਤ ਬਹੁਤ ਧੰਨਵਾਦ ਜੀ।
0: ਹਾਂਜੀ, ਫਿਰ ਕਿਹੜਾ ਗੀਤ ਸੁਣੋਗੇ ਜੀ ਅੱਜ ਪ੍ਰੋਗਰਾਮ 'ਚ?
1: ਮੇਰੀ ਜੰਗ ਮੂਵੀ ਦਾ ਗਾਣਾ ਜੀ 1985 ਦੇ ਵਿੱਚ ਆਈ ਸੀ ਜੀ, ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ।
0: ਠੀਕ ਹੈ ਜੀ, ਜ਼ਿੰਦਗੀ ਵਾਕਈ ਹਰ ਕਦਮ ਇੱਕ ਜੰਗ ਹੈ, ਪਰ ਜਿਹੜਾ ਇਹਨੂੰ ਖੁਸ਼ੀ ਖੁਸ਼ੀ ਮੰਜ਼ਿਲਾਂ ਤੱਕ ਪਹੁੰਚਣ ਲਈ ਖੁਸ਼ੀ ਖੁਸ਼ੀ ਤਿਆਰ

0: ਰਹਿੰਦਾ ਹੈ ਕਿ ਹਰ ਮੰਜ਼ਿਲ ਨੂੰ ਅਸੀਂ ਪਾਉਣਾ ਹੈ, ਉਹ ਫਿਰ
1: ਬਿਲਕੁਲ ਜੀ ਬਿਲਕੁਲ ਮਿਹਨਤ ਇਨਸਾਨ ਨੂੰ ਕਰਨੀ ਚਾਹੀਦੀ ਹੈ।
0: ਬਿਲਕੁਲ ਜੀ
1: ਬਹੁਤ ਬਹੁਤ
0: ਬਿਲਕੁਲ,
1: ਧੰਨਵਾਦ,
0: ਹਾਂਜੀ ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼।
1: ਬਹੁਤ ਬਹੁਤ ਧੰਨਵਾਦ,
0: ਬਹੁਤ ਬਹੁਤ ਧੰਨਵਾਦ। ਲਓ ਜੀ, ਲਤਾ ਮੰਗੇਸ਼ਕਰ, ਨਿਤਿਨ ਅਤੇ ਮੁਕੇਸ਼ ਦੀ ਆਵਾਜ਼ 'ਚ ਇਹਨਾਂ ਦੀ ਫਰਮਾਇਸ਼ ਦਾ ਗੀਤ ਤੁਸੀਂ ਵੀ ਇੰਜੋਏ ਕਰੋ ਅਤੇ ਆਪਣੀ ਫਰਮਾਇਸ਼ ਵੀ ਸਾਨੂੰ ਦੱਸ ਸਕਦੇ ਹੋ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ 0181 2341173। ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨ ਪਸੰਦੀਦਾ ਗੀਤ ਸੁਣੋ।

0: ਲਤਾ ਮੰਗੇਸ਼ਕਰ ਅਤੇ ਨਿਤਿਨ ਮੁਕੇਸ਼ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਇਹ ਸੋਹਣਾ ਜਿਹਾ ਗੀਤ। ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਹੋ ਜਾਂਦੇ ਆ। ਅਗਲੀ ਫਰਮਾਇਸ਼ ਕਿਹੜੇ ਕਾਲਰ ਤੋਂ ਉਸ ਲੈ ਕੇ ਆਏ ਨੇ? ਹੈਲੋ,
1: ਮੈਡਮ ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮੈਂ ਸੋਹਣ ਲਾਲ ਬੋਲਦਾ, ਪਿੰਡ ਸਲਾਮ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਧੰਨਵਾਦ, ਸ਼ੁਕਰੀਆ ਜੀ।
0: ਹਾਂਜੀ, ਕਿਹੜਾ ਗੀਤ ਸੁਣੋਗੇ ਜੀ ਅੱਜ ਫਿਰ?
1: ਆਪਣੇ ਜਬ ਜਬ ਫੂਲ ਖਿਲੇ ਮੂਵੀ ਹੈਗੀ ਆ।
0: ਹਾਂਜੀ,
1: ਉਹਦਾ ਗੀਤ ਹੈਗਾ ਗੁੱਲ ਰੇ ਬੁਲਬੁਲ।
0: ਹਾਂਜੀ, ਮੁਹੰਮਦ ਰਫੀ ਦਾ ਗਾਇਆ ਗੀਤ। ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ, ਸ਼ੁਕਰੀਆ।
0: ਧੰਨਵਾਦ ਜੀ।

0: ਰਫੀ ਦੀ ਆਵਾਜ਼ 'ਚ ਤੁਸੀਂ ਗੀਤ ਸੁਣ ਰਹੇ ਸੀ ਅਤੇ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਆਓ ਜਾਣਦੇ ਹਾਂ ਅਗਲੀ ਫਰਮਾਇਸ਼ ਕਿਹੜੇ ਕਾਲਰ ਤੋਂ ਲੈ ਕੇ ਆਏ ਨੇ। ਹੈਲੋ,
1: ਹੈਲੋ,
0: ਨਮਸਕਾਰ ਜੀ।
1: ਨਮਸਕਾਰ ਮੈਮ।
0: ਹਾਂਜੀ, ਕੌਣ ਬੋਲ ਰਿਹਾ ਜੀ?
1: ਮੈਂ ਜੀ ਮੇਨ ਬਾਜ਼ਾਰ ਮੰਡੀ ਲਾਡੂ ਕਾ ਜ਼ਿਲ੍ਹਾ ਫਾਜ਼ਿਲਕਾ ਤੋਂ ਵਰਿੰਦਰ ਕੁਮਾਰ ਕਾਲੜਾ ਬੋਲ ਰਿਹਾ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ।
1: ਥੈਂਕ ਯੂ ਮੈਡਮ ਜੀ।
0: ਹਾਂਜੀ, ਕਿੰਨੇ ਦਿਨਾਂ ਬਾਅਦ ਕਾਲ ਲੱਗੀ ਤੁਹਾਡੀ?
1: ਮੈਨੂੰ ਕਰੀਬ ਅੱਜ 17-18 ਹੋ ਗਏ ਕਾਲ ਮਿਲ ਰਹੀ ਸੀ, ਅੱਜ ਮਿਲਿਆ ਜੀ।
0: ਚਲੋ ਫਿਰ ਅੱਜ ਕਾਲ ਮਿਲ ਗਈ ਹੈ ਤੇ ਫਿਰ ਕਿਹੜਾ ਗੀਤ ਸੁਣਨਾ ਪਸੰਦ ਕਰੋਗੇ?
1: ਮੈਨੂੰ ਪਹਿਲਾਂ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਸਾਨੂੰ ਬਹੁਤ ਵਧੀਆ ਲੱਗਿਆ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ।
1: ਸਾਡੀ ਕਾਲੜਾ ਫੈਮਿਲੀ ਦੀ ਫਰਮਾਇਸ਼ ਹੈਗੀ ਹੈ ਪਿਕਚਰ ਆਮ ਆਪ ਦੂਜਾ ਮੈਨੇ ਪਿਆਰ ਕੀਆ।
0: ਠੀਕ ਹੈ ਜੀ, ਇਸ ਫਿਲਮ 'ਚ ਕਿਹੜਾ ਗੀਤ?
1: ਕਬੂਤਰ ਜਾ ਜਾ ਜਾ।
0: ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਜ਼ਰੂਰ ਜੀ,
1: ਥੈਂਕ ਯੂ,
0: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਇਹਨਾਂ ਦੀ ਫਰਮਾਇਸ਼ ਹੈ ਜੀ ਫਿਲਮ ਮੈਨੇ ਪਿਆਰ ਕੀਆ 'ਚੋਂ ਐਸ ਪੀ ਬਾਲਾ ਸੁਬਰਮਨੀਅਮ ਅਤੇ ਲਤਾ ਮੰਗੇਸ਼ਕਰ ਦਾ ਗਾਇਆ ਗੀਤ ਸੁਣਨਾ ਚਾਹੁੰਦੇ ਨੇ। ਤਾਂ ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਦੱਸ ਸਕਦੇ ਹੋ। ਉਹਦੇ ਲਈ ਤੁਹਾਨੂੰ ਪ੍ਰੋਗਰਾਮ 'ਚ ਸ਼ਿਰਕਤ ਕਰਨੀ ਪਏਗੀ ਅਤੇ ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ 0181-2342-173। ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨਪਸੰਦੀਦਾ ਗੀਤ ਸੁਣੋ। ਫਿਲਹਾਲ ਸਾਡੇ ਜਿਹੜੇ ਲਿਸਨਰ ਦੀ ਹੁਣੀ ਕਾਲ ਆਈ ਸੀ, ਮੈਨੇ ਪਿਆਰ ਕੀਆ ਫਿਲਮ 'ਚੋਂ ਇਹ ਗੀਤ ਕਰੋ ਜੀ, ਤੁਸੀਂ ਵੀ ਇੰਜੋਏ।

0: ਸਤਿ ਸ਼੍ਰੀ ਅਕਾਲ ਪੰਜਾਬੀਓ। ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ?

0: ਫਿਲਮ ਤੀਸਰੀ ਕਸਮ ਜੋ ਮੁਕੇਸ਼ ਦਾ ਗਾਇਆ ਗੀਤ ਤੁਸੀਂ ਸੁਣ ਰਹੇ ਸੀ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਆਓ ਜਾਣਦੇ ਹਾਂ ਹੁਣ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ? ਗੁੱਡ ਮੋਰਨਿੰਗ ਜੀ, ਹਾਂਜੀ ਕੌਣ ਬੋਲ ਰਹੇ ਨੇ ਜੀ? ਵਾਹ ਜੀ ਵਾਹ, ਲੁਧਿਆਣੇ ਤੋਂ ਕਾਲ ਕੀਤੀ ਹੈ, ਫਿਰ ਕਿੰਨੇ ਦਿਨਾਂ ਬਾਅਦ ਕਾਲ ਲੱਗੀ ਹੈ ਤੁਹਾਡੀ? ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਫਿਰ ਅੱਜ ਕਿਹੜਾ ਗੀਤ ਸੁਣਨਾ ਤੁਸੀਂ? ਹਾਂਜੀ ਚਲੋ, ਫਕੀਰਾਂ ਫਿਲਮ ਚੋਂ ਲਤਾ ਮੰਗੇਸ਼ਕਰ ਦਾ ਗਾਇਆ। ਹਾਂਜੀ ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ,
1: ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ। ਫਕੀਰਾਂ ਫਿਲਮ ਚੋਂ ਲਤਾ ਮੰਗੇਸ਼ਕਰ ਦਾ ਗਾਇਆ ਗੀਤ ਸੁਣਾਵਾਂਗੇ ਅਤੇ ਫਰਮਾਇਸ਼ ਇਹਨਾਂ ਦੀ ਪੂਰੀ ਕਰਾਂਗੇ, ਤੁਹਾਡੀ ਵੀ ਫਰਮਾਇਸ਼ ਪੂਰੀ ਕਰਾਂਗੇ, ਲੇਕਿਨ ਉਹਦੇ ਲਈ ਤੁਹਾਨੂੰ ਪ੍ਰੋਗਰਾਮ 'ਚ ਸ਼ਿਰਕਤ ਕਰਨੀ ਪਵੇਗੀ। ਪ੍ਰੋਗਰਾਮ 'ਚ ਸ਼ਿਰਕਤ ਕਰਨਾ ਬਹੁਤ ਸੌਖਾ ਹੈ, ਬਸ ਨੰਬਰ ਡਾਇਲ ਕਰਨਾ 0181-2342-173। ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਸਾਡੇ ਨਾਲ ਕਾਲ 'ਤੇ, ਆਪਣੀ ਮਨਪਸੰਦੀਦਾ ਗੀਤ, ਆਪਣੀ ਫਰਮਾਇਸ਼ ਸਾਨੂੰ ਦੱਸੋ ਅਤੇ ਅਸੀਂ ਉਹਨਾਂ ਗਾਣਿਆਂ ਨੂੰ ਪਲੇ ਕਰਾਂਗੇ ਅਤੇ ਤੁਸੀਂ ਇੰਜੋਏ ਕਰੋ। ਫਿਲਹਾਲ ਲਤਾ ਮੰਗੇਸ਼ਕਰ ਦਾ ਗਾਇਆ ਗੀਤ।

0: ਫਕੀਰਾਂ ਫਿਲਮ ਸ਼ੋਅ ਲਤਾ ਮੰਗੇਸ਼ਕਰ ਦਾ ਗਾਇਆ ਗੀਤ ਤੁਸੀਂ ਸੁਣ ਰਹੇ ਸੀ ਅਤੇ ਪ੍ਰੋਗਰਾਮ 'ਚ ਆਓ ਜਾਣਦੇ ਹਾਂ ਹੁਣ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ,
1: ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਮੈਡਮ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਖੂਬ, ਬਹੁਤ ਸੋਹਣਾ ਤੁਸੀਂ ਜਿਹੜੇ ਸ਼ਬਦ ਨੇ ਉਹ ਇੱਥੇ ਬਿਆਨ ਕੀਤੇ ਨੇ, ਬਹੁਤ ਸੋਹਣਾ। ਹਾਂਜੀ, ਕਿਹੜੇ ਗੀਤ ਸੁਣੋਗੇ ਅਤੇ ਕੌਣ ਬੋਲ ਰਹੇ ਹੋ, ਕਿੱਥੋਂ ਕਾਲ ਮਿਲਾਈ ਹੈ, ਸਾਰਾ ਦੱਸੋ।
1: ਸੁਖਦੇਵ ਸਿੰਘ ਬਸਤੀ ਸ਼ੇਖ ਜਨਕ ਨਗਰ ਜਲੰਧਰ ਤੋਂ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਮੈਡਮ ਜੀ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੁਹਾਡਾ ਅੰਦਾਜ਼ ਬਹੁਤ ਪਿਆਰਾ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ, ਦੁਆਵਾਂ ਕਹਿੰਦੇ ਨੇ ਬਹੁਤ ਕੰਮ

0: ਮੰਨਦੀਆਂ ਨੇ ਅਤੇ ਬਹੁਤ ਜ਼ਰੂਰੀ ਵੀ ਹੁੰਦੀਆਂ ਨੇ।
1: ਬਿਲਕੁਲ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਪ੍ਰੋਗਰਾਮ 'ਚ ਤੁਸੀਂ ਸ਼ਿਰਕਤ ਕੀਤੀ, ਫਿਰ ਅੱਜ ਕਿਹੜਾ ਗੀਤ ਸੁਣਨਾ ਤੁਸੀਂ?
1: ਇਹ ਫਿਲਮ ਹੈਗੀ ਜੀ ਸਰਗਮ,
0: ਠੀਕ ਹੈ ਜੀ,
1: ਤੇ ਹਮ ਤੋ ਚਲੇ ਪਰਦੇਸ ਹਮ ਪਰਦੇਸੀ ਹੋ ਗਏ।
0: ਠੀਕ ਹੈ ਜੀ, ਮੁਹੰਮਦ ਰਫੀ ਦਾ ਗਾਇਆ ਗੀਤ
1: ਜੀ। ਹਾਂ ਜੀ,
0: ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਧੰਨਵਾਦ।
1: ਧੰਨਵਾਦ।
0: ਲੋ ਜੀ, ਸਰਗਮ ਫਿਲਮ 'ਚੋਂ ਮੁਹੰਮਦ ਰਫੀ ਦਾ ਗਾਇਆ ਗੀਤ, ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਅਤੇ ਤੁਹਾਡੀ ਵੀ ਫਰਮਾਇਸ਼ ਪੂਰੀ ਕਰਾਂਗੇ। ਹਜੇ ਵੀ ਪ੍ਰੋਗਰਾਮ 'ਚ ਥੋੜ੍ਹਾ ਸਮਾਂ ਬਾਕੀ ਹੈ, ਫਟਾਫਟ ਕਾਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਔਰ ਆਪਣੇ ਮਨਪਸੰਦ ਦਾ ਗੀਤ ਸਾਨੂੰ ਦੱਸੋ ਅਤੇ ਅਸੀਂ ਤੁਹਾਨੂੰ ਸੁਣਾਵਾਂਗੇ। ਪ੍ਰੋਗਰਾਮ ਹਾਲੋ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹੈਲੋ,
2: ਨਮਸਕਾਰ ਮੈਡਮ
1: ਜੀ। ਨਮਸਕਾਰ ਜੀ, ਕੌਣ ਬੋਲ ਰਹੇ ਨੇ ਜੀ?
2: ਅਸ਼ੋਕ ਬੋਲਦਾ, ਪਿੰਡ ਸਾਬੂ ਵਾਲੇ।
1: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਕਿੰਨੇ ਦਿਨਾਂ ਬਾਅਦ ਕਾਲ ਲੱਗੀ ਹੈ ਤੁਹਾਡੀ?
2: ਡੇਢ ਦੋ ਮਹੀਨੇ ਹੋ ਗਏ ਮੈਡਮ।
1: ਚਲੋ ਜੀ, ਦੋ ਮਹੀਨੇ ਬਾਅਦ ਹੁਣ ਕਾਲ ਲੱਗੀ ਹੈ, ਫਿਰ ਅੱਜ ਕਿਹੜਾ ਗੀਤ ਸੁਣਨਾ ਤੁਸੀਂ?
2: ਮੁਹੰਮਦ ਰਫੀ ਦੀ ਬਾਤ 'ਚ ਨੀਲ ਕਮਲ ਫਿਲਮ ਦਾ ਗੀਤ ਸੁਣਾ ਦੇ, ਬਾਬਲ ਕੀ ਦੁਆਈਂ ਲੇਤੀ।
1: ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
2: ਮਿਹਰਬਾਨੀ,
1: ਧੰਨਵਾਦ ਜੀ। ਨੀਲ

0: ਫਿਲਮ ਨੀਲ ਕਮਲ 'ਚੋਂ ਮੁਹੰਮਦ ਰਫੀ ਦਾ ਗਾਇਆ ਗੀਤ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਆਓ ਜਾਣਦੇ ਆ। ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ? ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
1: ਆਪਣਾ ਜੀ ਸ੍ਰੀ ਗੰਗਾ ਨਗਰ ਤੋਂ ਰੇਸ਼ਮ ਸਿੰਘ ਸੰਧੂ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ 'ਚ।
1: ਸ਼ੁਕਰੀਆ ਜੀ ਤੁਹਾਡਾ ਵੀ, ਬਹੁਤ ਬਹੁਤ ਬਹੁਤ ਸ਼ੁਕਰੀਆ ਜੀ।
0: ਹਾਂਜੀ, ਕਿੰਨੇ ਦਿਨਾਂ ਬਾਅਦ ਕਾਲ ਲੱਗੀ ਫਿਰ ਤੁਹਾਡੀ?
1: ਇਹ ਜੀ ਸਮਝੋ ਮਹੀਨਾ ਕੁ ਤਾਂ ਹੋ ਹੀ ਗਿਆ ਜੀ, ਪੂਜਾ ਹਾਂਡਾ ਜਾਨੀ ਨਾਲ ਗੱਲ ਹੋਈ ਸੀ ਜੀ। ਉਹਨਾਂ ਦਾ ਵੀ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜੀ, ਉਹਨਾਂ ਦਾ ਪੇਸ਼ ਕਰਨ ਦਾ
0: ਠੀਕ ਹੈ ਜੀ,
1: ਬਹੁਤ ਅੰਦਾਜ਼ ਬਹੁਤ ਵਧੀਆ ਜੀ, ਤੇ ਤੁਹਾਡਾ ਵੀ ਬਹੁਤ ਵਧੀਆ ਜੀ, ਪਿਆਰ ਨਾਲ ਗੱਲ ਹੁੰਦੀ ਹੈ ਜੀ, ਗਾਣਾ ਵਧੀਆ ਲਗਾਉਂਦੇ ਹੋ ਜੀ,
0: ਠੀਕ ਹੈ
1: ਬਹੁਤ
0: ਜੀ।
1: ਵਧੀਆ, ਸ਼ੁਕਰੀਆ ਜੀ।
0: ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਫਿਰ ਅੱਜ ਤੁਸੀਂ ਕਿਹੜਾ ਗੀਤ ਸੁਣਨਾ?
1: ਫਿਲਮ ਨਾਗਿਨ ਜੀ ਪੁਰਾਣੀ, ਤੇ ਤਨ ਡੋਲੇ ਰੇ ਮੇਰਾ ਮਨ ਡੋਲੇ ਰੇ, ਆ ਗਿਆ ਦਿਲ ਕਾ ਕਰਾਰ ਜੇ ਕੌਣ ਬਜਾਏ ਬਾਂਸ।
0: ਠੀਕ ਹੈ ਜੀ, ਲਤਾ ਮੰਗੇਸ਼ਕਰ ਦਾ ਗਾਇਆ ਗੀਤ।
1: ਹਾਂਜੀ, ਬਹੁਤ ਬਹੁਤ ਧੰਨਵਾਦ,
0: ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਲੋ ਜੀ, ਫਿਲਮ ਨਾਗਿਨ 'ਚੋਂ ਲਤਾ ਮੰਗੇਸ਼ਕਰ ਦਾ ਗਾਇਆ ਗੀਤ, ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ, ਤੁਹਾਡੀ ਵੀ ਫਰਮਾਇਸ਼ ਪੂਰੀ ਕਰਾਂਗੇ। ਥੋੜ੍ਹਾ ਜਿਹਾ ਸਮਾਂ ਬਾਕੀ ਹੈ, ਕਾਲ ਕਰੋ ਔਰ ਆਪਣਾ ਮਨਪਸੰਦ ਦਾ ਗੀਤ ਸੁਣੋ।

ਗੀਤ। ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਅਤੇ ਅੱਜ ਜਿਨ੍ਹਾਂ ਜਿਨ੍ਹਾਂ ਦੀ ਵੀ ਕਾਲ ਸਾਡੇ ਨਾਲ ਇੱਥੇ ਕਨੈਕਟ ਹੋਈ ਹੈ, ਜਿਨ੍ਹਾਂ ਨੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਦੀ ਕਾਲਸ ਨਹੀਂ ਵੀ ਲੱਗ ਪਾਈਆਂ ਉਹਨਾਂ ਦੀ ਵੀ ਇੱਥੇ ਅਟੈਂਡੈਂਸ ਲੱਗ ਚੁੱਕੀ ਹੈ। ਸਭ ਦੇ ਮਨ ਪਸੰਦੀਦਾ ਗੀਤਾਂ ਅਤੇ ਜਿਹੜੇ ਜਿਹੜੇ ਗੀਤ ਅਸੀਂ ਪਲੇ ਕੀਤੇ ਸਭ ਨੇ ਇੰਜੋਏ ਕੀਤੇ ਹੋਣਗੇ, ਅਸੀਂ ਇਹ ਉਮੀਦ ਕਰਦੇ ਹਾਂ। ਅੱਜ ਦਾ ਦਿਨ ਤੁਹਾਡਾ ਬਹੁਤ ਸੋਹਣਾ ਬੀਤੇ, ਚੜ੍ਹਦੀ ਕਲਾ 'ਚ ਰਹੋ, ਤੁਸੀਂ ਸਭ ਸੋਹਣੀ ਸਿਹਤ ਤੰਦਰੁਸਤੀਆਂ ਰੱਬ ਤੁਹਾਨੂੰ ਸਾਰਿਆਂ ਨੂੰ ਬਖਸ਼ੇ, ਇਹੀ ਉਮੀਦ ਹੈ। ਇਸੀ ਲਾਸਟ ਜਿਹੜਾ ਗੀਤ ਹੈ ਇਹਦੇ ਨਾਲ ਮੈਨੂੰ ਆਪਣੀ ਦੋਸਤ ਸ਼ੁਭਤਾ ਨੂੰ ਦਿਓ ਇਸ ਪ੍ਰੋਗਰਾਮ ਹਾਲੋ ਫਰਮਾਇਸ਼ 'ਚੋਂ ਇਜਾਜ਼ਤ, ਅਤੇ ਜਾਂਦੇ ਜਾਂਦੇ ਇੰਜੋਏ ਕਰੋ ਮੁਕੇਸ਼ ਦਾ ਗਾਇਆ ਗੀਤ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹਾਲੋ ਫਰਮਾਇਸ਼, ਮੀਡੀਅਮ ਵੇਵ 343.6 meters, ਯਾਨੀ 873 kHz 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਬਸ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ।
1: नमस्कार, आकाशवाणी समाचार के साथ मैं कनकलता। ब्रिक्स देशों के राष्ट्रीय सुरक्षा सलाहकारों और वरिष्ठ सुरक्षा अधिकारियों की दिल्ली बैठक में आतंक

ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਅਤੇ ਨਾਲ ਦੇ ਨਾਲ ਵੇਵਜ਼ ਐਪ ਦੇ ਜ਼ਰੀਏ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰੋਜ਼ਾਨਾ 11:05 'ਤੇ ਸ਼ੁਰੂ ਹੁੰਦਾ ਔਰ 12 ਤੱਕ ਤੁਸੀਂ ਇਸ ਪ੍ਰੋਗਰਾਮ ਨਾਲ ਜੁੜੇ ਰਹਿੰਦੇ ਹੋ। ਇਸ ਪ੍ਰੋਗਰਾਮ ਦੇ ਵਿੱਚ ਅਗਰ ਤੁਸੀਂ ਵੀ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਹੈ ਜੀ 9465536077 9465536077। ਇਸ ਨੰਬਰ 'ਤੇ ਤੁਸੀਂ ਸਵੇਰੇ 10 ਤੋਂ ਲੈ ਕੇ 10:30 ਦੇ ਵਿੱਚ ਆਪਣੇ ਸੁਨੇਹੇ ਸਾਡੇ ਤੱਕ ਪਹੁੰਚਾ ਸਕਦੇ ਹੋ। ਫਿਰ ਜਿਨ੍ਹਾਂ ਨੂੰ ਤਾਂ ਪਤਾ ਸੀ ਉਹਨਾਂ ਨੇ ਤਾਂ ਸਾਨੂੰ ਭੇਜ ਦਿੱਤੇ ਔਰ ਢੇਰਾਂ ਦੀ ਤਾਦਾਦ 'ਤੇ ਭੇਜੇ। ਕਈ ਨਾਰਾਜ਼ ਵੀ ਹੁੰਦੇ ਹੋਣਗੇ ਕਿ ਸਾਡੇ ਮੈਸੇਜ ਪੜ੍ਹੇ ਨਹੀਂ ਜਾਂਦੇ, ਪਰ ਕੋਈ ਗੱਲ ਨਹੀਂ। ਮੈਂ ਇਹੀ ਕਹਾਂਗੀ ਕਿ ਆਕਾਸ਼ਵਾਣੀ ਜਲੰਧਰ ਨਾਲ ਤੁਸੀਂ ਇੰਨਾ ਕੁ ਪਿਆਰ ਕਰਦੇ ਹੋ, ਹੁਣ ਤੱਕ ਤੁਹਾਨੂੰ ਪਤਾ ਚੱਲ ਹੀ ਗਿਆ ਹੋਏਗਾ ਕਿ ਪੂਰੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਦੇ ਸਾਰੇ ਨਾਮ ਅਸੀਂ ਪੜ੍ਹ ਜਾਈਏ, ਕਿਉਂਕਿ ਸਾਡੇ ਵੀ ਮਨ ਨੂੰ ਬੜੀ ਸੰਤੁਸ਼ਟੀ ਮਿਲਦੀ ਹੈ। ਲੇਕਿਨ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਕਿ ਤੁਸੀਂ ਸਮੇਂ ਦੀ ਘਾਟ ਕਰਕੇ ਪੂਰੇ ਮੈਸੇਜ ਨਹੀਂ ਪੜ੍ਹ ਸਕਦੇ। ਸੋ ਕੋਈ ਗੱਲ ਨਹੀਂ ਜੀ, ਰੋਜ਼ਾਨਾ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਨਾਰਾਜ਼ਗੀ ਬਿਲਕੁਲ ਨਹੀਂ ਚੱਲਣੀ, ਕਿਉਂਕਿ ਅਸੀਂ ਪੂਰੀ ਸ਼ਿੱਦਤ ਨਾਲ ਤੁਹਾਡੇ ਨਾਮ ਬੋਲਦੇ ਹਾਂ ਔਰ ਤੁਸੀਂ ਵੀ ਬੜੇ ਪਿਆਰ ਨਾਲ ਆਪਣੇ ਨਾਮ ਸੁਣਦੇ ਹੋ, ਆਪਣੇ ਸਾਥੀਆਂ ਦੇ ਨਾਮ ਸੁਣਦੇ ਹੋ ਜਿਨ੍ਹਾਂ ਦੇ ਨਾਮ ਤੁਸੀਂ ਭੇਜੇ ਹੈ। ਸੋ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਤੁਹਾਡੇ ਨਾਲ ਇਸ ਵੇਲੇ ਜੁੜੀ ਹੋਈ ਹੈ ਸਟੂਡੀਓ 'ਚ, ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ। ਫਿਰ ਮੇਰੇ ਵੱਲੋਂ ਪਿਆਰ ਭਰੀ ਮੁਸਕਰਾਹਟ ਭਰੀ ਨਮਸਕਾਰ, ਅਦਾਬ ਤੇ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦਾ ਆਗਾਜ਼ ਮੀਕਾ ਸਿੰਘ ਦੀ ਆਵਾਜ਼।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ 'ਚ ਸਭ ਤੋਂ ਪਹਿਲੇ ਪੂਰੇ 10 ਵਜੇ ਜਿਹੜੇ ਪਹੁੰਚ ਗਏ ਜੀ, ਜੈ ਮਹਾਰਾਸ਼ਟਰ, ਮਹਾਰਾਸ਼ਟਰ ਵਾਲੇ ਪਹੁੰਚੇ ਨੇ। ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨ ਮਾਲਾ, ਓਮ ਕੁਮਾਰ ਅਤੇ ਆਰਤੀ ਸੁਰਲਕਰ। ਔਰ ਅਗਲਾ ਮੈਸੇਜ ਪੂਰੇ 10 ਵਜੇ ਸਾਨੂੰ ਦਿੱਲੀ ਤੋਂ ਪਹੁੰਚਿਆ, ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਔਰ ਸਵੀਟੀ ਛਾਬੜਾ। ਲਓ ਜੀ, ਇੰਜੀਨੀਅਰ ਵੀ ਪਹੁੰਚ ਗਏ ਨੇ ਪਰਮਵੀਰ ਹਾਊਸ, ਆਦਰਸ਼ ਨਗਰ, ਬਠਿੰਡਾ ਤੋਂ। ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ। ਲਓ ਫਿਰ ਬਰੈਂਪਟਨ ਕੈਨੇਡਾ ਵਾਲੇ ਕਿੱਦਾਂ ਪਿੱਛੇ ਰਹਿ ਜਾਣਗੇ ਜੇ ਅਸ਼ੋਕ ਜੀ ਆ ਜਾਣਗੇ। ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ ਵੀ ਇਹਨਾਂ ਦੇ ਨਾਲ ਹਮੇਸ਼ਾ ਆਉਂਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰਵੀਨ ਜੀ ਦਾ। ਔਰ ਅਗਲਾ ਸੁਨੇਹਾ ਲੁਧਿਆਣੇ ਤੋਂ ਪਹੁੰਚਿਆ, ਮਾਧੋਪੁਰੀ ਲੁਧਿਆਣਾ ਤੋਂ ਪਹੁੰਚੇ ਨੇ ਜੀ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ ਪੂਰੇ ਪਿਆਰ ਦੇ ਨਾਲ ਪਹੁੰਚ ਗਏ ਨੇ। ਪਿੰਡ ਦੇ ਡਾਕਖਾਨਾ ਲੋਹਗੜ੍ਹ ਠਾਕਰਾਂਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖੀਆਂ ਤੋਂ, ਰਕੇਸ਼ ਨਰੇਸ਼, ਜਗਦੀਸ਼ ਅੰਗਰੇਜ਼ ਪੱਟੀ, ਨਛੱਤਰ ਸਿੰਘ ਫਰੋਮ ਜੰਡਵਾਲਾ, ਛਤਰ ਸਿੰਘ, ਚੜ੍ਹਤ ਸਿੰਘ। ਲਓ ਜੀ, ਜੰਡਵਾਲਾ ਵੱਲੇ ਵੀ ਪਹੁੰਚ ਗਏ ਨੇ ਜੀ। ਔਰ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਪਹੁੰਚੇ ਨੇ ਮੇਅਰ ਅਰੋੜਾ, ਮਮਤਾ ਕੀਰਤੀ ਅਤੇ ਭੂਮਿਕਾ ਅਰੋੜਾ। ਚੰਡੀਗੜ੍ਹ, ਮੁੱਲਾਂਪੁਰ, ਮੋਹਾਲੀ ਤੋਂ ਬਲਜਿੰਦਰ ਸਿੰਘ ਹੈਪੀ ਅਤੇ ਸੋਫੀਆ ਹਾਰਡੀ ਅਤੇ ਅਸ਼ੋਕ, ਇਹ ਵੀ ਹਾਜ਼ਰ ਹੋ ਚੁੱਕੇ ਨੇ ਜੀ। ਇਹ ਪਹਿਲੀ ਵਾਰੀ ਮੈਂ ਇਹਨਾਂ ਦਾ ਮੈਸੇਜ ਜਿਹੜਾ ਹੈ ਪੜ੍ਹਿਆ ਹੈ। ਔਰ ਬਲਵਿੰਦਰ ਸਰਾਂ, ਗੁਣਤਾਜ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰਜੜ ਸਿੱਖਾਂ, ਹਨੂੰਮਾਨਗੜ੍ਹ ਤੋਂ, ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ ਪਿੰਡ ਵੜਿੰਗਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਵਕੀਲ ਸਿੰਘ ਚਾਹਿਲ। ਔਰ ਪਿੰਡ ਸੰਤਪੁਰਾ ਰਾਜਸਥਾਨ ਤੋਂ ਟੇਕ ਸਿੰਘ ਸਿੱਧੂ, ਪਿੰਡ ਲੈਪੋਗੈਰੀ ਤੋਂ ਗੁਰਮੀਤ ਸਿੰਘ, ਪਿੰਡ ਬਜੀਤਪੁਰ ਭੋਮਾ ਤੋਂ ਬਲਜੀਤ ਸਿੰਘ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ

ਲੁਧਿਆਣੇ ਵਾਲੇ ਪਹੁੰਚੇ ਨੇ ਜੀ ਰੰਬੀ ਹੈਬੋਵਾਲ ਆਪਣੇ ਪੂਰੇ ਹੀ ਪਰਿਵਾਰ ਦੇ ਨਾਲ। ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਇਹ ਹਾਜ਼ਰ ਹੋਏ ਨੇ ਜੀ। ਔਰ ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਇੱਦਾਂ ਲੱਗਦਾ ਨਾ ਕੋਈ ਅਸੀਂ ਫਿਲਮ ਦੇਖ ਰਹੇ ਹੋਵਾਂ। ਲਓ ਅਗਲੇ ਸੁਨੇਹੇ ਨਾਲ ਹਾਜ਼ਰ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਵੀ ਹਾਜ਼ਰ ਨੇ। ਔਰ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ, ਮਾਸਟਰ ਡੇਵਿਸ ਚੰਡੀਗੜ੍ਹ ਤੋਂ ਪਹੁੰਚੇ ਨੇ। ਅਗਲੇ ਸੁਨੇਹੇ ਨਾਲ ਗਾਂਵ ਕੁਮਾਰਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ ਅਤੇ ਅਦੀਬ ਇਹ ਵੀ ਪਹੁੰਚੇ।

ਨੇ। ਗੁਰਮੀਤ ਸਿੰਘ ਮੀਤਾ ਵੀ ਪਹੁੰਚ ਗਏ ਜੀ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ, ਔਰ ਲਿਖ ਰਹੇ ਨੇ ਜੀ ਖੁਸ਼ਨੁਮਾ ਮਹਿਫਿਲ ਸੱਜੀ ਹੈ। ਵਾਹ ਜੀ ਵਾਹ, ਬਿਲਕੁਲ ਇਹ ਸਾਥ ਤੁਹਾਡੇ ਬਿਨਾਂ ਬਿਲਕੁਲ ਅਧੂਰਾ, ਅਤੇ ਜਿਹੜੀ ਮਹਿਫਿਲ ਹੈ ਉਹ ਆਪਣੇ ਪਿਆਰੇ ਪਿਆਰੇ ਸਰੋਤਿਆਂ ਨਾਲ ਹੋਰ ਵੀ ਖੂਬਸੂਰਤ ਹੋ ਜਾਂਦੀ ਹੈ। ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ ਵੀ ਪਹੁੰਚ ਗਏ ਨੇ ਜੀ ਸਾਡੇ ਪੁਰਾਣੇ ਸਰੋਤੇ ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ, ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਪਿਛਲੀ ਵਾਰੀ ਵੀ ਕਹਿ ਕੇ ਗਈ ਸੀ ਵੀ ਤੁਹਾਡੇ ਸੁਨੇਹੇ ਸਾਨੂੰ ਮਿਲਦੇ ਰਹਿਣੇ ਚਾਹੀਦੇ ਹੈ, ਇਹਨਾਂ ਨੇ ਮੇਰੀ ਗੱਲ ਮੰਨ ਲਈ ਹੈ। ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢਿੰਗੀਆ, ਨਮਨ ਢਿੰਗੀਆ ਅਤੇ ਅਪਾਰ ਢਿੰਗੀਆ ਪਹੁੰਚੇ ਨੇ। ਲਓ ਫਿਰ ਮੋਰਾਂ ਦੇ ਨਾਲ ਨੱਚਦੇ ਹੋਏ ਪਹੁੰਚ ਗਏ। ਹਾਂ ਹਾਂ ਬਿਲਕੁਲ ਸਹੀ, ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿ ਖੁਸ਼ਦਿਲ, ਪੂਰਾ ਹੀ ਖੁਸ਼ਦਿਲ ਪਰਿਵਾਰ, ਅਸੀਂ ਵੀ ਕਰ ਰਹੇ ਹਾਂ ਤੁਹਾਨੂੰ ਖੁਸ਼ ਗੀਤ ਸੁਣਾ ਕੇ। ਕਿਹੜਾ? ਲਓ ਫਿਰ ਤੁਹਾਡੇ ਸਾਰਿਆਂ ਦੀ ਹੀ ਫਰਮਾਇਸ਼ ਹੈ, ਇਹਦੇ 'ਚ ਮੇਰਾ ਕੁਝ ਹੱਥ ਨਹੀਂ ਹੈ, ਇਹ ਤੁਹਾਡੀ ਫਰਮਾਇਸ਼ ਦੇ ਉੱਤੇ ਗੀਤ ਲੱਗਣ ਜਾ ਰਿਹਾ ਜੀ। ਹਰਸ਼ਦੀਪ ਕੌਰ ਦੀ ਆਵਾਜ਼, ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਔਰ ਧਮਕਾਂ ਪਾਉਣ ਵਾਸਤੇ ਪਹੁੰਚ ਗਏ ਨੇ ਜੀ, ਖੁਸ਼ਬੂ ਆ ਰਹੀ ਹੈ, ਕੌਣ ਆਏ ਨੇ? ਆਓ ਜਾਣ ਹੀ ਲੈਂਦੇ ਹਾਂ, ਨਜ਼ਦੀਕ ਬੱਸ ਸਟੈਂਡ ਬੁਰਜ ਹਨੂਮਾਨ

ਪਰ ਫਾਜ਼ਿਲਕਾ ਤੋਂ। ਹਰ ਤਰਫ ਇਹਨਾਂ ਦੇ ਗੁਲਾਬ ਦੇ ਫੁੱਲ ਇਹਨਾਂ ਨੇ ਹੱਥ 'ਚ ਫੜੇ ਹੋਏ ਨੇ ਅਤੇ ਲਓ ਫਿਰ ਖੁਸ਼ਬੂ ਇੱਥੇ ਤੱਕ ਨਾ ਆਵੇ ਹੋ ਨਹੀਂ ਸਕਦਾ। ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਸਾਰਾ ਹੀ ਵਰਮਾ ਪਰਿਵਾਰ ਪਹੁੰਚ ਗਿਆ ਜੀ ਪੂਰੇ ਸਮੇਂ ਦੇ ਨਾਲ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਸਾਡੇ ਕੋਲ ਆਪਣੇ ਨਾਮ ਲੈ ਕੇ ਔਰ ਆਪਣੇ ਸਾਥੀਆਂ ਨੂੰ ਲੈ ਕੇ। ਜਾਦਲਾ ਟਾਊਨ SBS ਨਗਰ ਤੋਂ ਪਹੁੰਚੇ ਨੇ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼ ਸੰਧੂ, ਆਕਾਂਸ਼ਾ, ਭਰਤ ਭੂਸ਼ਣ ਸੰਧੂ ਔਰ ਆਪਣੇ ਸਾਥੀ ਇਹਨਾਂ ਦੇ ਚੰਡੀਗੜ੍ਹ ਤੋਂ। ਇਹ ਹਮੇਸ਼ਾ ਇਹਨਾਂ ਦੇ ਨਾਮ ਲਿਖ ਕੇ ਭੇਜਦੇ ਨੇ ਸਾਨੂੰ, ਸੈਕਟਰ VA ਚੰਡੀਗੜ੍ਹ ਤੋਂ। ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ, ਕ੍ਰਿਤਿਕਾ, ਅਮਰਜੀਤ, ਨੀਲਮ ਰਿਸ਼ੀ, ਰਾਹੁਲ ਰਿਸ਼ੀ, ਰਿਸ਼ਿਕਾ ਅਤੇ ਲਾਡੋ ਰਿਸ਼ੀ, ਬਹੁਤ ਬਹੁਤ ਸ਼ੁਕਰੀਆ ਵਿਨੋਦ ਜੀ। ਔਰ ਇੱਦਾਂ ਹੀ ਆਕਾਸ਼ਵਾਣੀ ਜਲੰਧਰ ਦੇ ਨਾਲ ਹਮੇਸ਼ਾ ਆਪਣਾ ਪਿਆਰ ਬਣਾ ਕੇ ਰੱਖੋ। ਰੋਜ਼ਾਨਾ ਤੁਹਾਡੇ ਸੁਨੇਹੇ ਸਾਡੇ ਕੋਲ ਪਹੁੰਚਣੇ ਚਾਹੀਦੇ ਹੈ। ਅਗਲੇ ਸੁਨੇਹੇ ਨਾਲ ਅਸੀਂ ਨਾਮ ਪੜ੍ਹਨ ਜਾ ਰਹੇ ਹਾਂ ਜਿਨ੍ਹਾਂ ਦੇ। ਇਹ ਪਹੁੰਚੇ ਨੇ ਜੀ ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ ਕੁਮਾਰ ਅਤੇ ਸੋਨਮ ਵਰਮਾ। ਆਏ ਕਿੱਥੋਂ ਨੇ? ਸਦਰ ਬਾਜ਼ਾਰ ਕੁਰਾਵਲੀ ਤੋਂ। ਚਲੋ ਅਗਲਾ ਸੁਨੇਹਾ, ਅਸੀਂ ਇਹਨਾਂ ਨੂੰ ਧਮਕ ਜਲੰਧਰ ਪੈਂਦੀ ਨਹੀਂ ਕਰਵਾ ਪਾਏ, ਇਹਨਾਂ ਨੇ ਅੱਜ ਵੀ ਧਮਕ ਜਲੰਧਰ ਪੈਂਦੀ ਹੀ ਲਿਖਿਆ ਹੈ। ਚਲੋ ਕੋਈ ਗੱਲ ਨਹੀਂ। ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਔਰ ਵਾਰਿਸ ਚਾਵਲਾ, ਸਾਰਾ ਹੀ ਚਾਵਲਾ ਪਰਿਵਾਰ, ਆਕਾਸ਼ਵਾਣੀ ਜਲੰਧਰ ਪਹੁੰਚ ਚੁੱਕਾ ਆਪਣੇ ਸੁਨੇਹੇ ਦੇ ਨਾਲ। ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ, ਰੇਖਾ ਕਾਲਰਾ, ਪ੍ਰੀਕਸ਼ਿਤ, ਪ੍ਰਾਚੀ ਢੀਂਗਰਾ ਅਤੇ ਕਾਲਰਾ ਪਰਿਵਾਰ ਪਹੁੰਚਿਆ ਹੈ। ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ, ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਪਹਿਲਾਂ ਹੀ ਕਹਿਤੀ ਆਪਾਂ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ, ਕਪਿਲ ਅਤੇ ਕੁਨਾਲ ਮਹਿਰਾ ਵੀ ਹਾਜ਼ਰ ਨੇ। ਝੱਜਰ ਹਰਿਆਣਾ ਤੋਂ ਪਹੁੰਚ ਗਏ ਨੇ ਜੀ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਅਤੇ ਮਿਅੰਕ ਭਾਟੀਆ। ਲਓ ਨਾਮ ਜਿਹੜੇ ਨੇ ਉਹ ਹੋਰ ਇਹਨਾਂ ਨੇ ਲਿਖ ਕੇ ਭੇਜੇ ਨੇ, ਸ਼ੁਕਰੀਆ ਜੀ। ਅਗਲੀ ਵਾਰੀ ਤੁਹਾਡਾ ਮੈਸੇਜ ਹੋਰ ਲੰਬਾ ਹੋ ਜਾਵੇ, ਐਸੀ ਉਮੀਦ ਹੈ। ਅਗਲੇ ਸੁਨੇਹੇ ਨਾਲ ਪਹੁੰਚੇ ਨੇ ਜੀ, ਹੈਲੋ ਜੀ, ਫਰੋਮ ਪਟਿਆਲਾ ਹਾਈਟਸ ਪਟਿਆਲਾ, ਪੁਰਸ਼ੋਤਮ ਕੌਰਾ, ਊਸ਼ਾ, ਹੈਰੀ, ਸ਼ੈਰੀ, ਸ਼ਾਇਨਾ, ਸਾਕਸ਼ੀ, ਤਕਸ਼ ਅਤੇ ਕੌਰਾ ਪਰਿਵਾਰ ਪਹੁੰਚ ਚੁੱਕਾ ਹੈ। ਵਿਜੇ ਤੰਵਰ ਅਤੇ ਮਮਤਾ ਮੁੰਡੀ ਖਰੜ ਤੋਂ ਇਹ ਹਾਜ਼ਰ ਹੋ ਚੁੱਕੇ ਨੇ ਜੀ। ਔਰ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁਗ, ਅਸ਼ਵਨੀ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢੀਂਗਰਾ, ਦਿਲ ਤੋਂ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ। ਪਦਮਾ ਟਾਕੀਜ਼ ਨੇਪਾਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ ਕੁਸ਼ਲ, ਨੀਤੀ, ਸੁਰਭੀ, ਅਸ਼ਵਿਨ, ਮੰਗਲਾਬੇਨ ਸ਼ਾਹ ਅਤੇ ਰਜਿੰਦਰ ਜੀ ਸ਼ਾਹ ਪਹੁੰਚੇ ਨੇ। ਕ੍ਰਿਸ਼ਨਾ ਪਾਰਕ ਨਵੀਂ ਦਿੱਲੀ ਤੋਂ ਵੀ ਹਾਜ਼ਰ ਹੋ ਗਏ ਨੇ ਜੀ, ਸੁਖਵਿੰਦਰ ਸਿੰਘ ਜੌੜਾ ਅਤੇ ਸੀਟੀ ਦੀਵਾਨਾ। ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ ਰਾਠੀ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਭੱਟੀ, ਪਿੰਡ ਕਮਾਲਵਾਲਾ ਤੋਂ ਗੁਰਮੇਜ ਸਿੰਘ ਵਿਰਕ ਪਹੁੰਚ ਗਏ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕੈਨੇਡਾ ਤੋਂ, ਦੀਸ਼ਾ ਮੋਲਾ, ਜਗਤਾਰ ਜੱਗਾ ਧੌਲਾ ਕਿੰਗਰਾ ਤੋਂ। ਔਰ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਔਰ ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਵੀ ਪਹੁੰਚੇ ਨੇ। ਤੁਹਾਡੀ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਸ਼ਾਜ਼ੀਆ ਮਨਜ਼ੂਰ ਦੀ ਆਵਾਜ਼ 'ਚ ਇੱਕ ਗੀਤ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ। ਲਓ ਫਿਰ ਆਨੰਦ ਮਾਣੋ।

ਅਗਲੇ ਸਰੋਤਿਆਂ ਦੇ ਨਾਮ ਅਸੀਂ ਪੜ੍ਹਨ ਜਾ ਰਹੇ ਹਾਂ। ਭੇਜਣ ਵਾਲੇ ਨੇ ਜੀ ਸਵਰਨ ਸਿੰਘ, ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ। ਬੜੇ ਹੀ ਸਮੇਂ ਬਾਅਦ ਤੁਹਾਡਾ ਨਾਮ ਬੋਲਿਆ, ਔਰ ਅੱਜ ਨਾਮ ਬੋਲਿਆ ਤਾਂ ਹਮੇਸ਼ਾ ਹੀ ਬੋਲਦੇ ਵੀ ਰਹੀਏ, ਔਰ ਹਮੇਸ਼ਾ ਹੀ ਤੁਸੀਂ ਸਾਨੂੰ ਮੈਸੇਜ ਪਾਉਂਦੇ ਵੀ ਰਹੋ। ਅਗਲੇ ਸੁਨੇਹੇ ਦੇ ਨਾਲ ਨਿਊਜ਼ੀਲੈਂਡ ਤੋਂ ਪਹੁੰਚੇ ਨੇ ਜੀ ਅਭਿਸ਼ੇਕ ਜੈਨ, ਮਨਜਿੰਦਰ ਸੰਧੂ, ਬੇਬੀ ਸੰਧੂ, ਜਸ਼ਨਪ੍ਰੀਤ ਸੰਧੂ, ਔਰ ਮੋਤਾ ਸਿੰਘ ਨਗਰ ਜਲੰਧਰ ਤੋਂ ਮਨੋਜ ਜੈਨ, ਸਮਤਾ ਜੈਨ, ਅਰਹਾਨ ਜੈਨ, ਵਾਸਲ ਜੈਨ, ਬਿੱਟੂ ਰਾਜਾ, ਇਹ ਅਲੱਗ ਅਲੱਗ ਨਾਮ ਨੇ ਜੀ। ਔਰ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਮੇਸ਼ ਕਾਲਰਾ, ਪ੍ਰੇਮ ਇੰਦਰ ਹੋਗਾ, ਕ੍ਰਿਸ਼ਨ ਗੋਪਾਲ ਸ਼ਰਮਾ, ਮਾਧੋ ਆਰਾਮ ਸ਼ਰਮਾ, ਔਰ ਜੰਗ ਬਹਾਦਰ ਰਾਓ, ਸੰਜੀਵ ਜੈਨ, ਰਾਜੇਸ਼ ਜੈਨ, ਨਗੀਨਾ ਜੈਨ, ਤਾਲੂ ਰਾਮ ਬਾਂਸਲ, ਔਰ ਸੰਦੀਪ ਸੰਧੂ, ਸਭ ਦੇ ਨਾਮ ਇਹਨਾਂ ਨੇ ਲਿਖ ਕੇ ਭੇਜੇ ਨੇ। ਇਹਨਾਂ ਵੱਲੋਂ ਪੂਰੇ ਨਾਮ ਆ ਚੁੱਕੇ ਹੈ, ਕਿਸੇ ਨੂੰ ਇਹਨਾਂ ਨੇ ਨਾਰਾਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਵੀ ਸਾਰੇ ਇਸ ਤਰ੍ਹਾਂ ਹੀ ਇੱਕ ਦੂਸਰੇ ਨਾਲ ਪਿਆਰ ਬਣਾਓ ਅਤੇ ਸਭ ਦੇ ਹੀ ਨਾਮ ਲਿਖ ਕੇ ਭੇਜ ਦਿਓ, ਪੜ੍ਹ ਲਾਂਗੇ ਅਸੀਂ। ਅਗਲੇ ਮੈਸੇਜ ਨਾਲ ਪਹੁੰਚੇ ਨੇ ਜੀ ਟਾਲੀਵਾਲਾ ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤਰਤ, ਅਰਨਵ ਚਤਰਤ, ਲਾਜਵੰਤੀ ਅਤੇ ਅਨੀਤਾ ਰਾਣੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿੰਨੇ ਭੇਜੀ ਹੈ ਜੀ। ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ, ਕਣਕ ਵਾਲੀਆ, ਗੰਗਾ ਰਾਮ, ਮੋਹਨ ਲਾਲ, ਰਾਜੇਸ਼ਵਰ ਸੋਨੂ, ਅਰਵਿੰਦ ਕੁਮਾਰ, ਲਾਡੀ ਧਾਲੀਵਾਲ ਸਮਾਣਾ ਤੋਂ ਬਹੁਤ ਬਹੁਤ ਸ਼ੁਕਰੀਆ। ਅਤੇ ਨੀਚੇ ਇੰਨਾ ਵੱਡਾ ਹਰੇ ਰੰਗ ਦਾ ਦਿਲ ਵੀ ਭੇਜਿਆ ਵੀ ਦਿਲ ਤੇ ਲਾਲ ਰੰਗ ਦਾ ਸੁਣਿਆ ਸੀ, ਰੰਗ ਬਦਲ ਗਿਆ ਦਿਲ ਦਾ। ਚਲੋ ਕੋਈ ਗੱਲ ਨਹੀਂ, ਦਿਲ ਤੇ ਭੇਜਿਆ ਨਾ, ਇੰਨਾ ਹੀ ਬਹੁਤ ਹੈ। ਉਸ ਤੋਂ ਬਾਅਦ ਜਿਨ੍ਹਾਂ ਨੇ ਸਾਨੂੰ ਮੈਸੇਜ ਭੇਜਿਆ ਜੀ, ਉਹ ਨੇ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਅਤੇ ਨਿਵਾਨ ਸ਼ਰਮਾ। ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਅਤੇ ਸੋਨੂ ਭਾਟੀਆ ਆਏ ਕਿੱਥੋਂ ਨੇ, ਇਹ ਵੀ ਸੁਣ ਲਓ। ਜਮਸ਼ੇਦਪੁਰ ਤੋਂ ਇਹ ਪਹੁੰਚੇ ਨੇ, ਔਰ ਅਗਲੇ ਸੁਨੇਹੇ ਦੇ ਨਾਲ ਸਾਡੇ ਕੋਲ ਪਹੁੰਚੇ ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹੈਪੀ ਅਤੇ ਸ਼ਿਵਾਏ, ਸਾਊਥ ਅਵੈਨਿਊ ਅਬੋਹਰ ਤੋਂ ਪਹੁੰਚੇ ਨੇ। ਇੰਦਰਜੀਤ ਮੰਗਾ, ਨੀਲਮ ਮੰਗਾ, ਪਿਟਸਬਰਗ, ਕੈਲੀਫੋਰਨੀਆ, USA ਤੋਂ ਪਹੁੰਚੇ ਨੇ। ਦੇਖੋ ਜੀ, USA ਤੋਂ ਵੀ ਪੂਰੇ ਸਮੇਂ ਦੇ ਨਾਲ ਇਹਨਾਂ ਨੇ ਆਪਣੀ ਹਾਜ਼ਰੀ ਲਗਵਾਈ ਹੈ, ਬਹੁਤ ਬਹੁਤ ਸ਼ੁਕਰੀਆ, ਔਰ ਦਿਲ ਤੋਂ ਸ਼ੁਕਰੀਆ। ਫਤਿਹਾਬਾਦ, ਹਰਿਆਣਾ, ਪੁਰਾਣੀ ਤਹਿਸੀਲ ਚੌਂਕ ਤੋਂ ਪਹੁੰਚੇ ਨੇ ਜੀ ਇੰਦਰਪਾਲ, ਬਿੱਟੂ ਸਟੈਂਪ ਮੇਕਰ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪ੍ਰਿੰਸਪੁਰੀ ਅਤੇ ਜੀਵਨ ਸਿੰਘ ਬੂਕ ਅਤੇ ਸਾਰਾ ਹੀ ਬੂਕ ਪਰਿਵਾਰ ਪਹੁੰਚ ਚੁੱਕਾ ਹੈ। ਬਿਲਕੁਲ ਜੀ, ਅਸੀਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਬੜੇ ਹੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ। ਅਗਲਾ ਗੀਤ ਅਸੀਂ ਤੁਹਾਨੂੰ ਸਤਿੰਦਰ ਸਰਤਾਜ ਦੀ ਆਵਾਜ਼ 'ਚ ਹੀ ਸੁਣਾਵਾਂਗੇ, ਔਰ ਇਸੇ ਗੀਤ ਦੇ ਨਾਲ ਅਸੀਂ ਹੋਰ ਨਾਮ ਵੀ ਸ਼ਾਮਿਲ ਕਰਾਂਗੇ। ਭੋਪਾਲਗੜ੍ਹ, ਰਾਜਸਥਾਨ ਤੋਂ ਧਰਮੇਂਦਰ ਛੀਂਪਾ, ਕਪਿਲ ਛੀਂਪਾ, ਈਸ਼ਾਨ ਅਤੇ ਪੂਜਾ ਪਰਿਹਾਰ ਇਹ ਪਹੁੰਚੇ ਨੇ, ਔਰ ਕਹਿੰਦੇ ਜੀ ਮੈਸੇਜ ਜ਼ਰੂਰ ਸ਼ਾਮਿਲ ਕਰੇ। ਬਹੁਤ ਬਹੁਤ ਧੰਨਵਾਦ। ਮੈਸੇਜ ਤਾਂ ਅਸੀਂ ਤੁਹਾਡਾ ਸ਼ਾਮਿਲ ਕਰਨਾ ਹੀ ਹੈ, ਕਿਉਂਕਿ ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈ, ਔਰ ਇਹ ਸਾਡਾ ਪ੍ਰੋਗਰਾਮ ਤਾਂ ਹੈ ਹੀ ਨਹੀਂ, ਅਸੀਂ ਤਾਂ ਸਿਰਫ ਤੁਹਾਡੀ ਸੇਵਾ 'ਚ ਇੱਥੇ ਨਾਮ ਬੋਲਣ ਲਈ ਆਏ ਹਾਂ। ਔਰ ਅਗਲੇ ਸੁਨੇਹੇ ਨਾਲ ਪਹੁੰਚੇ ਹੈ ਜੀ ਪਿੰਡ ਚਤਰਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ, ਪ੍ਰੇਮ ਭੂਸ਼ਣ ਗੁਪਤਾ, ਗੁਰਚੈਨ, ਸੁਖਚੈਨ ਸਿੰਘ, ਕੁਲਦੀਪ ਸਿੰਘ, ਬੇਅੰਤ ਸਿੰਘ, ਹਰਨੇਕ ਸਿੰਘ, ਬੂਟਾ ਸਿੰਘ, ਜੀਤ ਸਿੰਘ ਪੈਂਚ, ਗੁਰਸੇਵਕ ਸਿੰਘ ਚਤਰਾ, ਟਹਿਲ ਸਿੰਘ ਅਤੇ ਲਿਖਾਰੀ ਸਾਹਿਤ ਸਭਾ ਦੇ ਮੈਂਬਰ ਸਾਹਿਬਾਨ ਸਾਡੇ ਕੋਲ ਪਹੁੰਚ ਗਏ ਨੇ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ। ਅਗਲੇ ਸੁਨੇਹੇ ਨਾਲ ਪਹੁੰਚੇ ਨੇ ਮਜਨੂ ਕਾਟੀਲਾ ਤੋਂ ਕਮਲ ਬਾਲੂਜਾ, ਮਧੂ ਸਾਗਰ, ਉਮੰਗ ਮਲਿਕ, ਆਕਾਂਸ਼ਾ ਮਲਿਕ, ਗੁੜੀਆ ਮਾਹੀ ਔਰ ਇਸ਼ਿਤਾ ਅਰੋੜਾ ਪਹੁੰਚੇ ਨੇ। ਗਾਂਵ ਖੋਖਰਾ ਮਲੀ, ਸ਼੍ਰੀ ਗੰਗਾਨਗਰ ਤੋਂ ਵਿਨੋਦ ਬਾਰਾਸਾ, ਵਿਸ਼ਾਲ, ਵਿਕਾਸ, ਰੌਸ਼ਨੀ ਅਤੇ ਸ਼ਗੁਨ ਬਾਰਾਸਾ ਪਹੁੰਚੇ ਨੇ ਜੀ। ਔਰ ਪਿੰਡ ਘੂਰੀ, ਜਲਾਲਾਬਾਦ, ਪੱਛਮੀ ਤੋਂ ਪਹੁੰਚੇ ਨੇ ਸੰਨੀ, ਬੌਬੀ, ਸੋਨੂ, ਬਿੱਟੂ, ਕਚੂਰਾ। ਲਓ ਅਗਲੇ ਮੈਸੇਜ ਨਾਲ ਹਾਜ਼ਰ ਨੇ ਜੀ ਫਲਕ ਸਿੰਘ, ਰਾਜੂ, ਬੱਬੂ, ਸੋਨੂ, ਅਮਨਦੀਪ, ਇਹ ਪਹੁੰਚੇ ਨੇ ਪਿੰਡ ਜਾਫਰਾ, ਡਿਸਟ੍ਰਿਕਟ ਫਾਜ਼ਿਲਕਾ ਤੋਂ। ਪਿੰਡ ਚੰਦ ਬਾਜਾ, ਫਰੀਦਕੋਟ ਤੋਂ ਅੰਗਰੇਜ਼ ਸਿੰਘ ਗੇਜਾ, ਗੁਰਮੀਤ ਕੌਰ, ਜਗਪ੍ਰੀਤ ਸਿੰਘ,
ਮਨਪ੍ਰੀਤ ਕੌਰ,

ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀ ਨਵਕੀਰਤ ਕੌਰ, ਗੁਰਸੀਰਤ ਕੌਰ ਅਤੇ ਪੋਤਾ ਗੁਰਪ੍ਰਤਾਪ ਸਿੰਘ, ਸਾਰਾ ਹੀ ਪੁਰਬਾ ਪਰਿਵਾਰ ਆਪਣੇ ਪੋਤੇ ਪੋਤੀਆਂ ਦੋਤੇ ਦੋਤੀਆਂ ਸਾਰਿਆਂ ਨਾਲ ਪਹੁੰਚਿਆ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਗਲੇ ਗੀਤ ਨਾਲ ਸ਼ਾਮਿਲ ਨੇ ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੰਨੀ, ਕਾਕਾ ਬਿੱਟੂ, ਲਾਡੀ ਅਤੇ ਮਾਸਟਰ ਮੋਹਨ, ਜਨਕ ਨਗਰ ਜਲੰਧਰ ਤੋਂ। ਲਓ ਫਿਰ ਤੁਹਾਡੀ ਫਰਮਾਇਸ਼ ਕਰਨ ਜਾ ਰਹੀ ਹਾਂ ਪੂਰੀ। ਸਤਿੰਦਰ ਸਰਤਾਜ ਦੀ ਆਵਾਜ਼ ਤੁਸੀਂ ਗੀਤ ਸੁਣਨਾ ਚਾਹੁੰਦੇ ਹੋ ਤਾਂ ਲਓ ਅਸੀਂ ਵੀ ਕਮਾਲ ਕਰ ਦਿੰਦੇ ਹਾਂ।

ਧਮਕਾ ਪਾਣ ਕਿਹੜੇ ਸਰੋਤੇ ਹੋਰ ਪਹੁੰਚੇ ਨੇ ਜੀ, ਆਓ ਪੜ੍ਹ ਲੈਂਦੇ ਹਾਂ ਨਾਮ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਪ੍ਰਭਜੋਤ ਸੱਪਲ ਅਤੇ ਮਨਜੋਤ ਸੱਪਲ ਪਹੁੰਚੇ ਨੇ। ਪੀਰ ਬੰਨਾ ਬਨੋਈ ਰੋਡ ਸੁਨਾਮ ਤੋਂ ਪਹੁੰਚੇ ਨੇ ਜੀ। ਦਲਜੀਤ ਚੀਮਾ, ਮਨਦੀਪ ਚੀਮਾ, ਰਾਜਦੀਪ, ਬਲਰਾਜ, ਰਾਣੀ ਡੋਲੀ ਅਤੇ ਸਿਫਤ ਜੋਤ ਸਰਾਂ ਇਹ ਪਹੁੰਚੇ ਨੇ। ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੁਲਾਪੁਰ ਉੱਤਰ ਪ੍ਰਦੇਸ਼ ਤੋਂ ਪਹੁੰਚੇ ਨੇ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯ, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ ਇਹ ਵੀ ਹਾਜ਼ਰ ਹੋ ਚੁੱਕੇ ਨੇ। ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਪਹੁੰਚੇ ਨੇ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰ ਮਣੀ ਅਤੇ ਨੋਖੇ ਲਾਲ ਵਰਮਾ। ਅਮਰੀਕ ਸਿੰਘ ਟੇਲਰ, ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ ਔਰ ਆਪਣੇ ਹੋਰ ਸਾਥੀ ਮੈਂਬਰ ਦੇ ਨਾਲ ਪਹੁੰਚੇ ਨੇ ਜੀ। ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ। ਪਿੰਡ ਘੁਣਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਹਾਜ਼ਰ ਨੇ ਸਰਦਾਰ ਮਲਕੀਤ ਸਿੰਘ ਘੁਣਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁਣਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਾਰਾ ਹੀ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂਮਾਨਗੜ੍ਹ ਔਰ ਕੁਲਵੰਤ ਗਿੱਲ ਮਲੋੜ ਤੋਂ ਪਹੁੰਚੇ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਹੀ। ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਕੋਲ ਬੇਸ਼ੱਕ ਇੱਕ ਮੈਸੇਜ ਰਾਹੀਂ ਪਹੁੰਚਦੇ ਹੋ, ਪਰ ਦਿਲ ਜਿੱਤ ਲੈਂਦੇ ਹੋ ਔਰ ਹਮੇਸ਼ਾ ਤੁਹਾਡੇ ਨਾਮ ਅਸੀਂ ਪੜ੍ਹ ਕੇ ਸਾਡਾ ਵੀ ਦਿਲ ਬਾਗ ਬਾਗ ਹੋ ਜਾਂਦਾ ਜੀ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਖੈਰਪੁਰ ਚੌਂਕ ਸਿਰਸਾ ਤੋਂ ਰਾਜ, ਰਾਣੀ, ਇੰਦਰਪਾਲ, ਕੁਲਵਿੰਦਰ ਅਤੇ ਸਕੀਨਾ ਪਾਲ, ਦੋਤਾ ਯੁਵਰਾਜ ਅਤੇ ਦੋਤੀ ਸੁਖਰੀਤ, ਇਹਨਾਂ ਦੇ ਵੀ ਨਾਮ ਅੱਜ ਮੈਂ ਪਹਿਲੀ ਵਾਰੀ ਪੜ੍ਹ ਰਹੀ ਹਾਂ, ਉਮੀਦ ਹੈ ਹਮੇਸ਼ਾ ਹੀ ਪਾਓਗੇ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਵੀ ਪਹੁੰਚੇ ਨੇ। ਔਰ ਲਵਈ ਛੱਤੀਸਗੜ੍ਹ ਤੋਂ ਗੁਲਾਬ ਦਾਸ ਮਾਣਕਪੁਰੀ, ਰਾਜਾ ਦਾਸ ਔਰ ਰਾਣੀ ਮਾਣਕਪੁਰੀ। ਲਓ ਜੀ, ਰਾਜਾ ਰਾਣੀ ਸਾਰੇ ਸਾਡੀ ਮਹਿਫਿਲ ਦੀ ਸ਼ੋਭਾ ਬਣ ਗਏ ਨੇ ਔਰ ਨਾਲ ਗੁਲਾਬ ਲੈ ਕੇ ਹਾਜ਼ਰ ਹੋਏ ਨੇ। ਗੁਲਾਬ ਦਾਸ ਜੀ ਨੂੰ ਕਿਆ ਹੀ ਬਾਤ ਹੈ, ਵਾਹ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਹੈ ਰਘੁਵੀਰ ਨਗਰ ਦਿੱਲੀ ਤੋਂ, ਦਿਲਾਵਰ ਖਾਨ, ਹਸੀਨਾ ਬਾਨੋ, ਐਲੀਜ਼ਾ ਨਾਯਾਬ ਔਰ ਲੱਡੂ। ਲਓ ਜੀ, ਸਾਰਿਆਂ ਨੇ ਪਿਆਰ ਭਰੇ ਨਾਮ ਜਿਹੜੇ ਨੇ ਉਹ ਸਾਡੇ ਤੱਕ ਪਹੁੰਚਾ ਦਿੱਤੇ ਨੇ। ਔਰ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐੱਸ ਨਹਾਵਕਰ, ਨਿਰਮਲਾ ਔਰ ਵਿਸ਼ਾਲ, ਮਲਕਾਪੁਰ ਤੋਂ ਸੋਪਾਨ ਤਾਇਡੇ, ਨਾਰਾਇਣ ਇੰਗਲੇ ਔਰ ਆਸ਼ੀਸ਼ ਮੁਹੇਰਕਰ ਇਹ ਵੀ ਹਾਜ਼ਰ ਨੇ। ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ ਨੀਟੂ, ਲਕਸ਼ਯ ਮਲਹੋਤਰਾ, ਲਾੜੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਚ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕ ਸਿੱਕਾ ਵੀ ਹਾਜ਼ਰ ਹੋ ਚੁੱਕੇ ਨੇ। ਬੱਸ ਸਟੈਂਡ ਪਿੰਡ ਫਰਵਾਹੀ ਤੋਂ, ਜ਼ਿਲ੍ਹਾ ਸੰਗਰੂਰ ਤੋਂ ਨਾਮ ਹੈ ਰਾਜੂ ਅੰਸਾਰੀ, ਬਾਬੂ ਅੰਸਾਰੀ, ਪਿੱਲੂ ਅੰਸਾਰੀ, ਲਾਲੀ ਔਰ ਸ਼ੌਂਕੀ ਅੰਸਾਰੀ। ਜ਼ਿਲ੍ਹਾ ਰੋਪੜ ਪਿੰਡ ਪੱਕੂ ਮਾਜਰਾ ਤੋਂ ਹਾਜ਼ਰ ਨੇ ਜੀ ਸੁਰਿੰਦਰ ਨਨੂਆ, ਕੁਲਵੰਤ, ਸੁਖਜੋਤ, ਭੁਪਿੰਦਰ ਔਰ ਮਨਜੋਤ ਨਨੂਆ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ ਔਰ ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ ਇਹ ਹਾਜ਼ਰ ਹੋ ਚੁੱਕੇ ਨੇ ਜੀ। ਸਤਨਾਮ ਸਿੰਘ ਗਿੱਲ ਪਿੰਡ ਪੱਖੀ ਖੁਰਦ, ਡਿਸਟ੍ਰਿਕਟ ਫਰੀਦਕੋਟ ਤੋਂ ਪਹੁੰਚ ਚੁੱਕੇ ਨੇ। ਔਰ ਅਗਲੇ ਸੁਨੇਹੇ ਨਾਲ ਗਾਮ ਜਾਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ ਖਟਕ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਔਰ ਕੁਮਾਰੀ ਪੂਜਾ ਖਟਕ ਇਹ ਵੀ ਪਹੁੰਚੇ ਨੇ। ਕਰਨਵੀਰ ਹਾਊਸ ਪੌਲ, ਕਰਨਵੀਰ ਸਿੰਘ ਪੌਲ ਸਾਰੇ ਹੀ ਆਪਣੇ ਪਰਿਵਾਰ ਦੇ ਨਾਲ ਪਹੁੰਚੇ ਨੇ ਜੀ ਸਰਾਭਾ ਨਗਰ ਜਲੰਧਰ ਤੋਂ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ

ਮੁੰਚਨ ਅੰਦਰ ਪੈਂਦੀ ਪ੍ਰੋਗਰਾਮ ਚ ਅਗਲਾ ਸੁਨੇਹਾ ਪੜਨ ਜਾ ਰਹੇ ਹਾਂ। ਪਿੰਡ ਬਿੱਲੀਮਾਰ ਤੋਂ ਨਾਮ ਭੇਜੇ ਨੇ ਪ੍ਰੇਮ ਕੁਮਾਰ, ਪਰਵੀਨ ਰਾਣੀ, ਅਲੀਸ਼ਾ, ਅਰਮਾਨ, ਰਕੇਸ਼ ਕੁਮਾਰ ਤੇ ਮਮਤਾ ਰਾਣੀ ਹੋਰਾਂ ਨੇ। ਔਰ ਪਿੰਡ ਹੀਰਾ ਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ ਵੀ ਹਾਜ਼ਰ ਨੇ। ਔਰ ਗੁਰਚਰਨ ਸਿੰਘ ਜੋਗੀ, ਗੁਰਲਾਲਬੀਰ ਸਿੰਘ, ਪਰਵਾਨ ਸਿੰਘ, ਹਰਦਿਆ ਸਿੰਘ ਇਹ ਪਹੁੰਚੇ ਨੇ ਫਾਜ਼ਿਲਕਾ ਤੋਂ, ਪਿੰਡ ਡੱਬਵਾਲਾ ਕਲਾਂ ਤੋਂ ਪਹੁੰਚੇ ਨੇ ਜੀ। ਅਗਲੇ ਸੁਨੇਹੇ ਨਾਲ ਸਾਡੇ ਕੋਲ ਸਹਾਰਨਪੁਰ ਤੋਂ ਬੜੇ ਹੀ ਸੋਹਣੇ ਸੁਨੇਹੇ ਦੇ ਨਾਲ ਸੋਨਾਲੀ ਨਾਰੰਗ, ਆਸ਼ਾ ਨਾਰੰਗ ਅਤੇ ਸੁਰੇਸ਼ ਨਾਰੰਗ ਵੀ ਹਾਜ਼ਰ ਹੋ ਚੁੱਕੇ ਨੇ। ਔਰ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਮਨਦੀਪ ਸਿੰਘ ਦੀਪਾ, ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ। ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ ਤੋਂ ਇਹਨਾਂ ਨੇ ਇਕੱਠੇ ਬੈਠ ਕੇ ਮੈਨੂੰ ਲੱਗਦਾ ਸੁਨੇਹੇ ਪਾਏ ਨੇ, ਇਕੱਠੇ ਇਕੱਠੇ ਹੀ ਪਹੁੰਚੇ ਹੈ। ਪਹਾੜਗੰਜ ਮੁਲਤਾਨੀ ਢਾਂਡਾ ਤੋਂ ਪਹੁੰਚੇ ਨੇ ਜੀ ਅਨਿਲ ਮੋਹਨ, ਊਸ਼ਾ, ਟਿੱਲੂ ਨਾਇਕ ਔਰ ਮਧੂ ਨਾਇਕ। ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼, ਓਮ ਬਗੜੀਆ, ਬੇਬੀ ਗਰਿਮਾ, ਰਜਤ ਅਤੇ ਮਨੀਸ਼ ਚੌਧਰੀ ਇਹ ਵੀ ਪਹੁੰਚੇ ਨੇ। ਸ਼੍ਰੀ ਗੰਗਾਨਗਰ ਤੋਂ ਜਗਮੋਹਨ ਸਿੰਘ ਅਨੇਜਾ, ਬਜਰੰਗ ਸ਼ਰਮਾ, ਸੋਨੂ, ਮਿੰਟੂ, ਕਰਨ, ਹਰਗੁਨ ਸ਼ੁਕਰੀਆ। ਔਰ ਅਗਲੇ ਸੁਨੇਹੇ ਦੇ ਨਾਲ ਪਹੁੰਚੇ ਨੇ ਜੀ ਸੈਕਟਰ 18 ਜਗਾਦਰੀ, ਜ਼ਿਲ੍ਹਾ ਯਮੁਨਾਨਗਰ, ਹਰਿਆਣਾ ਤੋਂ ਵਿਨੇ ਮੋਹਨ, ਖਾਰ ਵਨ, ਮੀਨਾਕਸ਼ੀ, ਪਲੋਮਾ ਅਤੇ ਡਾਕਟਰ ਇਸ਼ਾਨੀ। ਪਿਆਰ ਭਰੀ ਨਮਸਤੇ ਭੇਜ ਰਹੇ ਨੇ ਕੌਣ ਜੀ? ਅਸ਼ੋਕ, ਸ਼ਿਆਮ ਕੁੰਵਰ, ਪ੍ਰਮਿਲਾ, ਆਸਮਾ, ਦੀਪਕ, ਅਨੁਸ਼੍ਰੀ। ਟਾਊਨਸ਼ਿਪ ਸੈਕਟਰ 8 ਪਿਲਾਈ ਨਗਰ ਛੱਤੀਸਗੜ੍ਹ ਤੋਂ ਪਹੁੰਚੇ ਨੇ। ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ ਗੋਲਡੀ, ਬੱਬੂ ਟਿਵਾਣਾ, USA, ਰਾਮ ਲਾਲ ਖਰੋੜਾ, ਸਾਰਾ ਮਾਧੋਪੁਰੀ ਪਰਿਵਾਰ ਆਕਾਸ਼ਵਾਣੀ ਜਲੰਧਰ ਦਾ ਹਿੱਸਾ ਬਣ ਗਿਆ ਜੀ, ਸ਼ੁਕਰੀਆ ਜੀ। ਪਿੰਡ ਅਤੇ ਡਾਕਖਾਨਾ ਖੋਈਆਂ ਸਰਵਰ ਤੋਂ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ, ਰਾਈਜਲ ਹੇਜਲ, ਵਿਹਾਨ ਚਾਵਲਾ, ਆਸਥਾ ਜੈ ਸ਼੍ਰੀ ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਿੱਜੂ, ਬੱਬੂ, ਵਿਹੂ ਚਾਵਲਾ ਅਤੇ ਸਾਰਾ ਹੀ ਚਾਵਲਾ ਪਰਿਵਾਰ ਪਹੁੰਚ ਗਿਆ। ਔਰ ਵੜਿੰਗਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ ਹਾਜ਼ਰ ਨੇ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ, ਭਰਤ, ਕਮਲ ਸਾਨੀ, ਪਿੰਗਾਵਾਲਾ ਚੌਂਕ, ਗੋਰਾਇਆਂ ਤੋਂ ਪਹੁੰਚੇ ਨੇ। ਬਠਿੰਡਾ ਰੋਡ ਮੰਡੀ ਡਾਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨਿਆ ਇਹ ਵੀ ਪਹੁੰਚੇ ਨੇ। ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ, ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ ਅਤੇ ਮਨਤਾਜ। ਅਗਲਾ ਸੁਨੇਹਾ

ਤੇ ਬੇਟਾ ਰਣਦੀਪ ਸਿੰਘ ਸਿੱਧੂ ਇੰਗਲੈਂਡ ਤੋਂ ਪਹੁੰਚੇ ਨੇ। ਔਰ ਮਨੀਲਾ ਫਿਲੀਪੀਨ ਤੋਂ ਮਦਨ ਮੋਹਨ ਲਹਿਰ, ਸਰਬਜੀਤ, ਸੰਜੂ, ਨੀਤਿਕਾ, ਅਜੇ, ਏਂਜਲ, ਲਾਡਲਾ ਪੋਤਾ ਅਰਨਵ ਲਹਿਰ ਔਰ ਇਹਨਾਂ ਦਾ ਸਾਰਾ ਪਰਿਵਾਰ ਸਾਡੇ ਕੋਲ ਹਾਜ਼ਰ ਹੈ। ਕੁਲਵੰਤ ਕੁਮਾਰ, ਸੁਨੀਤਾ, ਫਲਕ, ਕੋਸ਼ਿਸ਼ ਕੁਲਵੰਤ ਕੁਮਾਰ, ਸੁਨੀਤਾ, ਫਲਕ, ਕਸ਼ਿਸ਼, ਸਾਰੇ ਕਾਠਪਾਲ ਪਰਿਵਾਰ ਪਿੰਡ ਬਨਵਾਲਾ, ਹਨਵੰਤਾ, ਫਾਜ਼ਿਲਕਾ ਤੋਂ ਇਹ ਪਹੁੰਚੇ ਨੇ ਜੀ। ਪਟੇਲ ਨਗਰ ਮਲੋਟ ਤੋਂ ਹਾਜ਼ਰ ਨੇ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ ਅਤੇ ਆਰਜੂ ਜਾਜੋਰੀਆ ਅਤੇ ਨਾਲ ਗੁੱਡੂ ਵੀ ਆਈ ਹੈ। ਮੁਹੱਲਾ ਆਨੰਦ ਵਿਹਾਰ ਵਾਰਡ ਨੰਬਰ 1 ਨੇੜੇ ਹੋਲੀ ਏਂਜਲ ਸਕੂਲ ਵਾਰਡ ਨੰਬਰ 1 ਮਲੋਟ ਤੋਂ ਪੂਰੇ ਹੀ ਪਤੇ ਦੇ ਨਾਲ ਇਹ ਪਹੁੰਚੇ ਨੇ ਜੀ। ਕਿਤੇ ਵੀ ਇੱਧਰ ਉੱਧਰ ਨਹੀਂ ਜਾ ਸਕਦੇ ਤੁਸੀਂ। ਜਸਵਿੰਦਰ ਕੌਰ ਪ੍ਰਧਾਨ, ਹਰਮਿੰਦਰ ਸਿੰਘ, ਬਲਵਿੰਦਰ ਕੌਰ ਅਤੇ ਗੁਰਪਿੰਦਰ ਕੌਰ ਇਹ ਹਾਜ਼ਰ ਹੋ ਚੁੱਕੇ ਨੇ। ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਬਲਤੇਜ, ਨਵਜੋਤ, ਹਰਮਨ, ਹੈਪੀ, ਹੈਰੀ।

ਏਂਜਲ ਸਕੂਲ ਵਾਰਡ ਨੰਬਰ 1 ਮਲੋਟ ਤੋਂ ਪੂਰੇ ਹੀ ਪਤੇ ਦੇ ਨਾਲ ਹੈ ਪਹੁੰਚੇ ਨੇ ਜੀ। ਕਿਤੇ ਵੀ ਇੱਧਰ ਉੱਧਰ ਨਹੀਂ ਜਾ ਸਕਦੇ ਤੁਸੀਂ। ਜਸਵਿੰਦਰ ਕੌਰ ਪ੍ਰਧਾਨ, ਹਰਮਿੰਦਰ ਸਿੰਘ, ਬਲਵਿੰਦਰ ਕੌਰ ਅਤੇ ਗੁਰਪਿੰਦਰ ਕੌਰ ਇਹ ਹਾਜ਼ਰ ਹੋ ਚੁੱਕੇ ਨੇ। ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਬਲਤੇਜ, ਨਵਜੋਤ, ਹਰਮਨ, ਹੈਪੀ, ਹੈਰੀ ਅਤੇ ਸਾਰਾ ਹੀ ਪਰਿਵਾਰ। ਪਿੰਡ ਸ਼ਾਹਪੁਰ ਜਾਜਨ, ਤਹਿਸੀਲ ਡੇਰਾ ਬਾਬਾ ਨਾਨਕ, ਰਾਜਵੰਤ ਸਿੰਘ ਰੰਧਾਵਾ, ਨਿਸ਼ਾਨ ਸਿੰਘ ਫੌਜੀ, ਅਮਰੀਕ ਪੇਂਟਰ ਇਹ ਵੀ ਪਹੁੰਚੇ ਨੇ। ਮੰਡੀ ਅਰਨੀਵਾਲਾ ਤੋਂ ਬਲਵਿੰਦਰ ਬੁੱਟਰ, ਗੋਰਾ ਬੁੱਟਰ, ਗੁਰਸਾਂਝ, ਕੁਲਦੀਪ ਭੁੱਲਰ, ਮਕੈਨਿਕ ਇਹ ਵੀ ਪਹੁੰਚੇ ਨੇ। ਵਿੱਕੀ ਮਾਇਲ, ਸੰਤੋਸ਼ ਮਾਇਲ, ਰੋਨੀ ਅਤੇ ਪੂਰਾ ਹੀ ਮਾਇਲ ਪਰਿਵਾਰ ਸਾਬੋਆਨਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਹਾਜ਼ਰ ਨੇ। ਜਗਦੀਸ਼ ਕੁਮਾਰ ਮੱਕੜ, ਅਰਵਿੰਦ, ਮੁਕੇਸ਼, ਨੀਰਜ, ਭੂਵਿੰਦ ਅਤੇ ਪੂਰਾ ਹੀ ਮੱਕੜ ਪਰਿਵਾਰ ਪਿੰਡ ਕਬੂਲ ਸ਼ਾਹ ਖੁੱਬਣ, ਡਿਸਟ੍ਰਿਕਟ ਫਾਜ਼ਿਲਕਾ ਤੋਂ ਪਹੁੰਚੇ ਨੇ। ਜਾਂਦੇ ਜਾਂਦੇ ਤੁਹਾਡੇ ਸਾਰਿਆਂ ਦੀ ਫਰਮਾਇਸ਼ ਪੂਰੀ ਕਰ ਦਈਏ ਵੀ ਗਰਮੀ ਬੜੀ ਹੈ। ਤੁਹਾਡੀ ਫਰਮਾਇਸ਼ ਹੈ ਰਣਜੀਤ ਕੌਰ ਅਤੇ ਮੁਹੰਮਦ ਸਦੀਕ ਦੀ ਆਵਾਜ਼ 'ਚ ਗੀਤ ਸੁਣਨ ਦੀ, ਅਤੇ ਫਿਰ ਪੱਖੀ ਮੰਗਵਾ ਰਹੇ ਨੇ ਉਹ ਵੀ ਕਲਕੱਤੇ ਹੋਂ। ਆਓ ਫਿਰ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੀ ਸਾਰਿਆਂ ਦੀ ਪਸੰਦ ਦਾ।

0: ਵਾਂ, ਆਪਣਾ ਧਿਆਨ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ। ਅੱਗੇ ਕਹਿੰਦੇ ਹੁੰਦੇ ਸੀਗੇ ਕਿ ਆਪਣੇ ਵੱਡਿਆਂ ਦਾ ਧਿਆਨ ਰੱਖਦੀ ਹਾਂ, ਛੋਟਿਆਂ ਦਾ ਧਿਆਨ ਰੱਖਦੀ ਹਾਂ, ਘਰ ਦਾ ਧਿਆਨ ਰੱਖਦੀ ਹਾਂ, ਪਰ ਨਹੀਂ, ਹੁਣ ਮੈਂ ਕਹਿਣਾ ਸ਼ੁਰੂ ਕੀਤਾ ਔਰ ਕਰਨਾ ਸ਼ੁਰੂ ਕੀਤਾ ਕਿ ਮੈਂ ਆਪਣਾ ਧਿਆਨ ਰੱਖਦੀ ਹਾਂ।
1: ਬਿਲਕੁਲ ਹਰਪ੍ਰੀਤ, ਆਪਣਾ ਧਿਆਨ ਅਸੀਂ ਸਾਰੇ ਜਾਣੇ ਹੀ ਹੁਣ ਬਹੁਤ ਜ਼ਿਆਦਾ ਰੱਖਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਉਹ ਕਹਿੰਦੇ ਨਾ ਮੀ ਟਾਈਮ, ਮੇਰੀ ਜ਼ਿੰਦਗੀ, ਅਤੇ ਉਹਦੇ ਨਾਲ ਜੁੜੀਆਂ ਹੁੰਦੀਆਂ ਆਪਣੀ ਜ਼ਿੰਦਗੀ ਦੀਆਂ ਗੱਲਾਂ, ਜਿਹੜੀਆਂ ਸਾਰੀਆਂ ਸਵਾਨੀਆਂ ਨੇ ਨਾ, ਸਾਰਿਆਂ ਨੂੰ ਹੀ ਸਰਵਿਸ ਦਿੰਦੀਆਂ ਰਹਿੰਦੀਆਂ ਘਰ ਦੇ ਵਿੱਚ।
0: ਜੀ ਜੀ,
1: ਘਰ ਦਾ ਇਹ ਕੋਨਾ ਸਾਫ਼ ਕਰ ਲਿਆ ਜਾਵੇ, ਉਹ ਆਉਣ ਵਾਲਾ ਉਹਦੇ ਵਾਸਤੇ ਨਿੰਬੂ ਪਾਣੀ ਬਣਾ ਕੇ ਰੱਖ ਲਿੱਤਾ ਜਾਵੇ ਜੇ ਘਰ ਦੇ ਵਿੱਚ ਕੋਈ ਬਜ਼ੁਰਗ ਹੈ, ਅਤੇ ਦੇਖ ਲਿੱਤਾ ਜਾਵੇ ਕਿ ਉਹਨਾਂ ਦੀ ਸਾਰੀ ਸੁੱਖ ਸਹੂਲਤ ਦੀਆਂ ਚੀਜ਼ਾਂ ਉਹਨਾਂ ਦੇ ਕੋਲ ਹੈਗੀਆਂ, ਅਤੇ ਕਿਤੇ ਨਾ ਕਿਤੇ ਨਜ਼ਰ ਅੰਦਾਜ਼ ਸਾਡੀ ਆਪਣੀ ਸਿਹਤ ਹੋ ਜਾਂਦੀ ਹੈ।
0: ਜੀ, ਔਰ ਐਸੀ ਕਰਕੇ ਕਿ ਹੁਣ ਅਸੀਂ ਆਪਣੇ ਆਪ ਨੂੰ ਨਜ਼ਰ ਅੰਦਾਜ਼ ਨਾ ਕਰੀਏ ਤਾਂ ਬਹੁਤ ਜ਼ਿਆਦਾ ਜਾਗਰੂਕਤਾ ਫੈਲ ਰਹੀ ਹੈ, ਕੁਛ ਉਹਦੇ ਵਿੱਚ ਸਾਡੀ ਸਰਕਾਰ ਬਹੁਤ ਜ਼ਿਆਦਾ ਹੈਲਪ ਕਰ ਰਹੀ ਹੈ ਜਾਗਰੂਕਤਾ ਫੈਲਾਉਣ ਦੇ ਵਿੱਚ, ਕੁਝ ਇਹ ਬੀੜਾ ਤੁਸੀਂ ਕਹਿ ਲਓ ਕਿ ਇਹ ਉਪਰਾਲਾ ਸਕੂਲ ਕਾਲਜਿਸ ਉਹ ਵੀ ਕਰ ਰਹੇ ਨੇ ਕਿ ਜਾਗਰੂਕਤਾ ਇਸ ਤਰੀਕੇ ਦੇ ਨਾਲ ਕਿ ਅਸੀਂ ਆਪਣੇ ਆਪ ਨੂੰ ਸਵਸਥ ਅਤੇ ਤੰਦਰੁਸਤ ਘਰ ਬੈਠੇ ਕਿੱਦਾਂ ਰੱਖ ਸਕਦੇ ਹਾਂ, ਔਰ ਉਹਦਾ ਜਿਹਨੂੰ ਕਹਿੰਦੇ ਹਿੰਗ ਲੱਗੇ ਨਾ ਫਟਕਰੀ ਵਾਲੀ ਗੱਲ ਹੋ ਜਾਂਦੀ ਨਾ, ਉਹ ਇੱਕ ਸਰਲ ਜਿਹਾ ਮਾਧਿਅਮ ਹੈਗਾ ਕਿ ਯੋਗਾ ਕਰਕੇ।
1: ਜੀ, ਕਿਆ ਬਾਤ ਹੈ ਜੀ, ਜਦੋਂ ਅਸੀਂ ਯੋਗਾ ਦੀ ਗੱਲ ਕਰਦੇ ਹਾਂ ਤੇ 14 ਤੋਂ 28 ਜੂਨ ਤੱਕ ਅਸੀਂ ਮਨਾ ਰਹੇ ਹਾਂ ਦਿਹਾੜਾ ਸਾਰਿਆਂ ਦੇ ਵਿੱਚ ਅਵੇਅਰਨੈਸ ਫੈਲਾਉਣ ਵਾਸਤੇ, ਅਤੇ ਹਰ ਵਰੇ ਨਾ ਯੋਗਾ ਡੇ ਜਿਹੜਾ ਹੁੰਦਾ ਹੈ ਉਹ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਉਪਰਾਲਾ ਹੈ ਉਹ ਥੀਮ ਲੈ ਕੇ ਹਾਜ਼ਰ ਹੁੰਦਾ ਹੈ, ਅਤੇ ਇਸ ਵਰੇ ਦਾ ਥੀਮ ਕੀ ਹੈ
0: ਤੁਸੀਂ ਦੱਸੋ?
1: ਵੀ ਜਿਹੜਾ ਥੀਮ ਹੈ ਉਹ ਹੈ ਜੀ ਯੋਗਾ ਫੋਰ ਹੈਲਦੀ ਏਜਿੰਗ। ਅਸੀਂ ਵੱਡੇ ਤਾਂ ਹੋਣਾ, ਵੱਡੀ ਉਮਰ ਵੱਲ ਨੂੰ ਵੀ ਵਧਣਾ ਹੈ, ਪਰ ਉਹ ਹੈਲਦੀ ਯਾਨੀ ਕਿ ਤੰਦਰੁਸਤੀ ਦੇ ਨਾਲ ਵਧਣਾ।
0: ਐਗਜੈਕਟਲੀ, ਇਹ ਜਿਹੜਾ 15ਵਾਂ ਸੈਲੀਬ੍ਰੇਟ ਕੀਤਾ ਜਾ ਰਿਹਾ ਇਹਦਾ ਪਰਪਸ ਹੀ ਇਹੀ ਹੈਗਾ। 21 ਜੂਨ ਨੂੰ ਹਰ ਪਾਸੇ ਇੰਟਰਨੈਸ਼ਨਲ ਯੋਗਾ ਡੇ ਮਨਾਇਆ ਗਿਆ ਸੀ, ਪਰ ਇਹ ਨਹੀਂ ਕਿ ਸਿਰਫ 21 ਜੂਨ ਨੂੰ ਮਨਾਇਆ ਗਿਆ ਸੀ ਤਾਂ ਖਤਮ ਹੋ ਗਿਆ, ਹਮੇਸ਼ਾ ਹੀ ਚੱਲਦਾ ਰਹਿਣਾ ਚਾਹੀਦਾ। ਔਰ ਯੋਗਾ ਦੇ ਵਿੱਚ ਜੇ ਅਸੀਂ ਦੇਖੀਏ ਕਿ ਯੋਗਾ ਕੀ ਕਰਦਾ, ਸਿਰਫ ਇੱਕ ਕੰਮ ਨਹੀਂ ਕਰਦਾ, ਇਹਦੇ ਬਹੁਤ ਜ਼ਿਆਦਾ ਬੈਨੀਫਿਟਸ ਹੈਗੇ ਨੇ। ਜਿਹੜਾ ਸਭ ਤੋਂ ਵੱਡਾ ਬੈਨੀਫਿਟ ਮੈਨੂੰ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਇੰਨੀ ਜ਼ਿੰਦਗੀ ਦੇ ਵਿੱਚ ਦੌੜ ਭੱਜ ਹੋ ਗਈ ਹੈ, ਟੈਨਸ਼ਨਾਂ ਨੇ, ਉਹਦੇ ਵਿੱਚ ਜਿਹੜਾ ਸਾਡਾ ਦਿਮਾਗ ਹੈ ਕਿ ਤੁਸੀਂ ਕਹੋ ਕਿ ਹਾਂਜੀ ਜੇ ਮੈਂ ਤੁਹਾਨੂੰ ਪੁੱਛਾਂ ਤਾਂ ਤੁਸੀਂ ਕਹੋ ਜੀ ਮੈਨੂੰ ਬੜਾ ਸਟ੍ਰੈਸ ਹੈ, ਤੁਸੀਂ ਮੈਨੂੰ ਪੁੱਛੋ ਮੈਂ ਕਹਾਂਗੀ ਬੜਾ ਸਟ੍ਰੈਸ ਹੈ, ਆਪਾਂ ਕਿਸੇ ਤੀਜੇ ਬੰਦੇ ਨੂੰ ਪੁੱਛ ਲਈਏ ਕਿ ਉਹ ਵੀ ਕਹੇਗਾ ਬੜਾ ਸਟ੍ਰੈਸ ਹੈ। ਤੋ ਇੱਕ ਸਟ੍ਰੈਸ ਜਿਹੜੀ ਇੱਕ ਚੀਜ਼ ਹੈ ਨਾ, ਇੱਕ ਜਿਹੜਾ ਬੋਝ ਹੈਗਾ, ਅਸੀਂ ਸਾਰੇ ਆਪਣੇ ਸਿਰ 'ਤੇ ਲੱਦ ਕੇ ਆਪਣੇ ਨਾਲ ਹੀ ਚੱਲਦੇ ਪਏ ਹਾਂ।
1: ਬਿਲਕੁਲ ਜੀ, ਜਦੋਂ ਅਸੀਂ ਹਰਪ੍ਰੀਤ ਪੁਰਾਣੇ ਵੇਲਿਆਂ ਦੀ ਗੱਲ ਕਰਦੇ ਸੀਗੇ ਨਾ, ਤਾਂ ਯੋਗ ਧਿਆਨ ਕਰਨਾ ਸ਼ਾਇਦ ਸਾਡੀ ਜਿਹੜੀ ਮਿੱਟੀ ਤੋਂ ਹੀ ਸਾਨੂੰ ਵਰਦਾਨ ਦੇ ਵਿੱਚ ਮਿਲਿਆ ਹੋਇਆ, ਪਰ ਤੇਜ਼ ਰਫ਼ਤਾਰ ਦੀ ਜ਼ਿੰਦਗੀ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਧਿਆਨ ਲਾਉਣਾ, ਆਪਣੀ ਸਿਹਤ ਦੇ ਬਾਰੇ ਜਿਹੜੀ ਜਾਗਰੂਕ ਹੋਣਾ, ਉਹਦੇ ਬਾਰੇ ਅਸੀਂ ਕੋਸੋਂ ਹੀ ਦੂਰ ਹੁੰਦੇ ਚਲੇ ਗਏ। ਉਹਦਾ ਨਤੀਜਾ, ਉਹਦਾ ਸਿੱਟੇ ਵਜੋਂ ਇਹ ਹੋਇਆ ਕਿ ਅੱਜ ਅਸੀਂ ਉੱਥੇ ਖੜ੍ਹੇ ਹਾਂ ਜਿੱਥੇ ਮੁੜ ਤੋਂ ਸਾਨੂੰ ਉਹੀ ਚੀਜ਼ਾਂ ਕਰਨੀਆਂ ਪੈ ਰਹੀਆਂ ਨੇ ਜਿਹਦੇ ਵਾਸਤੇ ਜਿਹੜੀ ਸਾਡੀ ਜ਼ਿੰਦਗੀ ਹੈ ਉਹ ਤੰਦਰੁਸਤ ਹੋ ਸਕੇ, ਸਾਡਾ ਜਿਹੜਾ ਸਰੀਰ ਹੈ ਉਹ ਵੀ ਤੰਦਰੁਸਤ ਹੋ ਸਕੇ।
0: ਔਰ ਯੋਗਾ ਦੇ ਵਿੱਚ ਸਿਰਫ ਐਕਸਰਸਾਈਜ਼ ਜਾਂ ਕੁਛ ਆਸਨ ਨਹੀਂ ਹੁੰਦੇ, ਇਹਦੇ ਵਿੱਚ ਜਿਹੜਾ ਅਸੀਂ ਸਾਹ ਕਿਸ ਤਰੀਕੇ ਦੇ ਨਾਲ ਲੈਂਦੇ ਹਾਂ, ਕਿੰਨਾ ਸਾਹ ਲੈਣਾ ਅਤੇ ਕਿੰਨਾ ਸਾਹ ਛੱਡਣਾ ਕਿੱਦਾਂ ਕਰਨਾ, ਉਹ ਬਹੁਤ ਮੈਟਰ ਕਰਦਾ ਔਰ ਸਾਡੇ ਕਾਫੀ ਸਾਡੇ ਅੰਦਰ ਦੀਆਂ ਬਿਮਾਰੀਆਂ ਨੂੰ ਵੀ ਦੂਰ ਕਰ ਦਿੰਦਾ ਹੈ
1: ਜੀ।
0: ਇੱਕ ਸਹੀ ਪੈਟਰਨ ਦੇ ਨਾਲ ਚੱਲਣਾ, ਜੇ ਤੁਸੀਂ ਕਹੋ ਕਿ ਤੁਸੀਂ ਮੈਨੂੰ ਕਹੋ ਕਿ ਹਰਪ੍ਰੀਤ ਮੈਨੂੰ ਦੱਸ ਕੋਈ ਆਸਣ ਹੁਣੇ ਦੱਸ, ਜਾਂ ਮੈਂ ਤੁਹਾਨੂੰ ਕਹਾਂ, ਉਹ ਗਲਤ ਹੈ। ਕਿਸੇ ਮਾਹਰ ਦੇ ਜਿਹਨੂੰ ਕਹਿੰਦੇ ਉਹਨਾਂ ਦੇ ਹੇਠਾਂ ਇਹਦੀ ਪ੍ਰੋਪਰ ਟ੍ਰੇਨਿੰਗ ਲਿੱਤੀ ਜਾਵੇ, ਗਾਈਡੈਂਸ ਲਿੱਤੀ ਜਾਵੇ, ਅਤੇ ਫਿਰ ਅਸੀਂ ਉਸ ਚੀਜ਼ ਨੂੰ ਘਰ ਬੈਠੇ ਉਹਨੂੰ ਅਪਣਾਈਏ। ਜ਼ਰੂਰੀ ਨਹੀਂ ਕਿ ਵੱਡੇ ਵੱਡੇ ਪੁੱਠੇ ਸਿੱਧੇ ਹੋ ਕੇ ਅਸੀਂ ਆਸਣ ਕਰਨ ਲੱਗ ਪੈਣਾ, ਪਰ ਇੱਕ ਸਿੰਪਲ ਦੀਆਂ ਵੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ, ਜ਼ਿੰਦਗੀ ਨੂੰ ਜਿੰਨਾ ਸਿੰਪਲ ਕਰ ਸਕਦੇ ਹਾਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
1: ਜੀ।
0: ਅਤੇ ਬਾਕੀ ਜਦੋਂ ਅਸੀਂ ਯੋਗ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਧਿਆਨ ਲਗਾਉਣ ਦੀ ਗੱਲ ਕਰਦੇ ਹਾਂ, ਉਦੋਂ ਪ੍ਰੋਗਰਾਮ ਵੱਜਦੇ ਵੇੜੇ ਦੇ ਵਿੱਚ ਜਿਹੜਾ ਧਿਆਨ ਲੱਗਦਾ ਨਾ, ਉਦੋਂ ਲੱਗਦਾ ਜਦੋਂ ਸੰਗੀਤ ਇਹਦੇ ਵਿੱਚ ਸ਼ਾਮਲ ਹੋ ਜਾਂਦਾ।
1: ਕਿਆ ਹੀ ਬਾਤ ਹੈ ਜੀ,
0: ਹਾਂਜੀ
1: ਬਿਲਕੁਲ, ਗੱਲ ਤੁਹਾਡੀ ਠੀਕ ਹੈ, ਕਿਉਂਕਿ ਜਿਹੜੀ ਰੂਹ ਦੀ ਖੁਰਾਕ ਹੁੰਦੀ ਹੈ ਨਾ, ਉਹ ਹੁੰਦੀ ਤਾਂ ਵੈਸੇ ਸੰਗੀਤ ਹੀ ਹੈ
0: ਜੀ,
1: ਤੇ ਰੂਹ ਨੂੰ ਆਪਾਂ ਤਰੋ ਤਾਜ਼ਾ ਕਰਦੇ ਹਾਂ।
0: ਬਿਲਕੁਲ ਜੀ, ਔਰ ਜੇ ਕਿਸੇ ਨੇ ਘਰ ਬੈਠੇ ਇਸ ਵੇਲੇ ਧਿਆਨ ਲਾਉਣਾ ਤੇ ਉਹ ਲਗਾ ਵੀ ਸਕਦੇ ਨੇ ਇਸ ਪਿਆਰੇ ਜਿਹੇ ਗੀਤ ਦੇ ਨਾਲ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
2: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
1: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
2: ਅਪਲਾਈ ਕਿਵੇਂ ਕਰੀਏ?
1: ਸੁਪਰੀਮ ਕੋਰਟ ਦੀ ਵੈਬਸਾਈਟ www.sci

0: gov.in ते गूगल फॉर्म राही बेनती भेजो। याद रखो आखिरी तारीख 31 मई 2026 है। सहायता ली 0112311 2428 ते संपर्क करो।
1: समाधान समारोह 2026 आपसी सहमत ते पक्का निपटारा।
2: ਵਾਜੀ ਵਾਹ, ਅਸੀਂ ਗੀਤ ਵੀ ਸੁਣ ਲਿਆ ਅਤੇ ਬ੍ਰੇਕ ਵੀ ਲੈ ਲਈ ਅਤੇ ਹੁਣ ਅਸੀਂ ਪ੍ਰੋਗਰਾਮ ਵਸਦੇ ਵੇੜੇ ਨੂੰ ਅੱਗੇ ਵਧਾਉਂਦੇ ਹਾਂ। ਅਤੇ ਅੱਜ ਬੁੱਧਵਾਰ ਦਾ ਦਿਨ ਹੈ ਅਰਚਨਾ ਜੀ, ਬੁੱਧਵਾਰ ਦਾ ਦਿਨ ਬੜੇ ਸਿਲਸਿਲੇ ਹੁੰਦੇ ਨੇ ਸਾਡੇ, ਔਰ ਸਾਂਝ ਪਾਉਣ ਦਾ ਵੀ ਦਿਨ ਹੁੰਦਾ।
3: ਬਿਲਕੁਲ ਜੀ, ਸਾਂਝ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਨੂੰ ਇਹ ਕਾਫੀ ਇਹ ਜਿਹੜਾ ਸਿਲਸਿਲਾ ਨਾ ਹੈਲਪਫੁਲ ਹੁੰਦਾ, ਸਾਨੂੰ ਮਦਦਗਾਰ ਸਾਬਤ ਹੁੰਦਾ ਕਿਉਂਕਿ ਕਾਫੀ ਮਸਲੇ ਅਜਿਹੇ ਹੁੰਦੇ ਨੇ ਸਮਾਜਿਕ ਤੌਰ 'ਤੇ ਜਿਨ੍ਹਾਂ ਦਾ ਸਮਾਧਾਨ ਸਾਨੂੰ ਕਈ ਵਾਰੀ ਆਕਾਸ਼ਵਾਣੀ ਦੇ ਜ਼ਰੀਏ ਵੀ ਮਿਲ ਜਾਂਦਾ
2: ਜੀ।
3: ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਸਾਂਝ ਦੀ, ਅਤੇ ਅੱਜ ਦਾ ਜਿਹੜਾ ਖਾਸ ਸਾਂਝ ਦੇ ਵਿੱਚ ਅਸੀਂ ਲੈ ਕੇ ਹਾਜ਼ਰ ਹਾਂ, ਜਿਹੜਾ ਵਿਸ਼ਾ ਰਹੇਗਾ ਉਹ ਹੈ ਜੀ ਵਿਵਾਹਿਤ ਜੀਵਨ ਦੇ ਵਿੱਚ ਝਗੜੇ ਅਤੇ ਹੱਲ ਸੰਬੰਧੀ ਕਾਨੂੰਨ। ਅਤੇ ਸਾਨੂੰ ਜਿਹੜੀ ਜਾਣਕਾਰੀ ਦੇ ਰਹੇ ਨੇ, ਚਰਚਾ ਉਹਨਾਂ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਰੂਬਰੂ ਕਰਵਾ ਰਹੇ ਹਾਂ ਐਡਵੋਕੇਟ ਵਿਕਰਮ ਸ਼ਰਮਾ ਜੀ ਨੂੰ, ਅਤੇ ਆਓ ਸੁਣਦੇ ਹਾਂ ਉਹਨਾਂ ਨਾਲ ਕੀਤੀ ਹੋਈ ਗੱਲਬਾਤ।
4: ਪ੍ਰੋਗਰਾਮ ਸਾਂਝ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਅਸੀਂ ਇੱਕ ਅਹਿਮ ਮੁੱਦੇ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਔਰ ਗੱਲਬਾਤ ਦਾ ਵਿਸ਼ਾ ਇਹ ਹੈ ਕਿ ਵਿਆਹ ਸੰਬੰਧੀ ਕਾਨੂੰਨ, ਔਰ ਵਿਆਹ ਦੇ ਨਾਲ ਜਿਹੜੇ ਝਗੜੇ ਹੁੰਦੇ ਨੇ, ਵਿਆਹ ਤੋਂ ਬਾਅਦ ਜਿਹੜੇ ਝਗੜੇ ਹੁੰਦੇ ਨੇ, ਉਸ ਦੇ ਬਾਰੇ ਅੱਜ ਅਸੀਂ ਗੱਲਬਾਤ ਸਾਂਝੀ ਕਰਨੀ ਹੈ। ਔਰ ਇਸ ਦੇ ਲਈ ਅੱਜ ਅਸੀਂ ਆਪਣੇ ਸਟੂਡੀਓ ਵਿੱਚ ਸੱਦਾ ਦਿੱਤਾ ਐਡਵੋਕੇਟ ਵਿਕਰਮ ਸ਼ਰਮਾ ਜੀ ਨੂੰ। ਐਡਵੋਕੇਟ ਵਿਕਰਮ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓਜ਼ ਦੇ ਵਿੱਚ।
5: ਥੈਂਕ ਯੂ ਵੈਰੀ ਮੱਚ, ਥੈਂਕ ਯੂ
4: ਜੀ। ਜੀ, ਵਿਆਹ ਤਾਂ ਹੋ ਗਿਆ
5: ਜੀ,
4: ਵਿਆਹ ਹੁੰਦੇ ਸਾਰ ਹੀ ਕੁਝ ਦਿਨਾਂ ਬਾਅਦ ਹੀ ਸੁਣਨ ਨੂੰ ਮਿਲਦਾ ਹੈ ਕਿ ਝਗੜੇ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ, ਔਰ ਇਹ ਵਿਆਹ ਤੋਂ ਬਾਅਦ ਕਿਹੜੇ ਕਿਹੜੇ ਝਗੜੇ ਨੇ ਜਿਹੜੇ ਕਿ ਸ਼ੁਰੂ ਹੋ ਜਾਂਦੇ ਨੇ, ਔਰ ਇਹ ਕਿਉਂ ਹੁੰਦੇ ਨੇ, ਇਸ ਬਾਰੇ ਜ਼ਰੂਰ ਸਾਡੇ ਸੁਣਨ ਵਾਲਿਆਂ ਨੂੰ ਦੱਸੋ
5: ਜੀ। ਇਹ ਬਹੁਤ ਬੜਾ ਇੱਕ ਅੱਜ ਦੀ ਡੇਟ ਦੇ ਵਿੱਚ ਇੱਕ ਮਸਲਾ ਹੈ ਜਿਹਨੂੰ ਅਸੀਂ ਮੈਟ੍ਰੀਮੋਨੀਅਲ ਡਿਸਪਿਊਟ ਜਾਂ ਵਿਆਹ ਦੇ ਬਾਅਦ ਦੇ ਹੋਣ ਵਾਲੇ ਝਗੜੇ ਨੂੰ ਲੈ ਕੇ ਚੱਲਦੇ ਹਾਂ। ਲੋਕਾਂ ਨੂੰ ਵਿਆਹ ਤੋਂ ਬਾਅਦ ਦੇ ਝਗੜਿਆਂ ਵਿੱਚ ਇੱਕੋ ਚੀਜ਼ ਸਮਝ ਆਉਂਦੀ ਹੈ ਕਿ ਡਿਵੋਰਸ। ਡਿਵੋਰਸ ਇਜ਼ ਦਾ ਫਾਈਨਲ ਪੋਸੀਬਲ ਆਊਟਕਮ
4: ਜੀ।
5: ਡਿਵੋਰਸ ਉਹ ਹੈ ਜੋ ਦੋ ਰਿਸ਼ਤਿਆਂ ਨੂੰ ਖਤਮ ਕਰ ਦਿੰਦਾ ਹੈ। ਲੇਕਿਨ ਮੈਟ੍ਰੀਮੋਨੀਅਲ ਡਿਸਪਿਊਟਸ ਹੁੰਦੇ ਕਿੰਨੇ ਨੇ? ਸਟਾਰਟ ਉਦੋਂ ਹੁੰਦੇ ਨੇ ਜਦੋਂ ਵਿਆਹ ਹੋ ਚੁੱਕਿਆ।
4: ਬਿਲਕੁਲ ਜੀ ਵਿਕਰਮ ਸਾਹਿਬ, ਵਿਆਹ ਤਾਂ ਬੜੇ ਚਾਅ ਨਾਲ ਹੁੰਦਾ
5: ਜੀ।
4: ਬਹੁਤ ਸਾਰੀਆਂ ਰੌਣਕਾਂ ਲੱਗਦੀਆਂ ਨੇ, ਘਰ ਦੇ ਵਿੱਚ ਬੜੇ ਸਾਰੇ ਮਹਿਮਾਨ ਆਉਂਦੇ ਨੇ, ਔਰ ਮਾਂ ਨੂੰ ਵੀ ਬੜਾ ਚਾਅ ਹੁੰਦਾ, ਕੁੜੀ ਦੇ ਵੀ ਅਤੇ ਮੁੰਡੇ ਦੇ ਮਾਂ ਨੂੰ ਵੀ। ਪਰ ਜਦੋਂ ਘਰ ਵਿੱਚ ਨੂੰਹ ਆ ਗਈ, ਉਸਦੇ ਨਾਲ ਹੀ ਕੀ ਕਾਰਨ ਬਣ ਜਾਂਦੇ ਨੇ ਕਿ ਨਾਲ ਹੀ ਜਿਹੜੇ ਝਗੜੇ ਨੇੜੇ ਨੇ ਉਹ ਸ਼ੁਰੂ ਹੋ ਜਾਂਦੇ ਨੇ?
5: ਮੈਮ, ਇਹਦੇ ਵਿੱਚ ਦੋ ਤਿੰਨ ਗੱਲਾਂ ਚੱਲਦੀਆਂ ਨੇ।
4: ਇੱਕ
5: ਤਾਂ ਬੱਚੇ ਅੱਜ ਕੱਲ੍ਹ ਬਹੁਤ ਜ਼ਿਆਦਾ ਹਾਈਲੀ ਐਜੂਕੇਟਿਡ ਹੋ ਗਏ, ਪੜ੍ਹੇ ਲਿਖੇ ਨੇ, ਕਾਨੂੰਨੀ ਜਾਣਕਾਰ ਨੇ, ਪਿੱਛੋਂ ਪੇਰੈਂਟਸ ਦੇ ਬੈਕਅਪ ਬਹੁਤ ਜ਼ਿਆਦਾ ਹੁੰਦੇ ਨੇ ਉਹਨਾਂ ਨੂੰ, ਅਤੇ ਉਹਨਾਂ ਦੀ ਐਕਸਪੈਕਟੇਸ਼ਨਸ ਕਈ ਸ਼ਾਇਦ ਜ਼ਿਆਦਾ ਹੁੰਦੀਆਂ ਨੇ। ਜਿੰਨੇ ਮੇਰੇ ਕੋਲ ਕੇਸ ਨੇ, ਜੇ ਮੈਂ ਆਪਣੀ ਸਟੱਡੀਜ਼ ਦੀ ਗੱਲ ਕਰਾਂ, ਲੜਕੀਆਂ ਦੇ ਜਾਂ ਲੜਕੇ ਦੇ, ਇੱਕ ਜ਼ਰੂਰੀ ਨਹੀਂ ਕਿ ਲੜਕੀਆਂ ਹੀ ਐਸਾ ਕੋਈ ਡਿਸਪਿਊਟ ਸਟਾਰਟ ਕਰਦੀਆਂ ਨੇ, ਲੜਕੀਆਂ ਵੱਲੋਂ ਵੀ ਕੁਛ ਐਸਾ ਸਟਾਰਟ ਹੁੰਦਾ।
4: ਅੱਛਾ,
5: ਇਹ ਦੋਨਾਂ ਪਾਸੋਂ ਹੀ ਹੈ, ਬਟ ਉਹ ਸਿੰਪਲ ਇਹਦੀ ਜ਼ਿਆਦਾ ਤੁਸੀਂ ਮੰਨ ਕੇ ਚੱਲੋ ਮੈਮ, ਅੱਜ ਤੋਂ ਤੁਸੀਂ 20-30 ਸਾਲ ਪੁਰਾਣਾ ਜੇ ਦੇਖੀਏ ਤਾਂ ਵਿਆਹ ਦੇ ਬਾਅਦ ਜਦੋਂ ਤਲਾਕ ਹੁੰਦਾ ਸੀ ਤਾਂ 15-20 ਸਾਲ ਤੱਕ ਲੱਗ ਜਾਂਦੇ ਸੀ ਤਲਾਕ ਤੱਕ ਪਹੁੰਚਣ ਲਈ।
4: ਜੀ ਬਿਲਕੁਲ।
5: ਲੇਕਿਨ ਲੇਟੈਸਟ ਸਟੱਡੀ ਜਿਹੜੀ ਕਹਿੰਦੀ ਹੈ, ਲੇਟੈਸਟ ਸਟੱਡੀ, 1 ਸਾਲ ਤੋਂ ਥੱਲੇ ਦੇ ਤਲਾਕ ਵੀ ਬਹੁਤ ਜ਼ਿਆਦਾ ਹੋਣ ਲੱਗ ਗਏ
4: ਜੀ।
5: ਅੱਜ ਵਿਆਹ ਹੋਇਆ ਤਾਂ 1 ਸਾਲ ਦੇ ਅੰਦਰ ਅੰਦਰ ਤਲਾਕ, ਨਹੀਂ ਤਾਂ ਮੈਕਸਿਮਮ ਤਲਾਕ 5 ਸਾਲ ਤੋਂ ਪਹਿਲਾਂ ਤਲਾਕ ਹੋ ਜਾਂਦੇ ਨੇ।
4: ਜੀ ਬਿਲਕੁਲ।
5: ਮੈਟ੍ਰੀਮੋਨੀਅਲ ਡਿਸਪਿਊਟ ਕੀ ਨੇ? ਮੈਟ੍ਰੀਮੋਨੀਅਲ ਡਿਸਪਿਊਟ ਤਲਾਕ ਹੀ ਨਹੀਂ ਹੈ, ਤਲਾਕ ਤਾਂ ਇੱਕ ਲਾਸਟ ਪੋਸੀਬਲ ਆਊਟਕਮ ਹੈ।
4: ਓਕੇ,
5: ਅਗਰ ਨਹੀਂ ਬਣਦੀ ਹੈ ਤਾਂ ਤਲਾਕ ਹੋ ਗਿਆ
4: ਜੀ।
5: ਤਲਾਕ ਵੀ 2 ਤਰ੍ਹਾਂ ਦੇ ਨੇ। ਤਲਾਕ ਇੱਕ ਅੰਡਰ ਸੈਕਸ਼ਨ 13 ਆਉਂਦਾ ਜੀ ਹਿੰਦੂ ਮੈਰਿਜ ਐਕਟ ਦੇ ਅੰਦਰ, ਜਿਹਦੇ ਵਿੱਚ ਕੋਈ ਮੰਨਦਾ ਨਹੀਂ ਹੈ ਬਟ ਇੱਕ ਪਾਰਟੀ ਦੂਜੀ ਪਾਰਟੀ ਦੇ ਉੱਤੇ ਤਲਾਕ ਦੀ ਇੱਕ ਪਟੀਸ਼ਨ ਦਾਇਰ ਕਰਦੀ ਹੈ
4: ਜੀ।
5: ਇੱਕ ਹੁੰਦੀ ਹੈ ਮਿਊਚੁਅਲ ਡਿਵੋਰਸ ਹੁੰਦਾ ਸਹਿਮਤੀ ਦੇ ਨਾਲ, ਉਹ ਜਿਹਨੂੰ ਅੱਜ ਕੱਲ੍ਹ ਬਹੁਤ ਜ਼ਿਆਦਾ ਲੋਕ ਪਾਪੂਲਰ ਕਰ ਚੁੱਕੇ ਨੇ
4: ਜੀ,
5: ਕਿਉਂਕਿ ਉਹ ਜਾਂਦੇ ਨੇ ਆਪਸ 'ਚ ਬਹਿੰਦੇ ਨੇ, ਲੈਣ ਦੇਣ ਦੀ ਗੱਲ ਕਰਦੇ ਨੇ, ਤੇ ਇੱਕ ਮਿਊਚੁਅਲ ਡਿਵੋਰਸ ਦੋਨਾਂ ਵਿੱਚ ਹੋ ਜਾਂਦਾ ਹੈ। ਫੈਮਿਲੀ ਕੋਰਟ ਨੇ ਮੈਮ ਇਹ ਬਣਾਇਆ।
4: ਹਾਂਜੀ ਬਿਲਕੁਲ। ਇਹ ਕੋਰਟ ਜਿਹੜੀ ਹੈ ਵੱਖਰੀ ਹੁੰਦੀ ਹੈ?
5: ਇਹ ਵੱਖਰੀ ਕੋਰਟ ਹੈ, ਇਹ ਸਿਰਫ ਉਹੀ ਕੋਰਟ ਹੈ ਜੋ ਸਿੰਪਲੀ ਤੁਹਾਡੀ ਫੈਮਿਲੀ ਡਿਸਪਿਊਟਸ ਦੇਖਦੀ ਹੈ।
4: ਅੱਛਾ,
5: ਆਪਾਂ ਕਹਿੰਦੇ ਹਾਂ ਮੈਰਿਜ ਡਿਵੋਰਸ, ਉਹ ਕਹਿੰਦੇ ਨਹੀਂ ਡਿਵੋਰਸ ਨਹੀਂ, ਪਹਿਲਾਂ ਸੈਟਲਮੈਂਟ ਬਾਅਦ ਦੀ ਗੱਲ ਕਰਾਂਗੇ, ਪਹਿਲਾਂ ਕਾਉਂਸਲਿੰਗ ਹੁੰਦੀ ਹੈ ਉਹਨਾਂ ਦੀ
4: ਜੀ,
5: ਉਹਨਾਂ ਦੀ ਮੀਡੀਏਸ਼ਨ 'ਚ ਭੇਜਿਆ ਜਾਂਦਾ ਉਹਨਾਂ ਨੂੰ। ਈਵਨ ਅਸੀਂ ਦੇਖੇ ਨੇ ਜੱਜ ਸਾਹਿਬਾਨ ਵੀ ਬੱਚਿਆਂ ਨੂੰ ਸਮਝਾਉਂਦੇ ਹੋਏ
4: ਜੀ,
5: ਆਪਣੇ ਅੰਦਰ ਕੈਬਿਨ 'ਚ ਲੈ ਕੇ ਜਾ ਕੇ ਸਮਝਾਉਂਦੇ ਹੋਏ ਕਿ ਬੇਟੇ ਕੁਝ ਗੱਲ ਹੈ ਤਾਂ ਕਲੀਅਰ ਕਰ ਲਓ, ਤਾਂ ਕਿ ਜ਼ਿੰਦਗੀ ਦਾ ਮਸਲਾ ਹੈ
4: ਜੀ। ਬਿਲਕੁਲ।
5: ਸੋ ਇਹ ਜਿਹੜੇ ਮੈਟ੍ਰੀਮੋਨੀਅਲ ਡਿਸਪਿਊਟਸ ਨੇ, ਇਹ ਜਾਂ ਤਾਂ ਐਕਸਪੈਕਟੇਸ਼ਨ ਨੂੰ ਕਦੇ ਦੂਰ 'ਚ ਦਿਖਦੀਆਂ ਤਾਂ ਹੋ ਜਾਂਦੇ ਨੇ, ਅਦਰਵਾਈਜ਼ ਮੈਟ੍ਰੀਮੋਨੀਅਲ ਡਿਸਪਿਊਟ ਕਿਵੇਂ ਸਟਾਰਟ ਹੁੰਦਾ? ਡਿਵੋਰਸ, ਇਹ ਹੋ ਸਕਦਾ ਕਿ ਇੱਕ ਕਰੁਅਲਟੀ ਨਾਲ ਹੁੰਦਾ ਹੋਵੇ, ਤਸ਼ੱਦਦ ਹੁੰਦਾ ਹੋਵੇ। ਤਸ਼ੱਦਦ ਵੀ 2 ਤਰ੍ਹਾਂ ਦੇ ਹੁੰਦੇ ਨੇ, ਮੈਂਟਲ ਵੀ ਹੈ ਤੇ ਫਿਜ਼ੀਕਲ ਵੀ ਹੈ। ਐਸੇ ਕਿ ਤੁਸੀਂ ਦੇਖੇ ਹੋਣਗੇ
4: ਜੀ, ਬਿਲਕੁਲ,
5: ਆਉਂਦੇ ਵੀ ਨੇ, ਕੁੱਟਮਾਰ

0: गई है
1: जी।
0: कुटमार करना भी नहीं होंदा, एक मेंटल क्रुएल्टी की होंदी है, ताने मारी जाना तू देश नहीं लैके आई
1: जी बिल्कुल
0: राइट, या ओदी चाल चलन दे उत्ते गल चल गई है जिन्हों से अडल्टरी कहने हैं जी, ये भी डिवोर्स का कारण बन सकता है
1: जी।
0: डिजर्शन है जिदे विच कोई पति या पत्नी एक दूजे नूं दूजे दी नॉलेज बगैर छड्ड के चले जांदे ने, वापस नहीं आंदे। ओदे बाद हो सकदा कि डोरी हरासमेंट होवे जिच दहेज मंगया जांदा होवे, ऐसे केस भी है ने
1: जी।
0: डोमेस्टिक वायलेंस भी है, तुसीं बहुत केस देखदे होंगे डोमेस्टिक वायलेंस दे हुंदे ने, घर दे घरेलू झगड़े ਉਹਦੇ ਵਿੱਚ ਵੀ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਜਿਸ ਘਰ ਦੇ ਵਿੱਚ ਝਗੜੇ ਸਟਾਰਟ ਹੋ ਜਾਂਦੇ ਨੇ ਫਿਰ ਖਤਮ ਹੋਣ ਦਾ ਨਾਮ ਨਹੀਂ ਲੈਂਦੇ, ਪਰਿਵਾਰ ਵਾਲੇ ਬੰਦੇ ਉਸ ਨੂੰ ਕਦੇ ਵੀ ਸੈਟਲ ਕਰਨ ਦੀ ਗੱਲ 'ਚ ਨਹੀਂ ਆਉਂਦੇ
1: ਜੀ। ਉਹੀ ਗੱਲ ਹੈ ਕਿ ਤੁਸੀਂ ਕਿਹਾ ਕਿ ਅੱਜ ਦਾ ਬੱਚਾ ਜਿਹੜਾ ਹੈ, ਨੌਜਵਾਨ ਬੱਚਾ ਜਿਹੜਾ ਹੈ, ਬਹੁਤ ਪੜ੍ਹ ਲਿਖ ਗਿਆ, ਆਪਣੇ ਹੱਕਾਂ ਦੇ ਪ੍ਰਤੀ ਉਹ ਜਾਗਰੂਕ ਹੈ ਔਰ ਉਹਨੂੰ ਲੱਗਦਾ ਹੈ ਕਿ ਮੇਰੇ ਇਹ ਹੱਕ ਮੈਨੂੰ ਮਿਲ ਨਹੀਂ ਰਹੇ
0: ਮੈਨੂੰ ਦਿੰਦੇ ਨਹੀਂ।
1: ਹਾਂ,
0: ਬਿਕੋਜ਼ ਇੱਕ ਘਰ ਤੋਂ ਦੂਜੇ ਘਰ ਗਈ ਹੋਈ ਬੇਟੀ ਉੱਥੇ ਨੂੰ ਐਡਜਸਟ ਹੋਣ ਨੂੰ ਕੁਛ ਤਾਂ ਟਾਈਮ ਲੱਗੇਗਾ।
1: ਹਾਂ ਜੀ,
0: ਤੇ ਜੇ ਉਹ ਵਾਲਾ ਪਰਿਵਾਰ ਉਸ ਨੂੰ ਉੱਥੇ ਐਡਜਸਟ ਹੋਣ ਲਈ ਥੋੜੀ ਸਪੇਸ ਦੇ ਦੇ, ਉਹਦੀ ਗੱਲ ਮੰਨ ਲੈ, ਬਿਕੋਜ਼ ਉਸ ਪਰਿਵਾਰ ਦੀ ਬੇਟੀ ਵੀ ਤਾਂ ਕਿਸੇ ਦੇ ਘਰ ਗਈ ਹੋਏਗੀ ਨੂੰਹ ਬਣ ਕੇ,
1: ਬਿਲਕੁਲ ਬਿਲਕੁਲ,
0: ਤੇ ਉਹਨਾਂ ਦੀ ਐਕਸਪੈਕਟੇਸ਼ਨ ਵੀ ਇਹ ਹੋਏਗੀ ਕਿ ਮੇਰੀ ਬੇਟੀ ਨੂੰ ਇੱਕ ਸਾਲ ਦਾ ਐਟਲੀਸਟ ਟੈਨਿਊਰ ਮਿਲਣਾ ਚਾਹੀਦਾ ਹੈ। ਹਾਂ, ਇੱਕ ਹੋਰ ਕਾਰਨ ਬਣਿਆ ਇਹਦਾ ਜੋ ਮੈਂ ਨੋਟਿਸ ਕੀਤਾ ਆਪਣੀ ਪ੍ਰੈਕਟਿਸ ਦੇ ਵਿੱਚ, ਅੱਜ ਕੱਲ ਦੇ ਬੱਚੇ ਬਹੁਤ ਜਲਦੀ ਆਪਣਾ ਬੱਚਾ ਨਹੀਂ ਪੈਦਾ ਕਰਦੇ।
1: ਹਾਂ ਬਿਲਕੁਲ, ਇਹ ਤਾਂ
0: ਫਸਟ ਚਾਈਲਡ
1: ਜੀ, ਫਸਟ ਚਾਈਲਡ
0: ਜਦੋਂ ਕਿਸੇ ਨਾਲ ਗੱਲ ਕਰਦੇ ਕਹਿੰਦੇ ਨਹੀਂ ਅਭੀ ਤੋ ਹਮ ਬੱਚੇ ਹੈਂ, ਉਹ ਜਿਹੜਾ ਪਹਿਲਾ ਬੱਚਾ ਹੈ ਜੇ ਉਹਨੂੰ ਦੇਰ ਕਰੋਗੇ ਤਾਂ ਪਰਿਵਾਰਿਕ ਦੇ ਪਿਆਰ ਦੇ ਬਾਉਂਡ ਜਿਹੜੇ ਨਾਲ ਬਾਈਂਡਿੰਗਸ ਘੱਟ ਹੋ ਜਾਂਦੀਆਂ ਨੇ। ਇੱਕ ਬੱਚਾ ਜਦੋਂ ਆਏਗਾ ਤੇ ਉਹ ਵੀ ਉਹਨਾਂ ਦੇ ਮਾਂ ਬਾਪ ਵੀ ਦਾਦਾ ਦਾਦੀ ਵੀ ਤੇ ਪਿਆਰ ਬੰਧਨ ਬਣ ਜਾਂਦਾ,
1: ਬਿਲਕੁਲ ਸਾਰੇ ਹੀ ਬਾਉਂਡ ਹੋ ਜਾਂਦੇ
0: ਨੇ।
1: ਪਰ ਉਹੀ ਗੱਲ ਹੈ ਕਿ ਜਿਹੜਾ ਅੱਜ ਕੱਲ ਦਾ ਨੌਜਵਾਨ ਬੱਚਾ ਹੈ ਬਹੁਤ ਪੜ੍ਹ ਲਿਖ ਗਿਆ ਔਰ ਬੱਚੇ ਅੱਜ ਕੱਲ ਕੈਰੀਅਰ ਵੱਲ ਜਰਾ ਜ਼ਿਆਦਾ ਧਿਆਨ ਦੇ ਰਹੇ ਨੇ,
0: ਕੈਰੀਅਰ ਵੀ ਹੈ। ਹਾਂ, ਦੈਟ ਇਜ਼ ਅਗੇਨ, ਹੁਣ ਇੱਕ ਲੜਕੀ ਹੈ ਜੀ, ਉਹਨੇ ਬੜੀ ਅੱਛੀ ਐਜੂਕੇਸ਼ਨ ਕੀਤੀ ਹੋਈ ਹੈ, ਉਹਦੀ ਟ੍ਰਾਂਸਫਰ ਬੈਂਗਲੋਰ ਹੈ
1: ਜੀ।
0: ਲੜਕਾ ਦਿੱਲੀ ਦਾ ਹੈ, ਲੜਕਾ ਪੰਜਾਬ ਦਾ ਹੈ, ਚੰਡੀਗੜ੍ਹ ਹੈ, ਅੰਮ੍ਰਿਤਸਰ ਜਲੰਧਰ ਦਾ ਹੈ
1: ਜੀ, ਬਿਲਕੁਲ,
0: ਹੈ ਨਾ। ਤੇ ਲੜਕੀ ਉੱਥੇ ਹੈ, ਉਹ ਕਹਿੰਦੀ ਜੀ ਮੈਂ ਨਹੀਂ ਛੱਡਦੀ ਸਰਵਿਸ, ਮੈਂ ਨਹੀਂ ਆਉਂਗੀ, ਬਿਕੋਜ਼ ਸ਼ੀ ਇਜ਼ ਵੈਰੀ ਮਚ ਕਰੀਅਰ ਓਰੀਐਂਟਿਡ।
1: ਇਹ ਵੀ ਇੱਕ ਝਗੜੇ ਦਾ ਕਾਰਨ ਹੈ,
0: ਕਾਰਨ ਹੈ, ਇਹਨੂੰ ਤੇ ਡਿਜਰਸ਼ਨ 'ਚ ਲੈ ਕੇ ਚੱਲ ਸਕਦੇ ਹਾਂ। ਉਹ ਤੂੰ ਵਿਆਹ ਹੋ ਗਿਆ ਹੋਗਾ, ਤੂੰ ਇੱਥੇ ਰਿਹਾ, ਮੈਂ ਬੈਂਗਲੋਰ ਰਹੂੰਗੀ, ਬੰਬੇ ਰਹੂੰਗੀ, ਇਹ ਡਿਜਰਸ਼ਨ ਹੈ। ਤੇ ਲੜਕਾ ਕਿੰਨੀ ਦੇਰ ਇੱਥੇ ਅਲੱਗ ਰਹੇਗਾ
1: ਜੀ,
0: ਤੋ ਡਿਜਰਸ਼ਨ ਲਈ ਉਹ ਇੱਕ ਪਟੀਸ਼ਨ ਫਾਈਲ ਕਰ ਦਿੰਦਾ।
1: ਅੱਛਾ, ਅਸੀਂ ਵਿਕਰਮ ਜੀ ਬਾਰੇ ਦੇਖਿਆ ਕਿ ਵਿਆਹ ਹੋ ਕੇ ਕੁੜੀ ਘਰ ਆਈ, ਤੀਜੇ ਚੌਥੇ ਦਿਨ ਪਤਾ ਨਹੀਂ ਕੀ ਹੋ ਜਾਂਦਾ ਕਿ ਬਿਲਕੁਲ ਮਨ ਮਟਾਵ ਜਿਹੜਾ ਉਹ ਸ਼ੁਰੂ ਹੋ ਜਾਂਦਾ, ਇੱਥੇ ਡਿਸਪਿਊਟ ਤੇ ਤੁਸੀਂ ਕੀ ਗੱਲ ਕਰੋਗੇ?
0: ਦੇਖੀਏ, ਇਹਦੇ ਵਿੱਚ ਕੋਈ ਰਿਟਰਨ ਤਾਂ ਆਪਾਂ ਨਹੀਂ ਕਰ ਸਕਦੇ ਲਾਅ ਦਾ, ਲੇਕਿਨ ਮੇਰੀ ਜਨਰਲ ਨੌਲੇਜ ਗੱਲ ਕਰ ਸਕਦਾ। ਅਸੀਂ ਦੇਖੇ ਨੇ, ਅਸੀਂ ਮਹਿਲਾ ਥਾਣੇ ਜਾ ਕੇ ਵੀ ਕੇਸ ਦੇਖਦੇ ਹਾਂ, ਸਾਡੇ ਕੋਲ ਆਉਂਦੇ ਨੇ, ਉਹ ਕੇਸ ਸਟੱਡੀਜ਼ ਬਣਦੀਆਂ ਨੇ। ਬੱਚੇ ਨੂੰ ਕੋਈ ਨਾ ਕੋਈ ਪ੍ਰੋਬਲਮ ਕਿਸੇ ਜਗ੍ਹਾ ਤੇ ਜਾ ਕੇ ਜ਼ਰੂਰ ਹੁੰਦੀ ਹੋਏਗੀ। ਤੁਸੀਂ ਜਾ ਕੇ 5-star ਹੋਟਲ 'ਚ ਅਲੱਗ ਜਾ ਕੇ ਰਹਿ ਕੇ ਦੇਖੋ 4 ਦਿਨ
1: ਜੀ,
0: ਤੁਹਾਨੂੰ ਉੱਥੇ ਆਪਣੇ ਘਰ ਵਰਗਾ ਐਟਮੋਸਫੇਅਰ ਨਹੀਂ ਮਿਲਦਾ। ਉੱਥੇ ਵਿੱਚ ਜਾਂ ਤਾਂ ਬੱਚਾ ਐਡਜਸਟ ਨਹੀਂ ਕਰ ਪਾ ਰਿਹਾ, ਜਾਂ ਕੋਈ ਛੋਟੀ ਮੋਟੀ ਗੱਲ ਹੋਈ ਹੋਏਗੀ
1: ਜੀ।
0: ਜਦੋਂ ਬੱਚਾ ਬੇਟੀ ਘਰ ਆ ਕੇ ਆਪਣੇ ਮਾਂ ਬਾਪ ਨੂੰ ਦੱਸਦੀ ਹੋਏਗੀ 3-4 ਦਿਨਾਂ ਬਾਅਦ, ਤੇ ਡਿਊਟੀ ਬਣਦੀ ਆ ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਮਾਂ ਬਾਪ ਦੀ, ਕਿ ਬੱਚੇ ਨੂੰ ਸਮਝਾਇਆ ਜਾਏ, ਇਹ ਜ਼ਿੰਦਗੀ ਬਾਰੇ ਦੱਸਿਆ ਜਾਏ ਕਿ ਬੇਟੇ ਐਡਜਸਟਮੈਂਟ ਹੈ, ਇਹ ਕਰਨੀ ਪਏਗੀ, ਥੋੜ੍ਹੀ ਜਿਹਾ ਅਹਿਮ ਵੀ ਛੱਡਣਾ ਪਏਗਾ ਕਦੇ ਕਦੇ
1: ਜੀ ਜੀ।
0: ਜੇ ਉਹਨੂੰ ਅਸੀਂ ਕਰ ਦਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਇੱਦਾਂ। ਅੱਛਾ, ਇਹਦੇ ਵਿੱਚ ਅੱਜ ਕੱਲ੍ਹ ਮਦਰਸ ਯੰਗ ਨੇ, ਤੁਸੀਂ ਸ਼ਾਇਦ ਵੀ ਦੇਖਿਆ ਹੋਏਗਾ,
1: ਹਾਂਜੀ ਬਿਲਕੁਲ,
0: ਇੱਕ ਰੂਟ ਹੈ, ਹੈ ਨਾ। ਇੱਕ ਮਦਰ ਆਪਣੇ ਬੱਚੇ ਬੇਟੇ ਨਾਲ ਚੱਲਦੀ ਹੈ ਤਾਂ ਲੱਗਦੀ ਨਹੀਂ ਕਿ ਉਸਦੀ ਮਦਰ ਹੋਏਗੀ
1: ਜੀ, ਬਿਲਕੁਲ।
0: ਤੇ ਜਦੋਂ ਉਹਦੇ ਘਰ ਲੜਕੀ ਆਉਂਦੀ ਹੈ, ਨੂੰਹ ਆਉਂਦੀ ਹੈ, ਤਾਂ ਹੁਣ ਲੱਗਦਾ ਕਿ ਮੈਂ ਤਾਂ ਬਰਾਬਰ ਹੀ ਹਾਂ,
1: ਹੈ
0: ਨਾ। ਤੋ ਇੱਕ ਜਨਰੇਸ਼ਨ ਗੈਪ ਘੱਟ ਗਿਆ ਛੋਟਾ ਜਿਹਾ। ਜਨਰੇਸ਼ਨ ਗੈਪ ਘਟਣ ਦੇ ਨਾਲ ਇਹ ਵੀ ਹੋ ਗਿਆ, ਸ਼ਾਇਦ ਉਹ ਜਿਹੜੀ ਥਿੰਕਿੰਗ ਸੀ ਪੁਰਾਣੀ ਤੇ ਅੱਜ ਵਾਲੀ, ਉਹ ਮੇਲ ਨਹੀਂ ਖਾਂਦੀ। ਮਦਰ ਇਨ ਲਾਅ ਮਾਡਰਨ ਹੈ,
1: ਹਾਂ ਬਿਲਕੁਲ,
0: ਐਂਡ ਡਾਟਰ ਇਨ ਲਾਅ ਵੀ ਮਾਡਰਨ ਹੈ,
1: ਬਿਲਕੁਲ।
0: ਹੁਣ ਉਹ ਸਟੇਜ ਆ ਚੁੱਕੀ ਸਾਡੀ
1: ਜੀ,
0: ਤੇ ਉਹਦੇ ਵਿੱਚ ਜੇ ਬੇਟੀ ਰੁਸ ਕੇ ਮਨ ਮੁਟਾਵ ਬਾਅਦ ਘਰ ਜਾਂਦੀ ਹੈ, ਪਹਿਲਾਂ ਇਖਲਾਕੀ ਫਰਜ਼ ਤਾਂ ਉਹਨਾਂ ਦੇ ਮਾਂ ਬਾਪ ਦਾ ਬਣਦਾ ਕਿ ਬੱਚੇ ਨੂੰ ਸਮਝਾਇਆ ਜਾਏ
1: ਜੀ,
0: ਕਿ ਥੋੜਾ ਨਰਮ ਹੋ, ਥੋੜਾ ਬਿਨਮਰ ਹੋ, ਇਹ ਚੀਜ਼ਾਂ ਆਉਂਦੀ ਰਹਿੰਦੀਆਂ ਨੇ, ਜ਼ਿੰਦਗੀ ਨੂੰ ਐਡਜਸਟ ਕਰ,
1: ਬਿਲਕੁਲ। ਔਰ ਦੇਖੋ, ਅਸੀਂ ਕਈ ਵਾਰੀ ਦੇਖਿਆ ਕਿ ਬੜੇ ਸਾਲ ਵਿਆਹ ਨੂੰ ਹੋ ਜਾਂਦੇ ਨੇ
0: ਜੀ,
1: 3-4 ਸਾਲ ਬੱਚਾ ਵੀ ਹੋ ਗਿਆ, ਹੈ ਨਾ, ਬੱਚੇ ਵੀ ਹੋ ਗਏ ਜਾਂ 2 ਹੋ ਗਏ ਜਾਂ 1 ਹੋ ਗਿਆ, ਉਸ ਤੋਂ ਬਾਅਦ ਕੀ ਕਾਰਨ ਬਣ ਜਾਂਦਾ ਹੈ ਕਿ ਝਗੜੇ ਜਿਹੜੇ ਨੇ ਉਹ ਸ਼ੁਰੂ ਹੋ ਜਾਂਦੇ ਨੇ?
0: ਝਗੜੇ ਦੀ ਮੇਨ ਪ੍ਰੋਬਲਮ ਮੈਮ ਜਿਹੜੀ ਮੈਂ ਜੋ ਦੇਖ ਪਾਉਂਦਾ, ਜੋ ਸਾਨੂੰ ਪਤਾ ਚੱਲਦੀ ਹੈ, ਸਭ ਤੋਂ ਪਹਿਲੀ ਤਾਂ ਫਾਈਨੈਂਸ ਹੈ।
1: ਹਾਂ ਠੀਕ ਹੈ,
0: ਫਾਈਨੈਂਸ, ਜਿਸ ਘਰ ਦੇ ਵਿੱਚ ਪੈਸੇ ਦੀ ਕਮੀ ਆ ਜਾਂਦੀ ਹੈ, ਜੋ ਤੁਸੀਂ ਦੇਖਦੇ ਹਾਂ ਫਾਈਨੈਂਸ ਦੀ ਕਮੀ, ਹੁਣ ਤੁਸੀਂ ਦੇਖਿਆ ਹੋਏਗਾ ਕਦੇ ਟ੍ਰੈਂਡ ਲੈ ਕੇ ਦੇਖੀਓ, 2020 ਤੋਂ
1: ਜੀ
0: ਜਦੋਂ ਕਰੋਨਾ ਆਇਆ ਸੀ, ਉਸ ਤੋਂ ਬਾਅਦ ਉਸ ਦੌਰਾਨ ਤਲਾਕ ਦੇ ਕੇਸਾਂ ਦੀ ਜਿਹੜੀ ਤਾਦਾਦ ਬਹੁਤ ਜ਼ਿਆਦਾ ਵੱਧ ਗਈ,
1: ਬਿਲਕੁਲ।
0: ਕੇਰਲਾ ਵਿੱਚ 87% ਵਧਿਆ।
1: ਅੱਛਾ, ਕੇਰਲਾ 'ਚ
0: 87% ਹਾਈਕ ਆਈ ਹੈ ਉੱਥੇ।
1: ਅੱਛਾ,
0: 2020 ਤੋਂ ਲੈ ਕੇ 2025 ਤੱਕ,
1: ਇਹਦਾ ਕੀ ਕਾਰਨ ਹੈ?
0: ਇਹਦਾ ਕਾਰਨ

0: ਹੁਣ ਕਈ ਲੋਕਾਂ ਵਿੱਚ ਅਲੱਗ ਗੱਲਾਂ ਚੱਲੀਆਂ ਉਹਦੇ ਵਿੱਚ ਕਿ ਕਰੋਨਾ ਦੇ ਵਿੱਚ ਲੋਕਾਂ ਨੂੰ ਇੰਡੀਪੈਂਡੈਂਟ ਰਹਿਣਾ ਆ ਗਿਆ।
1: ਠੀਕ।
0: ਉਹ ਕਹਿੰਦੇ ਨਹੀਂ ਨਹੀਂ, ਵੀ ਕੈਨ ਸਰਵਾਈਵ ਦੇਅਰ, ਵੀ ਕੈਨ ਸਰਵਾਈਵ ਐਨੀਵੇਅਰ।
1: ਅੱਛਾ।
0: ਬੱਚਿਆਂ ਨੂੰ ਲੱਗਣ ਲੱਗ ਗਿਆ ਕਿ ਨਹੀਂ ਮੈਂ ਹੁਣ, ਤੁਸੀਂ ਮੰਨੋਗੇ ਡਿਵੋਰਸ ਪਟੀਸ਼ਨ 2020 ਦੇ ਵਿੱਚ 18,886 ਪਈਆਂ, 2025 ਦੇ ਵਿੱਚ 35,238। ਇਟ ਇਜ਼ ਆਲਮੋਸਟ ਅ ਡਬਲ ਨੰਬਰ।
1: ਡਬਲ ਨੰਬਰ, ਬਿਲਕੁਲ।
0: ਆਮ ਟੇਕਿੰਗ ਇਟ 87% ਹਾਈਕ ਇਨ ਇਟ, ਬਟ ਦਿਸ ਇਜ਼ ਮੋਰ ਦੈਨ ਅ ਡਬਲ। ਡਬਲ ਡਾਇਵੋਰਸ ਹੋਣ ਦੇ। ਅੱਛਾ, ਫਿਰ ਮੈਂ ਕੀ ਕਹਿੰਦਾ, ਮੈਂ ਕਹਿੰਦਾ ਕਿ ਨਹੀਂ ਨਹੀਂ, ਜਿਹੜੇ ਡਾਇਵੋਰਸ ਨੇ 1-1.3% ਆਫ ਦਾ ਮੈਰਿਜ ਜਿਹੜੀਆਂ ਨੇ ਇਹ ਡਾਇਵੋਰਸ ਵੱਲ ਵੱਧਦੀਆਂ ਨੇ
1: ਜੀ।
0: ਔਰ ਮੈਂ ਇੱਕ ਗੱਲ ਹੋਰ ਤੁਹਾਨੂੰ ਬੜੀ ਕਲੀਅਰ ਜੀ ਕਹੀ ਸੀ ਮੈਮ ਕਿ ਇਹਦੇ ਵਿੱਚ ਡਾਇਵੋਰਸ ਇਜ਼ ਵਨ ਓਨਲੀ ਪੋਸੀਬਲ ਆਊਟਕਮ ਆਫ ਦਾ ਮੈਟਰੀਮੋਨੀਅਲ ਡਿਸਪਿਊਟਸ
1: ਜੀ।
0: ਡਿਸਪਿਊਟ ਹੋ ਗਿਆ, ਦੇਖਿਓ ਡਿਸਪਿਊਟ ਹੋ ਜਾਣਾ ਔਰ ਡਿਸਪਿਊਟ ਦਾ ਰਿਡਰੈਸਲ ਹੋਣਾ ਬੜਾ ਇੰਪੋਰਟੈਂਟ ਹੈ।
1: ਬਿਲਕੁਲ।
0: ਡਿਸਪਿਊਟ ਹੁੰਦਾ ਹੈ, ਕਿਹੜੇ ਕਿਹੜੇ ਘਰ 'ਚ ਕਲੇਸ਼ ਨਹੀਂ ਹੁੰਦੇ, ਸਭ ਦੇ ਹੁੰਦੇ, ਲੜਾਈਆਂ ਝਗੜਾ ਸਭ ਦੇ ਹੁੰਦੇ ਹੋਣਗੇ, ਲੇਕਿਨ ਕਿਆ ਉਸਨੂੰ ਬਚਾਇਆ ਜਾ ਸਕਦਾ ਹੈ? ਸਰਕਾਰ ਨੇ ਕੀਤਾ ਜੀ ਇਹ ਵਾਲਾ, ਸਾਡੇ ADR ਸੈਂਟਰਸ ਨੇ।
1: ਅੱਛਾ, ਇਹ ਸਰਕਾਰ ਇਸ ਦੇ ਵਿੱਚ ਬਹੁਤ ਜ਼ਿਆਦਾ ਅਹਿਮ ਰੋਲ ਜਿਹੜਾ ਹੈ ਬਿਲਕੁਲ ਅਦਾ ਕਰ ਸਕਦੀ ਹੈ।
0: 14,000 ADRs ਆਲ ਓਵਰ ਇੰਡੀਆ ਨੇ ਜਿਹੜੇ ਪੁਲਿਸ ਸਟੇਸ਼ਨ ਦੇ ਵਿੱਚ ਹਨ, ਜਿਹੜੇ ਕਾਉਂਸਲਿੰਗ ਕਰਦੇ ਨੇ, ਕਾਉਂਸਲਿੰਗ ਕਰਨਗੇ, ਮੈਡੀਸਨ ਜਾਣਗੇ ਬੱਚੇ, ਉਹਨਾਂ ਨੂੰ ਸਮਝਾਉਂਦੇ ਨੇ।
1: ਕਹਿਣ ਦਾ ਭਾਵ ਇਹ ਕਿ ਡਿਵੋਰਸ ਤੱਕ ਪਹੁੰਚਣ ਤੱਕ ਬਹੁਤ ਸਾਰੇ ਪੜਾਵਾਂ ਚੋਂ ਨਿਕਲਣਾ ਪੈਂਦਾ ਔਰ ਫਿਰ ਤੁਸੀਂ ਉਸ ਪੜਾਅ ਤੱਕ ਪਹੁੰਚਦੇ ਹੋ।
0: ਦੇਖਿਓ, ਡਿਵੋਰਸ ਅਗਰ ਤਾਂ ਤੁਹਾਡਾ ਵਿਚਾਰਿਕ ਮਤਭੇਦ ਦੇ ਨਾਲ ਹੈ,
1: ਠੀਕ ਹੈ,
0: ਉਹ ਦੂਰ ਕੀਤਾ ਜਾ ਸਕਦਾ,
1: ਠੀਕ ਹੈ।
0: ਡਿਵੋਰਸ ਅਗਰ ਤੁਸੀਂ ਲੈਣਾ ਚਾਹੁੰਦੇ ਹਾਂ, ਉਹ ਸਿਰਫ ਫਾਈਨੈਂਸ਼ੀਅਲ ਦੇ ਨਾਲ ਅਤੇ ਐਡਜਸਟਮੈਂਟ ਨਾਲ ਠੀਕ ਹੋ ਸਕਦਾ ਹੈ,
1: ਠੀਕ ਹੈ,
0: ਅਨਲੈਸ ਅਨਟਿਲ ਇਹਦੇ ਵਿੱਚ ਕੋਈ ਨਾ ਕੋਈ ਡੋਮੈਸਟਿਕ ਵਾਇਲੈਂਸ ਨਾ ਹੋਵੇ,
1: ਠੀਕ ਹੈ,
0: ਮਾਰਕੁੱਟ ਹੋਈ ਹੈ, ਮੇਰੇ ਕੋਲ ਕੋਈ ਐਸੇ ਕੇਸ ਨਹੀਂ ਕਿ ਉਹਨਾਂ ਦੇ ਉਬਲਦਾ ਹੋਇਆ ਤੇਲ ਪਾ ਦਿੱਤਾ ਗਿਆ ਸੀ ਜੇਠ ਵੱਲੋਂ, ਉਹਨੇ ਕੁੜੀ ਨੇ ਫੇਰ ਵੀ ਇਸ ਚੀਜ਼ ਦੀ ਕੰਪਲੇਂਟ ਨਹੀਂ ਕੀਤੀ, ਬਿਕੋਜ਼ ਉਹ ਬਸਣਾ ਚਾਹੁੰਦੀ ਸੀ
1: ਜੀ, ਬਿਲਕੁਲ
0: ਰਾਈਟ। ਬਟ ਉਸਦਾ ਪਤੀ ਉਸ ਤੋਂ ਬਾਅਦ ਡਰੱਗਿਸਟ ਹੋ ਗਿਆ, ਡਰੱਗ ਲੈਣ ਲੱਗ ਗਿਆ, ਕੁੱਟਮਾਰ ਕਰਨ ਲੱਗ ਗਿਆ, ਤੇ ਫਾਈਨਲ ਸਟੇਜ ਤੇ ਆ ਕੇ ਉਹਨਾਂ ਨੇ ਕਿਹਾ ਕਿ ਨਹੀਂ, ਉਹ ਫਿਰ ਉਹਨਾਂ ਨੇ ਸੀਪੀ ਸਾਹਿਬ ਦੇ ਉੱਤੇ ਕੰਪਲੇਂਟ ਦਿੰਦੇ ਨੇ
1: ਜੀ।
0: ਉਹ ਵੀ ਕੰਪਲੇਂਟ ਜਿਹੜੀ ਹੈ ਉਹ ਵੀ ਇੱਕ ਤੁਹਾਡੀ ਮਹਿਲਾ ਥਾਣੇ ਜਾਂਦੀ ਹੈ,
1: ਬਿਲਕੁਲ,
0: ਜਿੱਥੇ ਬਲਾਕ ਉਹ ਇੱਕ ਸਪੈਸ਼ਲਾਈਜ਼ਡ ਡਿਪਾਰਟਮੈਂਟ ਹੈ, ਦੇ ਕਾਲ ਇਟ CAW, ਕ੍ਰਾਈਮ ਅਗੇਂਸਟ ਵੁਮੈਨ, ਰਾਈਟ। ਉਹ ਤੁਹਾਨੂੰ ਬੁਲਾ ਕੇ, ਲੜਕੇ ਵੱਲ ਨੂੰ ਬੁਲਾ ਕੇ ਸਮਝਾਉਂਦੇ ਨੇ ਅੱਛੇ ਤਰੀਕੇ, ਮਾੜੇ ਤਰੀਕੇ, ਔਰ ਉਹਨਾਂ ਦੀ 100% ਕੋਸ਼ਿਸ਼ ਹੁੰਦੀ ਹੈ ਕਿ ਪਰਿਵਾਰ ਨਾ ਬਿਖਰੇ
1: ਜੀ, ਬਿਲਕੁਲ,
0: ਇਹ ਪਰਿਵਾਰ ਇੱਕੋ ਜਿਹਾ ਰਹੇ, ਇਕੱਠੇ ਰਹਿਣ। ਬਟ ਅਗਰ ਲੱਗਦਾ ਹੈ ਕਿ ਨਹੀਂ ਹੋ ਸਕਦਾ, ਫਿਰ ਉਹ ਰਿਕਮੈਂਡੇਸ਼ਨ ਦਿੰਦੇ ਨੇ ਭਾਈ ਜਾਓ ਤੇ ਤਲਾਕ ਲੈ ਲਓ, ਕੋਰਟ ਜਾਓ।
1: ਬਿਲਕੁਲ ਜੀ। ਔਰ ਦੇਖੋ, ਕਈ ਵਾਰੀ ਇੰਨਾ ਕੁ ਅੱਤਿਆਚਾਰ ਹੋ ਜਾਂਦਾ ਕੁੜੀ ਦੇ ਉੱਤੇ ਔਰ ਉਹ ਆਪ ਹੀ ਆਪਣੇ ਉੱਤੇ ਕੋਈ ਨਾ ਕੋਈ ਸੁਸਾਈਡ ਕਰ ਲੈਂਦੀ ਹੈ ਜਾਂ ਕੁਝ ਹੋਰ ਆਪਣੇ ਆਪ ਨੂੰ ਹਾਰਮ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਿੱਛੇ ਜੇ ਹੁਣੇ ਅਸੀਂ ਬਹੁਤ ਇੱਕ ਅਹਿਮ ਸੁਣਿਆ, ਜਲੰਧਰ ਦੇ ਵਿੱਚ ਵੀ ਇਹ ਕੇਸ ਚੱਲਿਆ, ਪੜ੍ਹੀ ਲਿਖੀ ਡਾਕਟਰ ਲੜਕੀ ਨੇ ਵੀ ਆਪਣੇ ਆਪ ਨੂੰ ਸੁਸਾਈਡ ਕੀਤਾ।
0: ਤੁਸੀਂ ਉਸ ਕੇਸ ਨੂੰ ਅਗਰ ਡਿਸਕਸ ਕਰੋਗੇ, ਮੈਨੂੰ ਜ਼ਿਆਦਾ ਤਾਂ ਨਹੀਂ ਪਤਾ, ਬਸ ਜਿੰਨਾ ਕੁ ਮੈਂ ਨਜ਼ਰ ਰੱਖਦਾ, ਉਸ ਕੇਸ ਦੇ ਵਿੱਚ ਵੀ ਫਾਈਨੈਂਸ ਇਨਵੋਲਵਡ ਹੈ।
1: ਬਿਲਕੁਲ, ਤੁਹਾਡੀ ਗੱਲ ਠੀਕ ਹੈ।
0: ਉਸ ਕੇਸ ਦੇ ਵਿੱਚ ਵੀ ਉਸ ਦੂਸਰੇ ਡਾਕਟਰ ਨੇ, ਮੈਨੂੰ ਪਤਾ ਨਹੀਂ, ਮੇਰੀ ਨੌਲੇਜ ਗਲਤ ਹੋਈ ਤਾਂ ਮੈਨੂੰ ਨਹੀਂ ਪਤਾ, ਬਟ ਜਿੰਨਾ ਮੈਂ ਪੜ੍ਹਿਆ
1: ਜੀ,
0: ਉਸਦੇ ਨਾਮ ਤੇ ਡਾਕਟਰ, ਲੇਡੀ ਡਾਕਟਰ ਦੇ ਨਾਮ ਤੇ, ਆਪਣੀ ਵਾਈਫ ਦੇ ਨਾਂ ਤੇ ਬਿਨਾਂ ਦੱਸੇ ਉਸਨੇ ਲੋਨ ਲਿਆ ਹੋਇਆ ਸੀ।
1: ਬਿਲਕੁਲ ਜੀ, ਉਹੀ ਗੱਲ ਹੈ ਕਿ
0: ਅਡਲਟਰੀ ਆਲਸੋ,
1: ਯੈਸ, ਬਿਲਕੁਲ,
0: ਹੈ ਨਾ, ਜੋ ਜੋ ਜੋ ਲੜਕੀ ਨੇ ਦੇਖੀ ਉਹ ਵਾਲੀ,
1: ਬਿਲਕੁਲ।
0: ਲੇਕਿਨ ਮੈਂ ਫਿਰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਐਸੀ ਚੀਜ਼ ਅਗਰ ਲੜਕੀਆਂ ਇੰਨੀਆਂ ਪੜ੍ਹੀਆਂ ਲਿਖੀਆਂ ਨੇ, ਸੋ ਆਪਣੇ ਆਪ ਨੂੰ ਖਤਮ ਕਰ ਲੈਣਾ ਇੱਕ ਰੈਜੋਲੂਸ਼ਨ ਨਹੀਂ।
1: ਬਿਲਕੁਲ ਜੀ। ਮੈਂ ਗੱਲ ਕਰ ਰਹੀ ਸੀਗੀ ਕਿ ਕਈਆਂ ਦੇ ਬੱਚੇ ਵੀ ਹੁੰਦੇ ਨੇ, ਜੇ ਉਸ ਪੜਾਅ ਦੇ ਉੱਤੇ ਡਿਵੋਰਸ ਹੋ ਜਾਂਦਾ ਫਿਰ ਬੱਚਿਆਂ ਦਾ ਕੀ ਭਵਿੱਖ ਹੈ?
0: ਮੈਂ ਦੱਸਿਆ ਮੈਮ ਤੁਹਾਨੂੰ
1: ਜੀ,
0: ਡਿਵੋਰਸ, ਮੈਟਰੀਮੋਨੀਅਲ ਡਿਵੋਰਸ ਦੇ ਵਿੱਚ ਜਿਹੜਾ ਹੁੰਦਾ ਇੱਕ ਡਿਵੋਰਸ ਹੁੰਦਾ, ਡਿਵੋਰਸ ਤਾਂ ਚਲੋ ਚੱਲਦਾ ਹੈ ਅੰਡਰ ਸੈਕਸ਼ਨ 13 ਆਫ ਹਿੰਦੂ ਮੈਰਿਜ ਐਕਟ
1: ਜੀ,
0: ਅਸੀਂ ਪਟੀਸ਼ਨ ਪਾਉਂਦੇ ਹਾਂ, ਉਹਦੇ ਵਿੱਚ ਮੇਨਟੇਨੈਂਸ ਨਾਲ ਹੁੰਦੀ ਹੈ।
1: ਅੱਛਾ,
0: ਮੇਨਟੇਨੈਂਸ ਵੀ ਇੱਕ ਇੰਟੈਰਿਮ ਹੈ, ਰਾਈਟ, ਇੰਟੈਰਿਮ ਵਿੱਚ ਜੋ ਤੱਕ ਕੇਸ ਚੱਲੇਗਾ ਤੇ ਮੈਂ ਮੇਨਟੇਨੈਂਸ ਲਊਂਗੀ, ਇੱਕ ਪਰਮਾਨੈਂਟ ਇੰਟੈਰਿਮ ਮਿਲਦੀ ਹੈ ਜੋ ਕਿ ਸੈਕਸ਼ਨ 24 and 25 ਹਿੰਦੂ ਮੈਰਿਜ ਐਕਟ ਹੈ। ਇੱਕ ਤੁਸੀਂ CRPC ਦੀ 125 ਦੇ ਵਿੱਚ ਵੀ ਮੇਨਟੇਨੈਂਸ ਲੈ ਸਕਦੇ ਹਾਂ,
1: ਠੀਕ ਹੈ।
0: ਇਹਦੇ ਵਿੱਚ ਇੱਕ ਹੋਰ ਬੜਾ ਫੈਕਟਰ ਹੈ ਮੈਟਰੀਮੋਨੀਅਲ ਡਿਸਪਿਊਟ, ਦੈਟ ਇਜ਼ ਕਾਲਡ ਚਾਈਲਡ ਕਸਟਡੀ।
1: ਓਕੇ,
0: ਬੱਚਾ ਕਿਹਦੇ ਕੋਲ ਰਹੇਗਾ
1: ਜੀ? ਬਿਲਕੁਲ,
0: ਤੁਸੀਂ ਮੰਨੋਗੇ ਇਹਦੇ ਵਿੱਚ, ਕਿਉਂਕਿ ਇਹ ਫੈਮਿਲੀ ਕੋਰਟ ਹੈ, ਉੱਥੇ ਜੱਜ ਸਾਹਿਬਾਨ ਬੈਠੇ ਹੋਏ ਆਨਰੇਬਲ ਜੱਜਿਸ ਨੇ, ਉਹ ਫੈਮਿਲੀ ਦੇ ਹੈੱਡ ਵਰਗਾ ਰੋਲ ਅਦਾ ਕਰਦੇ ਨੇ,
1: ਠੀਕ ਹੈ।
0: ਉਹ ਲਾਅ ਤਾਂ ਹੈ ਜੋ ਹੈ, ਬਟ ਉਹਨਾਂ ਨੇ ਬੱਚੇ ਦਾ ਵੈਲਬੀਇੰਗਸ ਦੇਖਣੀ ਹੈ, ਬੱਚੇ ਦੀ ਹੈਲਥ ਦੇਖਣੀ ਹੈ, ਬੱਚੇ ਦੀ ਐਜੂਕੇਸ਼ਨ ਦੇਖਣੀ ਹੈ, ਔਰ ਕੌਣ ਬੰਦਾ ਉਸਨੂੰ ਆ 4-5 ਚੀਜ਼ਾਂ ਇਕੱਠੀਆਂ ਦੇ ਪਾਏਗਾ, ਉਹ ਮਾਂ ਜਾਂ ਬਾਪ। ਲੇਕਿਨ ਜੇ ਬੱਚਾ ਅਬੋਧ ਹੈ, ਛੋਟਾ ਹੈ, ਉਹ ਮਾਂ ਦੇ ਕੋਲ ਹੀ ਮੇਨਲੀ ਕਸਟਡੀ ਰਹਿੰਦੀ ਹੈ, ਐਸਾ ਪੱਕਾ ਰੂਲ ਨਹੀਂ ਹੈ ਲੇਕਿਨ ਰਹਿੰਦੀ ਹੈ,
1: ਠੀਕ ਹੈ।
0: ਬਟ ਕੋਰਟਸ ਉਸ ਬੱਚੇ ਦੀ ਕਸਟਡੀ ਦੇ ਸਕਦੇ ਨੇ, ਸੋਲ ਕਸਟਡੀ ਦੇ ਦਿੰਦੇ ਨੇ ਕਿ ਹੁਣ ਤੋਂ ਇਹ ਬੱਚਾ ਮਾਂ ਕੋਲ ਰਹੇਗਾ ਜਾਂ ਬਾਪ ਕੋਲ ਰਹੇਗਾ, ਠੀਕ ਹੈ। ਜੁਆਇੰਟ ਕਸਟਡੀ ਦੇ ਦਿੰਦੇ ਨੇ,
1: ਠੀਕ ਹੈ।

0: ਬੱਚੇ ਛੋਟੇ, ਮੈਂ ਸਮਾਜਿਕ ਬਹੁਤ ਕੰਮ ਕਰਦਾ, ਨਾਲ ਬੱਚਿਆਂ ਨੂੰ ਮਿਲਦੇ ਹਾਂ ਕਾਲਜ ਸਕੂਲ ਜਾ ਕੇ, ਅਸੀਂ ਉੱਥੇ ਦੱਸਦੇ ਹਾਂ ਕਿ ਆ ਜਿਹੜੀ 4-5-6 ਇੰਚ ਦੀ ਚੀਜ਼ ਤੁਹਾਡੇ ਹੱਥ 'ਚ ਹੈ ਨਾ, ਇਹ ਤੁਹਾਡੀ ਪੂਰੀ ਜ਼ਿੰਦਗੀ ਖਰਾਬ ਕਰ ਦੇ।
1: ਔਰ ਦੇਖੋ ਕਿੰਨੀ ਐਨਰਜੀ, ਕਿੰਨਾ ਟਾਈਮ ਜਿਹੜਾ ਉਹ ਇਸ ਤੇ ਵੇਸਟ ਕਰ ਰਹੇ ਨੇ।
0: ਤੁਸੀਂ ਇੱਕ ਵਾਰੀ ਰੀਲ ਖੋਲ ਕੇ ਬਹਿ ਜਾਓ, 1 ਘੰਟਾ ਗਿਆ ਜੀ।
1: ਗਿਆ, ਬਿਲਕੁਲ।
0: ਉਸ ਨੂੰ ਦੇਖ ਕੇ ਇੱਕ ਜਿਹੜਾ ਪ੍ਰੀਮੈਚੁਰ ਮਾਈਂਡ ਹੈ, ਜੋ ਐਡੋਲੈਂਸ ਏਜ ਹੈ 18-19-20 ਸਾਲ ਵਾਲੀ, ਜੋ ਕਿ ਸਾਡੇ ਕਰੀਅਰ ਬਣਾਉਣ ਦੀ ਏਜ ਹੈ, ਉਹਦੇ ਵਿੱਚ ਰੀਲ ਆ ਗਈ। ਇਸ ਰੀਲ ਨੇ ਰੀਅਲ ਲਾਈਫ ਨੂੰ ਖਤਮ ਕਰਤਾ
1: ਜੀ। ਔਰ ਰਿਐਲਿਟੀ ਜਿਹੜੀ ਜਦੋਂ ਖਤਮ ਹੋ ਜਾਂਦੀ ਹੈ, ਔਰ ਉਸ ਤੋਂ ਬਾਅਦ ਰੀਲਾਂ ਦੇ ਜਿੱਤ, ਕਿਉਂਕਿ ਇਹ ਫੈਸੀਨੇਸ਼ਨ ਹੈ।
0: ਫੈਸੀਨੇਸ਼ਨ
1: ਰੀਲ ਜਿਹੜੀ ਹੈ ਉਹ
0: ਆਕਰਸ਼ਿਤ ਹੋਣਾ, ਹਾਂ ਅੱਛਾ ਹੈ, ਆਕਰਸ਼ਣ ਬਹੁਤ ਅੱਛਾ ਹੈ। ਕਿਆ ਉਹ ਆਕਰਸ਼ਣ ਵਿਆਹ ਤੋਂ ਬਾਅਦ ਆਪਣੀ ਪਤਨੀ ਜਾਂ ਆਪਣੇ ਪਤੀ ਵੱਲ ਨਹੀਂ ਹੋ ਸਕਦਾ?
1: ਬਿਲਕੁਲ ਹੋ ਸਕਦਾ ਜੀ,
0: ਹੋ ਸਕਦਾ। ਬਿਕੋਜ਼ ਉਹ ਜਿਹੜੀ ਚੀਜ਼ ਬਣੀ ਗਈ, ਜੋ ਵਰਨ ਕੀਤਾ ਗਿਆ, ਮੀਨਸ ਆਪਣੇ ਸਮਾਜ 'ਚ ਕਹਿੰਦੇ ਨੇ ਕਿ ਵਰਨ ਕਰਕੇ ਲੈ ਕੇ ਆਏ ਆਪਾਂ, ਹੈ ਨਾ
1: ਜੀ।
0: ਜਿਉਂ ਤੁਸੀਂ ਵਰਨ ਕਰ ਰਹੇ ਹੋ, ਜਿਉਂ ਤੁਸੀਂ ਲੈ ਕੇ ਆਏ ਹੋ ਢੋਲ ਧਮਾਕੇ ਨਾਲ, ਤਾਂ ਐਸਾ ਕੀ ਵਜ੍ਹਾ ਹੋ ਜਾਂਦੀ ਹੈ ਕਿ 2 ਮਹੀਨਿਆਂ ਬਾਅਦ ਉੱਤੇ ਪੈਟਰੋਲ ਪਾਉਣ ਦੀ ਦਿੱਕਤ ਆ ਜਾਂਦੀ
1: ਜੀ? ਬਿਲਕੁਲ ਬਿਲਕੁਲ।
0: ਉਹਦਾ ਮਤਲਬ ਸਾਡੇ ਸਮਾਜ ਦੇ ਵਿੱਚ ਸਾਡੇ ਮਾਪੇ ਸਾਨੂੰ ਉਸ ਟਾਈਪ ਦੀ ਕਾਉਂਸਲਿੰਗ ਨਹੀਂ ਕਰਦੇ
1: ਜੀ। ਬਿਲਕੁਲ,
0: ਇਹ ਮੇਰੀ ਆਪਣੀ ਪਰਸਨਲ ਸਟੇਟਮੈਂਟ ਹੈ। ਦੋਨਾਂ ਪਾਸਿਓਂ ਕੋਈ ਨਾ ਕੋਈ 1 ਜਾਂ 2 ਬੰਦਾ ਖੜਾ ਹੋ ਜਾਂਦਾ ਹੀਰੋ ਬਣਨ ਲਈ, ਕੋਈ ਗੱਲ ਨਹੀਂ, ਦੇਖ ਲਾਂਗੇ।
1: ਹਾਂ, ਬਿਲਕੁਲ ਠੀਕ ਗੱਲ ਹੈ ਕਿ ਜਦੋਂ ਵੀ ਕੋਈ ਵਿਆਹ ਤੋਂ ਬਾਅਦ ਝਗੜਾ ਸ਼ੁਰੂ ਹੁੰਦਾ, ਕੋਈ ਨਾ ਕੋਈ ਧਿਰ ਚੋਂ ਖੜਾ ਹੋ ਕੇ ਕਹਿ ਦਿੰਦਾ, ਕੋਈ ਗੱਲ ਨਹੀਂ, ਤੂੰ ਇੱਕ ਕੰਮ ਕਰ ਦੇ, ਮੈਂ ਦੇਖ ਲਾਂਗਾ, ਮੈਂ ਖੜਾ। ਔਰ ਉਹ ਜਿਹੜਾ ਬੰਦਾ ਖੜਾ ਹੁੰਦਾ, ਉਹ ਥੋੜੀ ਦੇਰ ਬਾਅਦ ਉਹ ਪਿੱਛੇ ਹਟ ਜਾਂਦਾ,
0: ਜਦੋਂ ਸਪੋਇਲ ਸਾਰਾ ਕੁਝ ਹੋ ਜਾਏ,
1: ਉਹ ਪਿੱਛੇ ਹਟ ਜਾਂਦਾ।
0: ਸੋ ਕਿਆ ਐਸੇ 2 ਬੰਦੇ ਉਸ 1 ਬੰਦੇ ਨੂੰ ਥੱਲੇ ਕਰਨ ਲਈ ਨਹੀਂ ਖੜੇ ਹੋ ਸਕਦੇ?
1: ਹਾਂ,
0: ਕਿ ਇਹ ਸਵਾਲ 2 ਬੱਚਿਆਂ ਦਾ ਹੈ, 2 ਬੱਚਿਆਂ ਦੀ ਜ਼ਿੰਦਗੀ ਦਾ ਹੈ, ਉਹਨਾਂ ਦੀ ਗੋਦੀ ਦੇ 1 ਬੱਚੇ 1 ਬੇਟੀ ਦਾ ਹੈ
1: ਜੀ। ਬਿਲਕੁਲ,
0: ਉਹ ਸਮਝਾਉਣ ਵਾਲੇ ਲੋਕ ਹੈ ਨੇ, ਬਹੁਤ ਹੈ ਨੇ, ਮੈਂ ਨਹੀਂ ਕਹੂੰਗਾ ਨਹੀਂ ਹੈਗੇ, ਲੇਕਿਨ ਸ਼ਾਇਦ ਘੱਟ ਨੇ।
1: ਬਿਲਕੁਲ ਜੀ, ਕਾਨੂੰਨ ਬਹੁਤ ਸਾਰੇ ਬਣੇ ਹੋਏ ਨੇ,
0: ਕਾਨੂੰਨ ਬਹੁਤ ਨੇ, ਕਾਨੂੰਨ ਹਰ ਜਗ੍ਹਾ ਤੇ ਤੁਹਾਡੇ ਨਾਲ ਖੜੇ ਹੈ
1: ਜੀ।
0: ਲੇਕਿਨ ਅੱਜ ਇੱਕ ਹੋਰ ਟ੍ਰੈਂਡ ਹੋ ਗਿਆ, ਜੇ ਬੱਚੇ ਨੂੰ ਥੋੜੀ ਮੋਟੀ ਤੁਸੀਂ ਗੱਲ ਕਹਿ ਵੀ ਦਿੱਤੀ, ਬੱਚਾ ਚਾ ਕੇ ਤੁਹਾਡੇ ਉੱਤੇ ਡੋਮੈਸਟਿਕ ਵਾਇਲੈਂਸ ਦੀ ਕੰਪਲੇਂਟ, ਇਹ ਦਿੱਕਤ ਵੀ ਹੈ ਕਾਨੂੰਨ,
1: ਕਿਉਂਕਿ ਇਹ ਸਾਰਾ ਕੁਝ ਜਿਹੜਾ ਪੱਛਮ ਦੇਸ਼ਾਂ ਤੋਂ ਵੀ ਆ ਰਿਹਾ
0: ਹੈ।
1: ਬਿਲਕੁਲ, ਹੈ ਨਾ, ਪੱਛਮ ਦੇਸ਼ਾਂ ਤੋਂ ਇਹ ਬੱਚੇ ਸਾਡੇ ਸਿੱਖ ਰਹੇ ਨੇ ਇਸ ਵੇਲੇ ਕਿ ਅਸੀਂ ਆਪਣਾ ਮਾਂ ਬਾਪ ਦੇ ਉੱਤੇ ਹੀ ਕਾਨੂੰਨ ਲਾਗੂ ਕਰ ਦਾਂਗੇ।
0: ਦੇਖੋ, ਮੈਂ ਕਿਹਾ ਤੁਹਾਨੂੰ ਰੀਲ,
1: ਹਾਂਜੀ,
0: ਫਿਲਮਾਂ ਵੀ ਇਹਦੇ ਉੱਤੇ ਬਣੀਆਂ ਹੋਈਆਂ
1: ਜੀ। ਬਿਲਕੁਲ,
0: 3 ਘੰਟੇ ਵਿੱਚ 4 ਜ਼ਿੰਦਗੀਆਂ ਦਿਖਾ ਦਿੰਦੀਆਂ, ਰਾਈਟ। ਰੀਲ ਜਿਹੜੀਆਂ ਆਉਂਦੀਆਂ ਨੇ, ਇਹ ਵੀ ਬਾਹਰੋਂ ਆਈਆਂ ਹੋਈਆਂ ਨੇ, ਆਪਾਂ ਨੇ ਬਣਾ ਕੇ ਉੱਥੋਂ ਦੇ ਆਈਡੀਆਜ਼ ਉੱਥੋਂ ਤੇ ਰੀਲ ਬਣ ਰਹੀ ਹੈ
1: ਜੀ।
0: ਜਦੋਂ ਸਾਡੇ ਸਿਰ ਦੇ ਉੱਤੇ ਇੱਕ ਫੈਂਟੈਸੀ ਸਵਾਰ ਹੋ ਜਾਏਗੀ, ਦਿਸ ਇਜ਼ ਫੈਂਟੈਸੀ ਕਾਇੰਡ ਆਫ ਥਿੰਗ। ਹੁਣ ਫੈਂਟੈਸੀ ਸਵਾਰ ਹੈ, ਕੱਢਣੀ ਕਿੱਥੇ ਹੈ? ਹੁਣ ਤੁਸੀਂ ਦੇਖਿਆ ਹੋਵੇ, ਕਈ ਵਾਰੀ ਲੋਕ ਉਹ ਮਾਰਸ਼ਲ ਆਰਟਸ ਦੇ ਦਿਖਾਉਣ ਲੱਗ ਗਏ ਨੇ, ਇਨ ਰੀਅਲ ਸਰਕਮਸਟਾਂਸਿਸ ਯੂ ਕੈਨ ਨਾਟ ਪਰਫੋਰਮ
1: ਜੀ। ਬਿਲਕੁਲ,
0: ਬੰਦਾ ਆਉਂਦਾ ਇੱਦਾਂ ਅਟੈਕ ਕਰੇਗਾ ਤੇ ਮੈਂ ਇੱਦਾਂ ਬਚ ਜਾਊਂਗਾ, ਨਹੀਂ ਬਚਿਆ ਜਾਂਦਾ। ਉਹ ਸਪੈਸ਼ਲਾਈਜ਼ਡ ਲੋਕ ਹੁੰਦੇ ਨੇ,
1: ਹਾਂ,
0: ਜਿਹਨੇ ਉਹ ਰੀਲ ਬਣਾਈ ਹੈ, ਵੀਡੀਓ ਬਣਾਈ ਹੈ, ਉਹ ਐਂਟਰਟੇਨਮੈਂਟ ਲਈ ਬਣਾਈ ਹੈ। ਸੋ ਸਾਡੇ ਆ ਬਹੁਤ ਬੱਚੇ ਉਸ ਚੀਜ਼ ਨੂੰ ਦਿਮਾਗ ਤੇ ਲੈ ਕੇ ਚੱਲਦੇ ਨੇ।
1: ਬਿਲਕੁਲ ਜੀ, ਔਰ ਅਸੀਂ ਇਹ ਕਵਾਂਗੇ ਕਿ ਦੇਖੋ, ਵਿਆਹ 2 ਪਰਿਵਾਰਾਂ ਦਾ ਮੇਲ ਹੈ, ਤੇ ਇਸ ਕਰਕੇ ਵਿਆਹ ਤੋਂ ਬਾਅਦ ਜਿਹੜੇ ਝਗੜੇ ਨੇ, ਕੋਸ਼ਿਸ਼ ਕਰੋ ਕਿ ਨਾ ਹੀ ਹੋਣ।
0: ਸਬਰ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਹੈ, ਬੱਚੀ ਲਈ ਵੀ ਔਰ ਬੱਚੇ ਲਈ ਵੀ, ਲੜਕੇ ਲਈ।
1: ਬਿਲਕੁਲ ਜੀ, ਔਰ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਚਲਦੇ ਚਲਦੇ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਟ੍ਰੀਮੋਨੀਅਲ ਡਿਸਪਿਊਟਸ ਇੱਕ ਕਲੰਕ ਹੈ ਸਮਾਜ ਦੇ ਉੱਤੇ
1: ਜੀ,
0: ਕਿਉਂਕਿ ਇਹ ਜਿਸ ਸਮਝ ਆ ਜਾਈ ਕਿ ਮੇਰੇ ਘਰ ਜਿਹੜੀ ਨੂੰਹ ਆਈ ਹੈ, ਮੇਰੀ ਬੇਟੀ ਵੀ ਕਿਸੇ ਘਰ ਨੂੰਹ ਬਣ ਕੇ ਜਾਏਗੀ
1: ਜੀ,
0: ਇਹ ਸ਼ਾਇਦ ਤਾਂ ਖਤਮ ਹੋ ਗਿਆ ਕਿਉਂਕਿ ਕਿਸੇ ਦੇ ਘਰ ਇੱਕ ਬੇਟਾ ਹੈ ਜਾਂ ਕਿਸੇ ਦੇ ਘਰ ਇੱਕ ਬੇਟੀ ਹੈ
1: ਜੀ। ਬਿਲਕੁਲ,
0: ਛੋਟੀ ਛੋਟੀ ਫੈਮਿਲੀਜ਼ ਹੋ ਗਈਆਂ ਨੇ, ਲੇਕਿਨ ਤੁਹਾਡੇ ਘਰ 'ਚ ਕੋਈ ਤਾਂ ਬੇਟੀ ਹੋਏਗੀ।
1: ਹਾਂ,
0: ਤੁਸੀਂ ਆਪਣੇ ਘਰ ਆਈ ਨੂੰਹ ਨੂੰ ਜੇ ਸੋਚ ਲਓ ਕਿ ਇਹ ਮੇਰੀ ਬੇਟੀ ਵੀ ਕਿਸੇ ਦੇ ਘਰ ਗਈ, ਜਿਵੇਂ ਪਰਫੋਰਮ ਤੁਸੀਂ ਚਾਹੁੰਦੇ ਹੋਵੋਗੇ, ਕਿਆ ਤੁਸੀਂ ਉਸ ਬੇਟੀ ਨੂੰ ਉਹ ਸਭ ਕੁਝ ਦੇ ਸਕਦੇ ਹਾਂ
1: ਜੀ?
0: ਮੈਟ੍ਰੀਮੋਨੀਅਲ ਡਿਸਪਿਊਟਸ, ਵਿਆਹ ਦੇ ਬਾਅਦ ਦੇ ਲੜਾਈਆਂ, ਝਗੜੇ, ਕਸਟਡੀਜ਼, ਇਹ ਖਤਮ ਹੋ ਸਕਦੇ ਨੇ ਆਪਣੇ ਸਮਾਜ ਦੇ ਵਿੱਚ, ਜੇ ਤੁਸੀਂ ਇੱਕ ਦੂਜੇ ਨੂੰ ਇੱਜ਼ਤ ਦੇਣੀ ਸਿੱਖ ਜਾਓਗੇ, ਥੋੜ੍ਹਾ ਸਬਰ ਕਰ ਲਓਗੇ, ਥੋੜ੍ਹੀ ਰਿਸਪੈਕਟ ਦੇਣੀ ਸਟਾਰਟ ਕਰ ਲਓ।
1: ਬਿਲਕੁਲ ਜੀ, ਬਹੁਤ ਵਧੀਆ ਗੱਲ ਕਹੀ ਐਡਵੋਕੇਟ ਸਾਹਿਬ, ਔਰ ਮੇਰੇ ਖਿਆਲ ਸੁਣਨ ਵਾਲੇ ਜ਼ਰੂਰ ਇਸ 'ਤੇ ਅਮਲ ਕਰਨਗੇ, ਔਰ ਜ਼ਰੂਰ ਜਾਣਨਗੇ ਕਿ ਕਿਉਂ ਇਹ ਡਿਸਪਿਊਟਸ ਹੁੰਦੇ ਨੇ, ਔਰ ਕੀ ਵਜ੍ਹਾ ਹੈ, ਔਰ ਕਿਸ ਤਰ੍ਹਾਂ ਅਸੀਂ ਇਹ ਡਿਸਪਿਊਟਸ ਜਿਹੜੇ ਨੇ ਉਹ ਖਤਮ ਕਰਨੇ ਨੇ। ਐਡਵੋਕੇਟ ਵਿਕਰਮ ਸ਼ਰਮਾ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਸ਼ੁਕਰੀਆ ਮੈਮ
2: ਜੀ। ਇਹ ਤਾਂ ਅਸੀਂ ਸੁਣ ਰਹੇ ਸੀਗੇ, ਸਾਂਝ ਦੇ ਤਹਿਤ ਵਿਵਾਹਿਤ ਜੀਵਨ ਦੇ ਵਿੱਚ ਝਗੜੇ ਅਤੇ ਹੱਲ ਸੰਬੰਧੀ ਕਾਨੂੰਨ 'ਤੇ ਜਾਣਕਾਰੀ ਸਾਨੂੰ ਦੇ ਰਹੇ ਸੀਗੇ ਐਡਵੋਕੇਟ ਵਿਕਰਮ ਸ਼ਰਮਾ ਜੀ, ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ ਪ੍ਰਭਜੋਤ ਹੋਰੀ। ਅਤੇ ਹਰਪ੍ਰੀਤ, ਸਮਝਣ ਦੀ ਗੱਲ ਸਿਰਫ ਇੰਨੀ ਹੈ ਕਿ ਕਾਨੂੰਨ ਸਾਡੀ ਹਿਫਾਜ਼ਤ ਵਾਸਤੇ ਬਣਾਇਆ ਗਿਆ, ਅਤੇ ਜ਼ਰੂਰਤ ਇਹ ਬਣਦੀ ਹੈ ਕਿ ਥੋੜ੍ਹਾ ਜਿਹਾ ਅਸੀਂ ਆਪਣੇ ਮਾਨਸਿਕਤਾ ਨੂੰ ਬਦਲੀਏ
1: ਜੀ,
2: ਸਮਝੀਏ ਇਸ ਚੀਜ਼ ਨੂੰ ਕਿ ਸਮਾਜ ਦੇ ਵਿੱਚ ਕੋਈ ਵੀ ਚੀਜ਼ ਹੋ ਰਹੀ ਹੈ ਉਹਦੇ ਵਾਸਤੇ ਅਸੀਂ ਖੁਦ ਹੀ ਜ਼ਿੰਮੇਵਾਰ ਹੁੰਦੇ ਹਾਂ, ਅਤੇ ਉਦੋਂ ਇੰਨੀ ਗੱਲ ਜਦੋਂ ਵਿਗੜ ਜਾਂਦੀ ਹੈ ਫਿਰ ਅਸੀਂ ਕਾਨੂੰਨ ਦੇ

0: ਸਹਾਇਤਾ ਵਾਸਤੇ ਪਹੁੰਚਦੇ ਹਾਂ। ਜ਼ਰੂਰੀ ਇਹ ਸਮਝਣ ਦੀ ਹੈ ਕਿ ਕਾਨੂੰਨ ਹਿਫਾਜ਼ਤ ਵਾਸਤੇ ਹੈ, ਸਾਡੀ ਸੁਰੱਖਿਆ ਵਾਸਤੇ ਹੈ, ਬਟ ਉਹਦੇ ਉਸ ਤੋਂ ਇਲਾਵਾ ਸਾਨੂੰ ਆਪਣੀ ਹਿਫਾਜ਼ਤ, ਆਪਣੇ ਸਮਾਜ ਨੂੰ ਇੱਕ ਚੰਗੀ ਸੇਧ ਦੇਣ ਵਾਸਤੇ ਆਪਣੀ ਮਾਨਸਿਕਤਾ ਨੂੰ ਬਦਲਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਸਹੀ ਕਿਹਾ ਅਰਚਨਾ ਜੀ। ਅੱਗੇ ਵਧਦੇ ਹਾਂ ਅਗਲੇ ਸਿਲਸਿਲੇ ਵੱਲ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ, ਔਰ ਫਿਰ ਲੈ ਕੇ ਆਉਂਦੇ ਹਾਂ ਆਪਣਾ ਅਗਲਾ ਸਿਲਸਿਲਾ ਮੇਰੀ ਕਲਮ ਤੋਂ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਵਿਆਹੀ ਜਾਵੇਗੀ। ਆਖਿਰ ਸਾਰੇ ਪ੍ਰਬੰਧ ਹੋ ਗਏ ਅਤੇ ਵਿਆਹ ਦਾ ਦਿਹਾੜਾ ਵੀ ਆ ਗਿਆ। ਢੋਲਕੀ ਵੱਜੀ, ਮਹਿੰਦੀ ਲੱਗੀ ਅਤੇ ਤਾਰੋ ਸੂਹੇ ਲੀੜਿਆਂ ਵਿੱਚ ਵਲੇਟੀ ਗਈ। ਤਾਰੋ ਦੀ ਸੱਸ ਦੀ ਧਰਤੀ 'ਤੇ ਅੱਡੀ ਨਹੀਂ ਲੱਗਦੀ ਸੀ। ਬਹੁਤ ਸੋਹਣੀ ਪਰੀ ਉਸਦੀ ਨੂੰਹ ਬਣ ਕੇ ਆਈ ਸੀ। ਘਰ ਵਿੱਚ ਸਿਰਫ ਉਸਦੀ ਸੱਸ ਹੀ ਸੀ। ਸਹੁਰਾ ਤਾਂ ਕਾਫੀ ਸਾਲ ਪਹਿਲਾਂ ਗੁਜ਼ਰ ਗਿਆ ਸੀ। ਤਾਰੋ ਦਾ ਪਤੀ ਵਰਿੰਦਰ ਕੁਝ ਖਾਮੋਸ਼ ਰਹਿੰਦਾ ਸੀ। ਉਸਨੂੰ ਵਿਆਹ ਦੀ ਖੁਸ਼ੀ ਨਹੀਂ ਸੀ। ਵਿਆਹ ਤਾਂ ਉਸਨੇ ਆਪਣੀ ਮਾਂ ਦੀ ਖਾਤਰ ਹੀ ਕੀਤਾ ਸੀ। ਵਰਿੰਦਰ ਵੀ ਇਕਲੌਤਾ ਪੁੱਤਰ ਸੀ। ਉਸਦੀ ਮਾਂ ਨੂੰ ਪਿੰਡ ਦੀ ਕੁੜੀ ਪਸੰਦ ਸੀ ਅਤੇ ਉਹ ਮਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ। ਵਰਿੰਦਰ ਦੇ ਕਾਲਜ ਵਿੱਚ ਇੱਕ ਉਸਦੀ ਚੰਗੀ ਦੋਸਤ ਸੀ, ਸਿੰਮੀ, ਜੋ ਵਿਧਵਾ ਸੀ। ਦੋਵੇਂ ਹੀ ਆਪਸ ਵਿੱਚ ਪਿਆਰ ਕਰਦੇ ਸੀ। ਸਿੰਮੀ ਆਪਣੇ ਦਿਲ ਦੇ ਦੁੱਖ ਸੁੱਖ ਸਭ ਵਰਿੰਦਰ ਨਾਲ ਫੋਲ ਲੈਂਦੀ ਸੀ। ਕਾਫੀ ਸਮੇਂ ਤੋਂ ਦੋਨੋਂ ਇੱਕੋ ਕਾਲਜ ਵਿੱਚ ਪੜ੍ਹਾ ਰਹੇ ਸਨ। ਵਰਿੰਦਰ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਵਰਿੰਦਰ ਦੀ ਮਾਂ ਵਿਧਵਾ ਨਾਲ ਵਿਆਹ ਕਰਾਉਣ ਲਈ ਰਾਜ਼ੀ ਨਹੀਂ ਸੀ। ਵਰਿੰਦਰ ਨੇ ਬਹੁਤ ਸਮਝਾਇਆ ਪਰ ਉਸਦੀ ਮਾਂ ਨੇ ਮਰ ਜਾਣ ਦੀ ਧਮਕੀ ਦੇ ਦਿੱਤੀ ਸੀ। ਵਰਿੰਦਰ ਨੂੰ ਮਾਂ ਦਾ ਕਹਿਣਾ ਮੰਨਣਾ ਪਿਆ ਅਤੇ ਤਾਰੋ ਨਾਲ ਵਿਆਹ ਕਰਾਉਣਾ ਪਿਆ। ਵਰਿੰਦਰ ਤਾਰੋ ਨੂੰ ਘੱਟ ਹੀ ਬੁਲਾਉਂਦਾ ਸੀ, ਬਸ ਮਜਬੂਰੀ ਵਿੱਚ ਹੀ ਵਕਤ ਲੰਘਾ ਰਿਹਾ ਸੀ। ਕਾਲਜ ਵਿੱਚ ਸਿੰਮੀ ਕੋਲ ਸਾਰੀ ਗੱਲ ਕਰਦਾ ਸੀ, ਆਪਣਾ ਮਨ ਹੌਲਾ ਕਰ ਲੈਂਦਾ ਸੀ। ਉਸ ਦੀ ਜ਼ਿੰਦਗੀ ਬਰਬਾਦ ਹੋ ਗਈ ਸੀ। ਤਾਰੋ ਦੀ ਸੱਸ ਤਾਂ ਤਾਰੋ ਨਾਲ ਬਹੁਤ ਲਾਡ ਲੜਾਉਂਦੀ ਸੀ, ਪਰ ਵਰਿੰਦਰ ਉਸ ਨੂੰ ਉਦਾਸ ਜਿਹਾ ਹੀ ਲੱਗਦਾ ਸੀ। ਤਾਰੋ ਵੀ ਚਾਹੁੰਦੀ ਸੀ ਕਿ ਵਰਿੰਦਰ ਉਸ ਨੂੰ ਪਿਆਰ ਕਰੇ, ਪਰ ਕਿਤੇ ਬਾਹਰ ਘੁੰਮਣ ਫਿਰਨ ਲੈ ਕੇ ਜਾਵੇ। ਪਰ ਵਰਿੰਦਰ ਕੁਝ ਨਹੀਂ ਕਰਦਾ ਸੀ, ਉਹ ਤਾਂ ਤਾਰੋ ਤੋਂ ਬਹੁਤ ਦੂਰ ਹੀ ਰਹਿੰਦਾ ਸੀ। ਤਾਰੋ ਹਜੇ ਸੰਗਦੀ ਸੀ, ਸਾਰਾ ਦਿਨ ਥੱਕ ਜਾਂਦੀ ਸੀ ਕੰਮ ਕਰਦੀ ਅਤੇ ਰਾਤ ਨੂੰ ਛੇਤੀ ਸੌਂ ਜਾਂਦੀ ਸੀ। ਵਿਆਹ ਹੋਏ ਨੂੰ 4 ਮਹੀਨੇ ਹੋ ਗਏ ਸੀ। ਤਾਰੋ ਦੇ ਪੈਰ ਭਾਰੀ ਹੋ ਗਏ ਸੀ। ਉਸਦੀ ਸੱਸ ਬਹੁਤ ਖੁਸ਼ ਸੀ। ਜਦੋਂ ਵਰਿੰਦਰ ਨੂੰ ਪਤਾ ਲੱਗਾ ਤਾਂ ਉਹ ਪਰੇਸ਼ਾਨ ਹੋ ਗਿਆ। ਉਹ ਬੱਚਾ ਨਹੀਂ ਚਾਹੁੰਦਾ ਸੀ, ਉਹ ਤਾਂ ਵਕਤ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਤਾਰੋ ਤੋਂ ਛੁਟਕਾਰਾ ਮਿਲ ਜਾਵੇ। 7ਵੇਂ ਮਹੀਨੇ ਤਾਰੋ ਦੀ ਮਾਂ ਉਸਨੂੰ ਸ਼ਗਨਾਂ ਨਾਲ ਆਪਣੇ ਘਰ ਲੈ ਆਈ ਸੀ। ਤਾਰੋ ਦੀ ਮਾਂ ਵੀ ਬਹੁਤ ਖੁਸ਼ ਸੀ, ਤਾਰੋ ਨੂੰ ਪੁੰਜੇ ਪੈਰ ਨਹੀਂ ਲੱਗਣ ਦਿੰਦੇ ਸੀ। ਥੋੜ੍ਹੇ ਦਿਨਾਂ 'ਚ ਹੀ ਤਾਰੋ ਦੀ ਸੱਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਪੂਰੀ ਹੋ ਗਈ ਸੀ। ਵਰਿੰਦਰ ਨੂੰ ਮਾਂ ਦੇ ਜਾਣ ਦਾ ਅਫਸੋਸ ਤਾਂ ਬਹੁਤ ਹੋਇਆ, ਘਰ ਖਾਲੀ ਖਾਲੀ ਲੱਗਣ ਲੱਗ ਪਿਆ। ਹੁਣ ਵਰਿੰਦਰ ਸਿੰਮੀ ਨੂੰ ਆਪਣੇ ਘਰ ਲੈ ਆਉਂਦਾ ਸੀ। ਸਿੰਮੀ ਵੀ ਉਸਦਾ ਸਾਰਾ ਕੰਮ ਕਰਦੀ ਸੀ ਅਤੇ ਵਰਿੰਦਰ ਨੂੰ ਹੁਣ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ। ਸਿੰਮੀ ਦਾ ਸਾਥ ਪਾ ਕੇ ਵਰਿੰਦਰ ਬਹੁਤ ਖੁਸ਼ ਸੀ। ਸਿੰਮੀ ਨੂੰ ਆਪਣੇ ਘਰ ਵੇਖ ਕੇ ਉਸਦੀ ਦੁਨੀਆ ਬਦਲ ਜਾਂਦੀ ਸੀ। ਛੇਤੀ ਹੀ ਤਾਰੋ ਨੇ ਚੰਨ ਵਰਗੇ ਬੇਟੇ ਨੂੰ ਜਨਮ ਦੇ ਦਿੱਤਾ। ਤਾਰੋ ਦੀ ਸੱਸ ਮਰੀ ਹੋਣ ਕਰਕੇ ਖੁਸ਼ੀ ਨਾ ਮਨਾਈ ਗਈ, ਨਾ ਹੀ ਕੋਈ ਸਹੁਰਿਆਂ ਦੇ ਲੱਡੂ ਭੇਜੇ ਗਏ। ਵਰਿੰਦਰ ਨੂੰ ਕੋਈ ਖੁਸ਼ੀ ਨਹੀਂ ਸੀ, ਉਹ ਤਾਂ ਉਸ ਤੋਂ ਤਲਾਕ ਲੈਣਾ ਚਾਹੁੰਦਾ ਸੀ। ਪਤਾ ਨਹੀਂ ਵਰਿੰਦਰ ਨੇ ਵਕੀਲ ਨਾਲ ਮਿਲ ਕੇ ਕਿ ਪੁੱਠੇ ਸਿੱਧੇ ਗਲਤ ਮਲਤ ਸਬੂਤ ਇਕੱਠੇ ਕਰਕੇ ਅਦਾਲਤ ਵਿੱਚ ਤਲਾਕ ਦਾ ਕੇਸ ਪਾ ਦਿੱਤਾ ਸੀ। ਤਾਰੋ ਦੇ ਮਾਂ ਬਾਪ ਤਾਂ ਅਨਪੜ੍ਹ ਸੀ, ਉਹਨਾਂ ਨੂੰ ਕਿਸੇ ਗੱਲ ਦਾ ਭੇਤ ਨਹੀਂ ਸੀ। 4 ਛਿੱਲੜ ਦੇ ਕੇ ਵਰਿੰਦਰ ਨੇ ਤਲਾਕ ਲੈ ਲਿਆ। ਤਾਰੋ ਨੂੰ ਬਹੁਤ ਸਦਮਾ ਲੱਗਾ। ਤਾਰੋ ਦੀ ਮਾਂ ਵੀ ਰੋ ਰੋ ਕੇ ਅੰਨ੍ਹੀ ਹੋ ਗਈ ਸੀ। ਆਪਣੀ ਧੀ ਨੂੰ ਜੱਫੇ ਵਿੱਚ ਲੈ ਕੇ ਕਹਿੰਦੀ ਸੀ, ਧੀਏ ਜੇ ਸ਼ਕਲ ਸੋਹਣੀ ਲੈ ਕੇ ਆਈ ਸੀ ਤਾਂ ਰੱਬ ਤੋਂ ਲੇਖ ਵੀ ਸੋਹਣੇ ਲਿਖਾ ਕੇ ਲਿਆਉਣੇ ਸੀ। ਸੋਚਾਂ ਦੀ ਲਾਮ ਨੇ ਕ੍ਰਿਸ਼ਨੋ ਦਾ ਲੱਕ ਤੋੜ ਦਿੱਤਾ ਸੀ। ਵਿਚਾਰੀ ਨੂੰ ਹੁਣ ਕੁਝ ਨਹੀਂ ਔੜਦਾ ਸੀ। ਤਾਰੋ ਤਾਂ ਅਜੇ ਛਿਲੇ ਵਿੱਚ ਸੀ, ਆਪਣੇ ਨਿੱਕੇ ਜਿਹੇ ਲਾਲ ਨੂੰ ਛਾਤੀ ਨਾਲ ਲਾ ਕੇ ਰੋ ਲੈਂਦੀ ਸੀ। ਆਪਣੇ ਪੁੱਤਰ ਦਾ ਨਾਮ ਪ੍ਰਕਾਸ਼ ਰੱਖਿਆ ਸੀ ਅਤੇ ਉਸਨੂੰ ਆਸ ਸੀ ਕਿ ਉਸ ਦਾ ਪੁੱਤਰ ਹੀ ਉਸਦੀ ਜ਼ਿੰਦਗੀ ਵਿੱਚ ਪ੍ਰਕਾਸ਼ ਕਰੇਗਾ। ਸਮਾਂ ਬੀਤਦਾ ਗਿਆ, ਪ੍ਰਕਾਸ਼ ਬੜਾ ਹੋ ਗਿਆ। ਤਾਰੋ ਦੇ ਮਾਂ ਬਾਪ ਵੀ ਵਾਰੀ ਵਾਰੀ ਤਾਰੋ ਦਾ ਦੁੱਖ ਨਾ ਸਹਾਰਦੇ ਹੋਏ ਦੁਨੀਆ ਛੱਡ ਗਏ ਸੀ। ਹੁਣ ਪ੍ਰਕਾਸ਼ 10ਵੀਂ ਪਾਸ ਕਰ ਗਿਆ, ਫਸਟ ਡਿਵੀਜ਼ਨ ਵਿੱਚ ਪਾਸ ਹੋਇਆ ਸੀ। ਸਾਰਾ ਪਿੰਡ ਉਸ ਦੀਆਂ ਸਿਫਤਾਂ ਕਰਦਾ ਸੀ। ਸਾਰੇ ਕਹਿੰਦੇ ਸੀ ਤਾਰੋ ਦਾ ਮੁੰਡਾ ਬਹੁਤ ਲਾਇਕ ਹੈ। ਕਦੇ ਕਦੇ

ਪ੍ਰਕਾਸ਼ ਆਪਣੇ ਬਾਪੂ ਬਾਰੇ ਸਵਾਲ ਕਰਦਾ ਸੀ, ਪਰ ਤਾਰੋ ਅੱਖਾਂ ਪੂੰਝ ਕੇ ਕਹਿ ਦਿੰਦੀ ਸੀ, ਪੁੱਤਰਾ ਤੇਰਾ ਬਾਪੂ ਬਹੁਤ ਦੂਰ ਚਲਾ ਗਿਆ ਹੈ, ਹੁਣ ਕਦੇ ਵੀ ਵਾਪਸ ਨਹੀਂ ਆਵੇਗਾ। ਹੌਲੀ ਹੌਲੀ ਪ੍ਰਕਾਸ਼ ਪੌੜੀ ਚੜ੍ਹਦਾ ਗਿਆ। ਚੰਗੀ ਕਿਸਮਤ ਨੂੰ ਉਸਨੂੰ ਪਿੰਡ ਦੇ ਨੇੜੇ ਕਾਲਜ ਵਿੱਚ ਪ੍ਰੋਫੈਸਰ ਦੀ ਨੌਕਰੀ ਵੀ ਮਿਲ ਗਈ ਸੀ। ਤਾਰੋ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਪ੍ਰਕਾਸ਼ ਦੀ ਦਸਾਂ ਨੋਹਾਂ ਦੀ ਕਮਾਈ ਵੇਖ ਕੇ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਸਨ। ਤਾਰੋ ਨੇ ਖੁਸ਼ੀ ਵਿੱਚ ਲੱਡੂਆਂ ਦਾ ਡੱਬਾ ਪਹਿਲਾਂ ਗੁਰਦੁਆਰੇ ਚੜ੍ਹਾਇਆ ਅਤੇ ਫਿਰ ਬਾਬਾ ਜੀ ਦਾ ਸ਼ੁਕਰੀਆ ਕੀਤਾ। ਹੁਣ ਪੁੱਤਰ ਦੀ ਵਧੀਆ ਨੌਕਰੀ ਲੱਗ ਗਈ ਸੀ ਅਤੇ ਪੁੱਤਰ ਜਵਾਨ ਹੋ ਗਿਆ ਸੀ। ਉਹ ਉਸਦੇ ਵਿਆਹ ਦੇ ਸੁਪਨੇ ਲੈਣ ਲੱਗ ਗਈ। ਪਿੰਡ ਦੀਆਂ ਕਈ ਚਾਚੀਆਂ ਤਾਈਆਂ ਨੇ ਸੋਹਣੀ ਕੁੜੀ ਲੱਭਣ ਲਈ ਵੀ ਕਿਹਾ। ਸੋਚਦੀ ਸੀ ਆਪਣੇ ਪੁੱਤਰ ਦਾ ਵਿਆਹ ਬੜੀ ਧੂਮਧਾਮ ਨਾਲ ਕਰੇਗੀ, ਆਪਣੀਆਂ ਰੀਝਾਂ ਪੂਰੀਆਂ ਕਰੇਗੀ। ਪਤੀ ਦਾ ਸੁੱਖ ਉਸਨੂੰ ਨਹੀਂ ਮਿਲਿਆ, ਪਰ ਪੁੱਤਰ ਨਾਲ ਸਭ ਰੀਝਾਂ ਪੂਰੀਆਂ ਕਰੇਗੀ। ਪਿੰਡ ਦੀਆਂ ਜਨਾਨੀਆਂ ਨੂੰ ਕਹਿੰਦੀ ਸੀ ਮੇਰੀ ਨੂੰਹ ਰਾਣੀ ਆ ਜਾਵੇਗੀ ਤਾਂ ਮੈਂ ਸਾਰਾ ਘਰ ਉਸ ਨੂੰ ਸੰਭਾਲ ਦੇਵਾਂਗੀ ਅਤੇ ਵਿਹਲੀ ਹੋ ਕੇ ਹਜ਼ੂਰ ਸਾਹਿਬ ਵੀ ਮੱਥਾ ਟੇਕ ਆਵਾਂਗੀ। ਪਰ ਰੱਬ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਉਸਨੂੰ ਖੁਸ਼ੀਆਂ ਰਾਸ ਨਾ ਆਈਆਂ। ਰੁੱਤ ਛੇਤੀ ਬਦਲ ਗਈ। ਪ੍ਰਕਾਸ਼ ਦੀ ਮੱਤ ਮਾਰ ਹੋ ਗਈ। ਉਹ ਆਪਣੇ ਕੋਲ ਪੜ੍ਹਦੀ ਇੱਕ ਕੁੜੀ ਸਤਿੰਦਰ ਨਾਲ ਪਿਆਰ ਕਰ ਬੈਠਾ। ਸਤਿੰਦਰ ਨੇ ਵੀ ਪ੍ਰਕਾਸ਼ 'ਤੇ ਚੰਗੀ ਤਰ੍ਹਾਂ ਡੋਰੇ ਪਾਏ ਹੋਏ ਸੀ। ਪ੍ਰਕਾਸ਼ ਆਪਣੇ ਆਪ ਵਿੱਚ ਬਾਹਲਾ ਹੀ ਸਮਾਜ ਸੁਧਾਰਕ ਬਣਦਾ ਸੀ। ਉਸਨੇ ਮਾਂ ਨੂੰ ਕਹਿ ਦਿੱਤਾ ਕਿ ਮੈਂ ਵਿਆਹ ਬਿਲਕੁਲ ਸਿੱਧਾ ਸਾਦਾ ਕਰਾਂਗਾ, ਕੋਈ ਦਾਜ ਦਹੇਜ ਨਹੀਂ ਲਵਾਂਗਾ, ਨਾ ਹੀ ਬਹੁਤਾ ਖਰਚ ਹੋਣ ਦੇਵਾਂਗਾ। ਤਾਰੋ ਨੂੰ ਇਹ ਗੱਲ ਸੁਣ ਕੇ ਬਹੁਤ ਗੁੱਸਾ ਆਇਆ ਅਤੇ ਉਸਨੇ ਪੁੱਤਰ ਨੂੰ ਝਿੜਕਿਆ ਵੀ ਪ੍ਰਕਾਸ਼ ਝੱਲਿਆ, ਤੇਰੀ ਮਾਂ ਤਾਂ ਤੇਰੇ ਸਹਾਰੇ ਹੀ ਜਿਉਂਦੀ ਹੈ, ਤੇਰੇ ਨਾਲ ਹੀ ਸਭ ਰੀਝਾਂ ਪੂਰੀਆਂ ਕਰਨੀਆਂ ਹਨ। ਮੈਂ ਤੇਰਾ ਵਿਆਹ ਬਾਜੇ ਗਾਜਿਆਂ ਨਾਲ ਕਰਾਂਗੀ, ਤੈਨੂੰ ਘੋੜੀ ਚੜਾਵਾਂਗੀ, ਸ਼ਗਨਾਂ ਨਾਲ ਨੂੰ ਰਾਣੀ ਲੈ ਕੇ ਆਵਾਂਗੀ। ਪਰ ਹੋਣੀ ਤਾਂ ਕੁਝ ਹੋਰ ਹੀ ਸੀ। ਪ੍ਰਕਾਸ਼ ਸਤਿੰਦਰ ਨਾਲ ਕੋਰਟ ਮੈਰਿਜ ਕਰਾ ਕੇ ਆ ਗਿਆ ਸੀ। ਬੂਹੇ 'ਤੇ ਆ ਕੇ ਕਹਿੰਦਾ, ਮਾਂ ਪਾਣੀ ਵਾਰ ਲੈ, ਹੁਣ ਤੇਰੀ ਨੂੰਹ ਆ ਗਈ। ਤਾਰੋ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅੱਖਾਂ ਅੱਗੇ ਹਨੇਰਾ ਆ ਗਿਆ। ਉਸਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਪ੍ਰਕਾਸ਼ ਵਿਆਹ ਕਰਾ ਕੇ ਆ ਗਿਆ ਹੈ। ਵੇ ਪੁੱਤਰਾ, ਵਿਆਹ ਵੀ ਕੋਈ ਇਸ ਤਰ੍ਹਾਂ ਹੋਇਆ ਕਰਦੇ ਨੇ? ਕਿਉਂ ਤੂੰ ਮੇਰੇ ਨਾਲ ਮਜ਼ਾਕ ਕਰਦਾ ਹੈ? ਨਾ ਸੇਰਾ ਬੰਨਿਆ, ਨਾ ਘੋੜੀ ਚੜ੍ਹਿਆ, ਇਹ ਤੂੰ ਕੀ ਡਰਾਮਾ ਕਰਦਾ ਹੈ? ਹੁਣ ਕੀ ਹੋ ਸਕਦਾ ਸੀ? ਪ੍ਰਕਾਸ਼ ਤਾਂ ਸੱਚੀ ਵਿਆਹ ਕਰ ਆਇਆ ਸੀ। ਤਾਰੋ ਦੇ ਸਾਰੇ ਸੁਪਨੇ ਟੁੱਟ ਗਏ ਸੀ। ਬਹੁਤ ਰੋਈ ਸੀ। ਪਿੰਡ ਵਿੱਚ ਰੌਲਾ ਪੈ ਗਿਆ ਸੀ ਕਿ ਤਾਰੋ ਦਾ ਮੁੰਡਾ ਪ੍ਰਕਾਸ਼ ਨੇੜੇ ਦੇ ਪਿੰਡ ਦੀ ਕੁੜੀ ਨੂੰ ਕੱਢ ਲਿਆ ਹੈ। ਸਾਰੇ ਪਿੰਡ 'ਚ ਨਮੋਸ਼ੀ ਛਾ ਗਈ ਸੀ। ਤਾਰੋ ਨੇ ਕਈ ਦਿਨ ਰੋਟੀ ਨਾ ਖਾਧੀ। ਪ੍ਰਕਾਸ਼ ਨੇ ਮਾਂ ਨੂੰ ਬਹੁਤ ਸਮਝਾਇਆ ਕਿ ਬੇਬੇ ਐਵੇਂ ਢੋਲ ਢਮੱਕੇ ਅਤੇ ਫਾਲਤੂ ਖਰਚ ਕਰਨ ਦੀ ਕੀ ਲੋੜ ਸੀ? ਵਿਆਹ ਮੈਂ ਆਪਣੀ ਮਰਜ਼ੀ ਨਾਲ ਕਰਾ ਲਿਆ ਹੈ, ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ। ਤਾਰੋ ਅੰਦਰੋਂ ਅੰਦਰ ਹੋਕੇ ਭਰ ਰਹੀ ਸੀ। ਉਹ ਪਿੰਡ ਵਿੱਚ ਕਿਸੇ ਦੇ ਘਰ ਨਹੀਂ ਜਾਂਦੀ ਸੀ, ਚੁੱਪ ਹੋ ਗਈ ਸੀ। ਸਤਿੰਦਰ ਪੜ੍ਹੀ ਲਿਖੀ ਸਿਆਣੀ ਕੁੜੀ ਸੀ। ਛੇਤੀ ਹੀ ਉਸਨੇ ਸੱਸ ਨੂੰ ਪਿਆਰ ਨਾਲ ਮਨਾ ਲਿਆ ਸੀ। ਤਾਰੋ ਨੂੰ ਵੀ ਹੁਣ ਆਪਣਾ ਮਨ ਮਾਰਨਾ ਪਿਆ। ਸਤਿੰਦਰ ਨੂੰ ਆਪਣੀ ਧੀ ਸਮਝਣ ਲੱਗ ਪਈ। ਘਰ ਵਿੱਚ ਕਿਹੜਾ ਬਹੁਤੇ ਜਣੇ ਸੀ? ਤਾਰੋ ਨੂੰ ਵੀ ਸਬਰ ਦਾ ਘੁੱਟ ਭਰਨਾ ਪਿਆ। ਉਸਨੇ ਪੁੱਤਰ ਨੂੰ ਦੀ ਖੁਸ਼ੀ ਲਈ ਬਸ ਉਹਨਾਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਮਨਾਉਣ ਲੱਗੀ। ਸਮਾਂ ਬਹੁਤ ਬਲਵਾਨ ਹੈ। ਰੱਬ ਦਾ ਭਾਣਾ ਕੁਝ ਹੋਰ ਹੀ ਸੀ। ਇਹ ਚਾਰ ਖੁਸ਼ੀਆਂ ਉਹਨਾਂ ਨੂੰ ਹਜ਼ਮ ਨਾ ਹੋਈਆਂ। ਅਜੇ ਤਾਰੋ ਚੰਗੀ ਤਰ੍ਹਾਂ ਸੰਭਲੀ ਵੀ ਨਹੀਂ ਸੀ ਕਿ ਉਸਦੀ ਜ਼ਿੰਦਗੀ ਵਿੱਚ ਹੋਰ ਪਹਾੜ ਟੁੱਟ ਪਿਆ। ਪ੍ਰਕਾਸ਼ ਦੀ ਬਦਲੀ ਬਹੁਤ ਦੇਰ ਦੀ ਹੋ ਗਈ। ਪ੍ਰਕਾਸ਼ ਨੂੰ ਘਰ ਛੱਡ ਕੇ ਜਾਣਾ ਪੈਣਾ ਸੀ, ਉਸਦੀ ਮਜਬੂਰੀ ਸੀ। ਮਾਂ ਨੂੰ ਵੀ ਨਾਲ ਲਿਜਾਣਾ ਚਾਹੁੰਦਾ ਸੀ, ਪਰ ਤਾਰੋ ਨਾ ਮੰਨੀ। ਫਿਰ ਪ੍ਰਕਾਸ਼ ਆਪਣੀ ਵਹੁਟੀ ਨੂੰ ਲੈ ਕੇ ਬਹੁਤ ਦੂਰ ਚਲਾ ਗਿਆ। ਤਾਰੋ ਵਿਚਾਰੀ ਫਿਰ ਇਕੱਲੀ ਰਹਿ ਗਈ। ਉਹ ਅੰਦਰੋਂ ਬਾਹਰੋਂ ਟੁੱਟ ਗਈ ਸੀ। ਉਸਦੀਆਂ ਸਭ ਆਸਾਂ 'ਤੇ ਪਾਣੀ ਫਿਰ ਗਿਆ ਸੀ। ਪ੍ਰਕਾਸ਼ ਪੈਸੇ ਤਾਂ ਉਸਨੂੰ ਭੇਜ ਦਿੰਦਾ ਸੀ, ਕਦੇ ਕਦੇ ਮਿਲਣ ਵੀ ਆ ਜਾਂਦਾ ਸੀ, ਪਰ ਤਾਰੋ ਨੂੰ ਹੁਣ ਮੋਹ ਨਹੀਂ ਰਿਹਾ ਸੀ। ਛਾਂ ਕਿੰਨੀ ਵੀ ਠੰਡੀ ਹੋਵੇ ਪਰ ਕਦੇ ਕਦੇ ਸਾੜ ਹੀ ਜਾਂਦੀ ਹੈ। ਜਵਾਨੀ ਤੋਂ ਉਜੜੀ ਸੀ ਤਾਂ ਹੁਣ ਮਮਤਾ

ਗਲਾ ਵੀ ਫਿਸ ਪਿਆ ਸੀ। ਪੁੱਤਰ ਦੀ ਜੁਦਾਈ ਦੇ ਸਿਲ ਦੇ ਵਸੇਬੇ 'ਤੇ ਫੇਹਾ ਨਾ ਰੱਖ ਹੋਇਆ। ਉਹ ਹੁਣ ਖੁੰਡੀ ਲੈ ਕੇ ਤੁਰਨ ਲੱਗ ਪਈ ਸੀ। ਆਪੇ ਹੀ ਚੁੱਲ੍ਹੇ 'ਤੇ ਹੱਥ ਸਾੜਦੀ ਸੀ। ਕਈ ਕਈ ਦਿਨ ਭੁੱਖੀ ਰਹਿੰਦੀ ਸੀ, ਘਰ ਤੋਂ ਬਾਹਰ ਨਹੀਂ ਨਿਕਲਦੀ ਸੀ। ਇੱਕ ਦਿਨ ਗੁਆਂਢ ਵਿੱਚ ਕੁਝ ਬੱਚੇ ਗੇਂਦ ਨਾਲ ਪਿੱਠੂ ਖੇਡ ਰਹੇ ਸਨ। ਉਹਨਾਂ ਦੀ ਗੇਂਦ ਭੂਆ ਤਾਰੋ ਦੇ ਵਿਹੜੇ ਵਿੱਚ ਆ ਡਿੱਗੀ। ਬਾਹਰ ਦਾ ਗੇਟ ਅੰਦਰੋਂ ਬੰਦ ਸੀ। ਫਿਰ ਇੱਕ ਬੱਚਾ ਵਿਹੜੇ ਦੀ ਕੰਧ ਟੱਪ ਕੇ ਅੰਦਰ ਚਲਾ ਗਿਆ। ਅੰਦਰ ਜਾ ਕੇ ਕੀ ਵੇਖਦਾ ਹੈ ਕਿ ਭੂਆ ਤਾਰੋ ਵਰਾਂਡੇ ਵਿੱਚ ਡਿੱਗੀ ਪਈ ਹੈ। ਉਹ ਮੁੰਡਾ ਭੱਜ ਕੇ ਭੂਆ ਤਾਰੋ ਕੋਲ ਜਾਂਦਾ ਹੈ, ਉਸਨੂੰ ਆਵਾਜ਼ਾਂ ਮਾਰਦਾ ਹੈ, ਭੂਆ ਤਾਰੋ ਭੂਆ ਤਾਰੋ ਉੱਠੋ, ਕੀ ਹੋ ਗਿਆ ਤੁਹਾਨੂੰ। ਪਰ ਭੂਆ ਤਾਰੋ ਤਾਂ ਅਗਲੇ ਜਹਾਨ ਵਿੱਚ ਜਾ ਚੁੱਕੀ ਸੀ। ਫਿਰ ਮੁੰਡੇ ਨੇ ਰੌਲਾ ਪਾ ਦਿੱਤਾ ਕਿ ਭੂਆ ਤਾਰੋ ਨੂੰ ਪਤਾ ਨਹੀਂ ਕੀ ਹੋਇਆ, ਉਸਨੇ ਗੇਟ ਖੋਲ੍ਹ ਦਿੱਤਾ। ਰੌਲਾ ਸੁਣ ਕੇ ਲੋਕ ਅੰਦਰ ਆ ਗਏ, ਭੂਆ ਤਾਰੋ ਨੂੰ ਆਵਾਜ਼ਾਂ ਮਾਰਨ ਲੱਗੇ। ਪਰ ਭੂਆ ਤਾਰੋ ਤਾਂ ਆਪਣੇ ਸਾਰੇ ਗਮ ਸਮੇਟ ਕੇ ਬਹੁਤ ਦੂਰ ਚਲੀ ਗਈ ਸੀ।

0: ਹੋ ਗਿਆ ਤੁਹਾਨੂੰ, ਪਰ ਭੂਆ ਤਾਰੋ ਤਾਂ ਅਗਲੇ ਜਹਾਨ ਵਿੱਚ ਜਾ ਚੁੱਕੀ ਸੀ। ਫਿਰ ਮੁੰਡੇ ਨੇ ਰੌਲਾ ਪਾ ਦਿੱਤਾ ਕਿ ਭੂਆ ਤਾਰੋ ਨੂੰ ਪਤਾ ਨਹੀਂ ਕੀ ਹੋਇਆ, ਉਸਨੇ ਗੇਟ ਖੋਲ੍ਹ ਦਿੱਤਾ। ਰੌਲਾ ਸੁਣ ਕੇ ਲੋਕ ਅੰਦਰ ਆ ਗਏ, ਭੂਆ ਤਾਰੋ ਨੂੰ ਆਵਾਜ਼ਾਂ ਮਾਰਨ ਲੱਗੇ, ਪਰ ਭੂਆ ਤਾਰੋ ਤਾਂ ਆਪਣੇ ਸਾਰੇ ਗਮ ਸਮੇਟ ਕੇ ਬਹੁਤ ਦੂਰ ਚਲੀ ਗਈ ਸੀ।
1: ਜੀ, ਅਸੀਂ ਹੁਣੇ ਸੁਣ ਰਹੇ ਸੀਗੇ ਮੇਰੀ ਕਲਮ ਦੇ ਤਹਿਤ ਸੁਰਿੰਦਰਦੀਪ ਹੋਰਾਂ ਕੋਲੋਂ ਕਹਾਣੀ ਸੁਣ ਰਹੇ ਸੀਗੇ ਭੂਆ ਤਾਰੋ। ਭਈ ਜਿਹੜੀਆਂ ਕਹਾਣੀਆਂ ਹੁੰਦੀਆਂ ਨੇ ਉਹ ਸਾਨੂੰ ਬਚਪਨ ਦੀ ਯਾਦ ਕਰਾਉਂਦੀਆਂ ਨੇ, ਅਤੇ ਕਹਾਣੀਆਂ ਦਾ ਆਪਣੇ ਆਪ ਦੇ ਵਿੱਚ ਵੀ ਇੱਕ ਸੁਨੇਹਾ ਵੀ ਜ਼ਰੂਰ ਹੁੰਦਾ
2: ਜੀ। ਔਰ ਭੂਆ ਤਾਰੋ ਜਦੋਂ ਅਸੀਂ ਵਰਡ ਸੁਣਦੇ ਹਾਂ, ਨਾਮ ਸੁਣਦੇ ਹਾਂ ਤਾਰੋ, ਤਾਂ ਬੋਲੀਆਂ ਵੀ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ। ਅਤੇ ਚਲੋ, ਜਿਹੜਾ ਸਮੇਂ ਹੈ ਨਾ ਉਹ ਰੁਕਦਾ ਨਹੀਂ ਅਰਚਨਾ ਜੀ, ਸਮੇਂ ਚੱਲਦਾ ਰਹਿੰਦਾ। ਅਤੇ ਘੜੀ ਦੀਆਂ ਸੂਈਆਂ ਕਹਿ ਰਹੀਆਂ ਨੇ ਕਿ ਹੁਣ ਸਾਨੂੰ ਪ੍ਰੋਗਰਾਮ ਵੀ ਖਤਮ ਕਰਨਾ ਪਏਗਾ, ਪਰ ਜਾਣ ਤੋਂ ਪਹਿਲਾਂ ਅਸੀਂ ਆਪਣੇ ਸੁਣਨ ਵਾਲਿਆਂ ਨਾਲ ਇਹ ਜ਼ਰੂਰ ਸਾਂਝਾ ਕਰ ਦਈਏ ਕਿ ਅੱਜ ਜਿਹੜਾ 24 ਜੂਨ ਦਾ ਦਿਨ ਹੈ ਬਹੁਤ ਖਾਸ ਦਿਨ ਹੈ। ਕੂਟਨੀਤੀ ਵਿੱਚ ਔਰਤਾਂ ਦਾ ਅੰਤਰਰਾਸ਼ਟਰੀ ਦਿਵਸ ਇਹ ਅੱਜ ਮਨਾਇਆ ਜਾ ਰਿਹਾ ਜੀ, ਜਿਹਨੂੰ ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਡੇ ਆਫ ਵਿਮੈਨ ਇਨ ਡਿਪਲੋਮੇਸੀ। ਔਰ ਹਰ ਸਾਲ ਇਹ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ, ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਸਥਾਪਿਤ ਹੈ। ਔਰ ਇਹ ਦਿਨ ਜਿਹੜਾ ਹੈ ਇਹ ਇਸ ਚੀਜ਼ ਉੱਤੇ ਜ਼ਿਆਦਾ ਚਾਨਣਾ ਪਾਉਂਦਾ ਕਿ ਜਿਹੜਾ ਔਰਤਾਂ ਨੇ ਉਹਨਾਂ ਦਾ, ਜੇ ਅਸੀਂ ਕਹੀਏ ਨਾ ਕਿ ਡਿਪਲੋਮੈਟਸ ਜਿਹਨੂੰ ਅਸੀਂ ਕਹੀਏ ਕਿ ਸ਼ਾਂਤੀ ਦੇ ਵਿੱਚ ਅੱਗੇ ਵਧਾਉਣ ਲਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਤਲਬ ਹਰ ਇੱਕ ਤਰੀਕੇ ਦੇ ਨਾਲ ਇੱਕ ਆਪਸੀ ਸਾਂਝ ਪੈਦਾ ਕਰਨ ਲਈ ਔਰਤਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਅੱਗੇ ਆ ਰਹੀਆਂ ਨੇ ਇੰਟਰਨੈਸ਼ਨਲ ਲੈਵਲ 'ਤੇ।
1: ਬਿਲਕੁਲ ਜੀ, ਚਾਹੇ ਉਹ ਨੀਤੀ ਕੋਈ ਵੀ ਹੋਵੇ, ਜਦੋਂ ਇੱਕ ਔਰਤ ਆ ਜਾਂਦੀ ਹੈ ਤਾਂ ਔਰਤ ਨੂੰ ਜਦੋਂ ਇੱਕ ਘਰ ਸੰਭਾਲਣਾ ਆਉਂਦਾ ਅਤੇ ਉਹ ਦੇਸ਼ ਦੀਆਂ ਜਦੋਂ ਗੱਲਾਂ ਆਉਂਦੀਆਂ ਨੇ ਤਾਂ ਉਹ ਬੜੇ ਹੀ ਬੈਲੈਂਸ ਤਰੀਕੇ ਦੇ ਨਾਲ ਹਰ ਚੀਜ਼ ਨੂੰ ਮੇਨਟੇਨ ਕਰਨ ਦੇ ਵਿੱਚ ਆਪਣੇ ਆਪ ਦੇ ਵਿੱਚ
2: ਮਤਲਬ ਜਿਹਨੂੰ ਕਹਿੰਦੇ ਬਹੁਤ ਜ਼ਿਆਦਾ ਅੱਗੇ ਵਧੀ ਹੋਈ ਹੈਗੀ ਹੈ ਔਰ ਸਸ਼ਕਤ ਹੈਗੀ ਹੈ
1: ਜੀ।
2: ਅਤੇ ਇਸ ਗੱਲ 'ਤੇ ਹੀ ਹੁਣ ਅਸੀਂ ਆਪਣੇ ਪ੍ਰੋਗਰਾਮ ਤੋਂ ਸਾਨੂੰ ਵਿਦਾ ਲੈਣੀ ਪਏਗੀ ਇਸ ਗੱਲ ਦੇ ਨਾਲ ਹੀ। ਮੈਨੂੰ ਹਰਪ੍ਰੀਤ ਨੂੰ
1: ਅਤੇ ਮੈਨੂੰ ਅਰਚਨਾ ਨੂੰ ਦੋ ਇਜਾਜ਼ਤ।
2: ਨਮਸਕਾਰ।

ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30 ਵਜੇ। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਅੱਜ ਦੇ ਭਾਅ, ਮੇਰੀ ਖੇਤੀ, ਭਾਰਤੀ ਸੰਵਿਧਾਨ ਲੋਕਤੰਤਰ ਦਾ ਆਧਾਰ, ਇਸ ਬਾਰੇ ਚਰਚਾ ਕਰਨਗੇ ਤਰੁਣ ਕਈ। ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ, ਮੌਸਮ ਦਾ ਹਾਲ ਤੇ ਗੀਤ ਸੰਗੀਤ ਵੀ ਸੁਣਾਇਆ ਜਾਏਗਾ। ਸੱਤ ਵੱਜ ਕੇ 40 ਮਿੰਟ ਦਾ ਸਮਾਂ ਰਹੇਗਾ ਸਮਾਚਾਰ ਸਮੀਖਿਆ ਦਾ। 7:45 ਤੇ ਤੁਸੀਂ ਕਾਵਿਆ ਪਾਠ ਸੁਣੋਗੇ ਡਾਕਟਰ ਹਰਮਿੰਦਰ ਸਿੰਘ ਬੇਦੀ ਹੋਰਾਂ ਦਾ। ਇਸ ਤੋਂ ਇਲਾਵਾ ਚੰਦ ਗਜ਼ਲਾਂ ਸਮਾਤ ਫਰਮਾਓਗੇ। ਜ਼ਿੰਦਗੀ ਦੇ ਫਲਸਫਿਆਂ ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਜ਼ਿੰਦਗੀ ਹਸੀਨ ਹੈ। ਇਸ ਦਾ ਸਮਾਂ ਰਹੇਗਾ ਰਾਤ 8 ਵਜੇ। ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ 8:45 ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ ਤੇ ਰਾਤ 9:30 ਚਰਚਾ ਕਾ ਵਿਸ਼ੇ ਹੈ। ਦਸ ਵਜੇ ਦੀਆਂ ਮੁੱਖ ਖ਼ਬਰਾਂ ਤੋਂ ਬਾਅਦ 10:02 ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਤੁਹਾਡੀ ਫਰਮਾਇਸ਼। ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜ਼ਰੀਏ ਦਿਨੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਰਾਤ 11:10 ਤੇ ਪ੍ਰੋਗਰਾਮ ਦਾ ਆਨੰਦ ਮਾਣੋਗੇ ਸੌਗਾਤ ਦਾ। ਇਸ ਤੋਂ ਇਲਾਵਾ ਖ਼ਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸਨ ਅੱਜ ਰਾਤ ਤੱਕ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਮੀਡੀਅਮ ਵੇਵ 343.6 meter ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 1:10 ਹੋਣ ਜਾ ਰਹੇ ਨੇ, ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸੰਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਅਮਲ 25 ਜੂਨ ਤੋਂ 24 ਜੁਲਾਈ 2026 ਤੱਕ ਚੱਲੇਗਾ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 1 ਅਕਤੂਬਰ 2026 ਨੂੰ ਹੋਏਗੀ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ 24,453 ਬਲਾਕ ਪੱਧਰ ਅਧਿਕਾਰੀ BLO ਘਰ ਘਰ ਜਾ ਕੇ ਫਾਰਮ ਭਰਨਗੇ। ਸ਼੍ਰੀਮਤੀ ਮਿੱਤਰਾ ਨੇ ਕਿਹਾ ਕਿ ਹੁਣ ਤੱਕ ਸੂਬੇ ਭਰ 'ਚ 1,84,00,000 ਵੋਟਰ ਭਾਵ 86.02% ਵੋਟਰਾਂ ਦੀ ਨਿਸ਼ਾਨਦੇਹੀ ਜਾਂ ਮੈਪਿੰਗ ਹੋ ਚੁੱਕੀ ਏ। ਉਨ੍ਹਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਜੇਕਰ ਕਿਸੇ ਵੋਟਰ ਦੀ ਮੈਪਿੰਗ ਨਹੀਂ ਹੋਈ ਏ ਤਾਂ ਉਸਦੀ ਵੋਟ ਨਹੀਂ ਕੱਟੀ ਜਾਏਗੀ, ਸਗੋਂ ਅਜਿਹੇ ਵੋਟਰ ਕੋਲੋਂ ਕੁਝ ਦਸਤਾਵੇਜ਼ ਮੰਗ ਕੇ ਉਸਨੂੰ ਵੋਟਰ ਸੂਚੀ ਵਿੱਚ ਦਰਜ ਕੀਤਾ ਜਾਏਗਾ। ਇਸ ਦੌਰਾਨ ਕੱਲ੍ਹ ਸ਼੍ਰੀਮਤੀ ਮਿੱਤਰਾ ਵੱਲੋਂ ਪੰਜਾਬ ਰਾਜ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ ਗਈ ਅਤੇ ਇਸ ਪੜਾਅ ਦੌਰਾਨ BLOs ਦੇ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ, ਇਨ੍ਹਾਂ ਫਾਰਮਾਂ ਨੂੰ ਭਰਨ ਅਤੇ ਇਕੱਤਰ ਕਰਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਜਲੰਧਰ ਦੇ ਮੁੱਖ ਰੇਲਵੇ ਫਾਟਕਾਂ 'ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦੇ ਨੀਂਹ ਪੱਥਰ ਰੱਖੇ ਜਾਣਗੇ। ਇਹ ਰੇਲਵੇ ਓਵਰ ਬ੍ਰਿਜ ਭੀੜ ਭੜੱਕੇ ਵਾਲੇ 2 ਰੇਲਵੇ ਕਰੋਸਿੰਗ ਗੁਰੂ ਨਾਨਕਪੁਰਾ ਅਤੇ ਬੱਸ ਸਟੈਂਡ ਤੋਂ ਗੜਾ ਰੋਡ ਰੇਲਵੇ ਫਾਟਕ 'ਤੇ ਬਣਨਗੇ। ਇਨ੍ਹਾਂ ਦੋਵੇਂ ਰੇਲਵੇ ਓਵਰ ਬ੍ਰਿਜ ਬਣਨ ਨਾਲ ਟ੍ਰੈਫਿਕ ਜਾਮ ਦੀ ਮੁਸ਼ਕਿਲ ਤੋਂ ਰਾਹਤ ਮਿਲੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਪੰਚਾਂ ਨੂੰ ਦਿਹਾਤੀ ਪੰਜਾਬ ਦੇ ਬਦਲਾਅ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ ਅਤੇ ਸਪਸ਼ਟ ਕੀਤਾ ਕਿ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਵਿਕਸਿਤ ਸੂਬਾ ਬਣਾਉਣ ਦੇ ਸੁਪਨੇ

0: ਸਾਕਾਰ ਕਰਨ ਲਈ ਸੂਬੇ ਦੇ ਪਿੰਡ ਦੇਸ਼ ਵਿੱਚ ਸਭ ਤੋਂ ਵੱਧ ਵਿਕਸਿਤ ਹੋ ਕੇ ਉਭਰਨੇ ਚਾਹੀਦੇ ਨੇ। ਰਾਮਪੁਰਾ ਫੁੱਲ ਅਤੇ ਤਲਵੰਡੀ ਸਾਬੋ ਦੇ ਸਰਪੰਚਾਂ ਅਤੇ ਪੰਚਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਕਾਰਜ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਏਗੀ। ਉਹਨਾਂ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਫੰਡਾਂ ਦੀ ਵਰਤੋਂ ਇਸ ਤਰੀਕੇ ਨਾਲ ਕਰਨ ਜਿਸ ਨਾਲ ਸਮਾਜ ਦੇ ਹਰ ਵਰਗ ਨੂੰ ਲਾਭ ਮਿਲੇ, ਜਦਕਿ ਸਿੱਖਿਆ, ਦਿਹਾਤੀ ਬੁਨਿਆਦੀ ਢਾਂਚੇ ਅਤੇ ਨਿਰੰਤਰ ਰਹਿਣਯੋਗ ਵਿਕਾਸ ਨੂੰ ਪਹਿਲ ਦਿੱਤੀ ਜਾਵੇ। ਮੁੱਖ ਮੰਤਰੀ ਨੇ ਪਿੰਡਾਂ ਦੇ ਵਿਕਾਸ ਅਤੇ ਸਿੰਜਾਈ ਨਾਲ ਸੰਬੰਧਿਤ ਮੁੱਦਿਆਂ ਦੀ ਵੀ ਸਮੀਖਿਆ ਕੀਤੀ ਅਤੇ ਕਿਸਾਨਾਂ ਲਈ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਅਤੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਰਫ਼ਤਾਰ ਤੇਜ਼ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਸਰਪੰਚ ਮਿਲਣੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਪੰਚ ਪਿੰਡ ਦਾ ਮੁਖੀ ਹੁੰਦਾ ਅਤੇ ਇੱਕ ਚੰਗਾ ਸਰਪੰਚ ਪਿੰਡ ਦੀ ਨੁਹਾਰ ਬਦਲ ਸਕਦਾ ਅਤੇ ਲੋਕਾਂ ਦੀ ਖੁਸ਼ਹਾਲੀ ਯਕੀਨੀ ਬਣਾ ਸਕਦਾ ਹੈ। ਸਰਪੰਚਾਂ ਨੂੰ ਵਿਕਾਸ ਕਾਰਜਾਂ ਨੂੰ ਪਹਿਲ ਦੇਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਫੰਡ ਇਸ ਤਰੀਕੇ ਨਾਲ ਖਰਚ ਕੀਤੇ ਜਾਣੇ ਚਾਹੀਦੇ ਨੇ ਕਿ ਸਮਾਜ ਦੇ ਹਰ ਵਰਗ ਨੂੰ ਇਸ ਨਾਲ ਲਾਭ ਮਿਲੇ। ਉਹਨਾਂ ਸਰਪੰਚਾਂ ਨੂੰ ਪਿੰਡਾਂ ਨੂੰ ਸਾਫ਼ ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਸੂਬੇ ਦੇ ਚੁਗਿਰਦੇ ਨੂੰ ਬਚਾਇਆ ਜਾ ਸਕੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 85% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 1050 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ। ਸ੍ਰੀ ਮੁਕਤਸਰ ਸਾਹਿਬ ਵਿਖੇ ਬ੍ਰਾਈਟ ਮਾਈਂਡਸ ਪੰਜਾਬ 2026 ਪ੍ਰੋਗਰਾਮ ਤਹਿਤ ਕਰਵਾਏ ਗਏ ਸਮਾਰੋਹ ਦੌਰਾਨ ਸ੍ਰੀ ਬੈਂਸ ਨੇ ਕਿਹਾ ਕਿ ਸਿੱਖਿਆ ਸਾਰੀਆਂ ਸਮਾਜਿਕ ਚੁਣੌਤੀਆਂ ਦਾ ਸਭ ਤੋਂ ਢੁਕਵਾਂ ਹੱਲ ਹੈ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਤਰਜੀਹ ਦੇਣ ਤਾਂ ਜੋ ਉਹ ਪੇਸ਼ੇਵਰ ਬੁਲੰਦੀਆਂ ਨੂੰ ਛੋਹ ਕੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਪੰਜਾਬ ਦੇ ਜਲ ਸਰੋਤ ਅਤੇ ਭੂਮੀ ਅਤੇ ਜਲ ਸੰਭਾਲ ਮੰਤਰੀ ਸ੍ਰੀ ਵਰਿੰਦਰ ਕੁਮਾਰ ਗੋਇਲ ਨੇ ਫਾਜ਼ਿਲਕਾ ਹਲਕੇ ਦੇ ਵਾਸੀਆਂ ਨੂੰ ਕਰੀਬ 45.74 ਕਰੋੜ ਰੁਪਏ ਦੀ ਲਾਗਤ ਵਾਲੇ 7 ਸਿੰਜਾਈ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸੁਗਾਤ ਦਿੱਤੀ। ਉਹਨਾਂ 33.51 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ 3 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ 8.89 ਕਰੋੜ ਰੁਪਏ ਦੀ ਲਾਗਤ ਨਾਲ ਸਤਲੁਜ ਕ੍ਰੀਕ 'ਤੇ ਬਣਨ ਵਾਲੇ VR ਬ੍ਰਿਜ ਦੀ ਉਸਾਰੀ ਦੇ ਨੀਂਹ ਪੱਥਰ ਰੱਖਣ ਸਣੇ ਜ਼ਮੀਨ ਹੇਠਲੀ ਪਾਈਪਲਾਈਨ ਅਤੇ ਵਰਟੀਕਲ ਡਰੇਨੇਜ ਸਿਸਟਮ ਰਾਹੀਂ ਸੋਲਰ ਪੰਪਾਂ ਨਾਲ ਸੇਮਗ੍ਰਸਤ ਜ਼ਮੀਨ ਸੁਧਾਰ ਤੇ 3.34 ਕਰੋੜ ਰੁਪਏ ਦੇ 3 ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਮਰਦਾਂ ਦੀ ਹਾਕੀ ਵਿੱਚ ਬੀਤੀ ਰਾਤ ਭਾਰਤ ਨੇ FIH ਪ੍ਰੋ ਲੀਗ ਦੇ ਲੰਡਨ ਪੜਾਅ ਦੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 4-3 ਨਾਲ ਹਰਾ ਦਿੱਤਾ। ਭਾਰਤ ਲਈ ਅਭਿਸ਼ੇਕ ਨੈਨ, ਨੀਲਕਾਂਤ ਸ਼ਰਮਾ, ਸੁਖਜੀਤ ਸਿੰਘ ਅਤੇ ਰਾਜਿੰਦਰ ਸਿੰਘ ਨੇ ਗੋਲ ਕੀਤੇ। ਪਾਕਿਸਤਾਨ ਦੇ ਅਹਿਮਦ ਨਦੀਮ ਨੇ 3 ਗੋਲ ਕੀਤੇ। ਭਾਰਤੀ ਟੀਮ ਨੇ ਆਪਣੀ ਲੀਡ ਬਣਾਈ ਰੱਖੀ ਅਤੇ ਮੈਚ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ @AIR ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਫੌਜੀ ਵੀਰਾਂ ਲਈ। ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਸਨਮ ਰੇ ਫਿਲਮ 'ਚੋਂ ਲਿਆ ਗਿਆ। ਆਵਾਜ਼ ਮਿਥੁਨ ਦੀ, ਗੀਤਕਾਰ ਅਤੇ ਸੰਗੀਤਕਾਰ ਵੀ ਮਿਥੁਨ ਨੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਪ੍ਰੋਗਰਾਮ ਫੌਜੀ ਵੀਰਾਂ ਲਈ। ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਪੈਡਮੈਨ ਫਿਲਮ 'ਚ ਲਿਆ ਗਿਆ ਤੁਹਾਡੀ ਨਜ਼ਰ ਕਰ ਰਹੀ ਹਾਂ। ਆਵਾਜ਼ ਅਰੀਜੀਤ ਸਿੰਘ ਦੀ, ਗੀਤਕਾਰ ਨੇ ਕੌਸਰ ਮੁਨੀਰ ਔਰ ਸੰਗੀਤਕਾਰ ਅਮਿਤ ਤ੍ਰਿਵੇਦੀ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣਾਂਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ 'ਚ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਭਾਰੀ ਉਦਯੋਗ ਮੰਤਰੀ HD ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਦਾ ਸੱਦਾ ਦਿੱਤਾ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਨ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ। ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹੈ। ਅਤੇ ਹਾਕੀ ਇੰਡੀਆ ਨੇ 5-14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਪਾਕਿਸਤਾਨ ਉੱਪਰ ਸੰਯੁਕਤ ਰਾਸ਼ਟਰ ਮੰਚ ਦਾ ਰਾਜਨੀਤੀਕਰਨ ਦਾ ਇਲਜ਼ਾਮ ਲਾਉਂਦੇ ਹੋਏ ਭਾਰਤ ਨੇ ਕਿਹਾ ਹੈ ਕਿ ਸਹਿ ਪ੍ਰਧਾਨ ਵਜੋਂ ਨਿਰਪੱਖਤਾ ਬਣਾਈ ਰੱਖਣ ਦੀ ਬਜਾਏ ਪਾਕਿਸਤਾਨ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਸਹਿ ਪ੍ਰਧਾਨ ਵਜੋਂ ਪਾਕਿਸਤਾਨ ਦੇ ਵਿਹਾਰ ਦੀ ਆਲੋਚਨਾ ਕੀਤੀ। ਪਾਕਿਸਤਾਨ ਦੇ ਸਥਾਈ ਪ੍ਰਤੀਨਿਧ ਅਸੀਮ ਇਫਤਿਖਾਰ ਅਹਿਮਦ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਸ਼੍ਰੀ ਹਰੀਸ਼ ਨੇ ਜੰਮੂ ਕਸ਼ਮੀਰ ਬਾਰੇ ਭਾਰਤ ਦੇ ਲੰਮੇ ਸਮੇਂ ਦੇ ਸਟੈਂਡ ਨੂੰ ਦੁਹਰਾਇਆ। ਉਹਨਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਪੂਰੀ ਤਰ੍ਹਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰੀ ਉਦਯੋਗ ਮੰਤਰੀ HD ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਲਈ ਕਿਹਾ ਹੈ। ਉਹਨਾਂ ਨੇ ਅੱਜ ਨਵੀਂ ਦਿੱਲੀ ਵਿੱਚ ਸਟੀਲ ਸੈਕਟਰ ਵਿੱਚ ਡਿਜੀਟਲੀਕਰਨ ਬਾਰੇ ਇੱਕ ਵਿਚਾਰ ਚਰਚਾ ਸੈਸ਼ਨ ਵਿੱਚ ਇਹ ਗੱਲ ਕਹੀ।

0: ਸਟੀਲ ਸੈਕਟਰ ਦੀ ਮਜ਼ਬੂਤ ਕਾਰਗੁਜ਼ਾਰੀ ਦਾ ਹਵਾਲਾ ਦਿੰਦਿਆਂ ਸ਼੍ਰੀ ਕੁਮਾਰ ਸਵਾਮੀ ਨੇ ਕਿਹਾ ਕਿ ਦੇਸ਼ ਨੇ 2018 ਤੋਂ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸਟੀਲ ਉਤਪਾਦਕ ਵਜੋਂ ਆਪਣੀ ਮਜ਼ਬੂਤ ਸਥਿਤੀ ਬਰਕਰਾਰ ਰੱਖੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2021-22 ਤੋਂ ਕੱਚੇ ਫੌਲਾਦ ਦਾ ਉਤਪਾਦਨ ਲਗਭਗ 8% ਦੀ ਸਾਲਾਨਾ ਦਰ ਨਾਲ ਵਧਿਆ, ਜਦੋਂ ਕਿ ਘਰੇਲੂ ਮੰਗ ਵਧਣ ਕਾਰਨ ਤਿਆਰ ਸਟੀਲ ਦੀ ਖਪਤ ਲਗਭਗ 13% ਵਧੀ ਹੈ। ਦੇਸ਼ ਦੇ ਨੌਜਵਾਨਾਂ ਦੀ ਅਗਵਾਈ ਵਾਲੇ 6 ਸਟਾਰਟਅਪਸ ਨੇ 8ਵੇਂ ਯੂਥ ਕੋ ਲੈਬ ਨੈਸ਼ਨਲ ਇਨੋਵੇਸ਼ਨ ਚੈਲੰਜ 2026 ਵਿੱਚ ਜਿੱਤ ਹਾਸਲ ਕੀਤੀ ਹੈ। ਇਹ ਪਹਿਲ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ UNDP ਇੰਡੀਆ ਅਤੇ ਸਿਟੀ ਫਾਊਂਡੇਸ਼ਨ ਵੱਲੋਂ ਅਟਲ ਇਨੋਵੇਸ਼ਨ ਮਿਸ਼ਨ ਨੀਤੀ ਆਯੋਗ ਦੇ ਸਹਿਯੋਗ ਨਾਲ ਅਤੇ ਟੀ ਹੱਬ ਫਾਊਂਡੇਸ਼ਨ ਰਾਹੀਂ ਲਾਗੂ ਕੀਤੀ ਗਈ ਹੈ। ਇਹ ਨੌਜਵਾਨਾਂ ਦੀ ਅਗਵਾਈ ਵਾਲੀ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਨਿਰੰਤਰ ਵਿਕਾਸ ਟੀਚਿਆਂ ਵੱਲ ਪ੍ਰਗਤੀ ਨੂੰ ਤੇਜ਼ ਕਰਨ ਲਈ ਇੱਕ ਮੁੱਖ ਪਲੇਟਫਾਰਮ ਵਜੋਂ ਉਭਰੀ ਹੈ। ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੈਂਟਰਲ ਵਿਸਟਾ ਕੋਰੀਡੋਰ ਲਈ ਕੇਂਦਰੀ ਸਕੱਤਰਿਤ ਮੈਟਰੋ ਸਟੇਸ਼ਨ ਅਤੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਇਸ ਪਲ ਨੂੰ ਇਤਿਹਾਸਕ ਦੱਸਿਆ ਅਤੇ ਕਿਹਾ ਕਿ ਇਹ ਪ੍ਰੋਜੈਕਟ ਆਉਣ ਜਾਣ ਵਾਲਿਆਂ ਦੀ ਸਹੂਲਤ ਨੂੰ ਆਸਾਨ ਕਰੇਗਾ।
1: ਬਹੁਤ ਹੀ ਇਤਿਹਾਸਿਕ ਮੂਮੈਂਟ ਹੈ, ਜਬ ਦੇਸ਼ ਕੀ ਰਾਜਧਾਨੀ ਜਹਾਂ ਸੇ ਪੂਰੀ ਸਰਕਾਰ ਚਲਨੀ ਹੈ, ਸੈਂਟਰਲ ਵਿਸਟਾ ਔਰ ਯਹਾਂ ਕੇ ਕਰਮਚਾਰੀ ਔਰ ਯਹਾਂ ਕੇ ਜਿਤਨੇ ਵੀ ਕਾਰਯਾਲਯੋਂ ਮੇਂ ਕਾਮ ਕਰਨੇ ਵਾਲੇ ਸਭ ਲੋਗ, ਉਨਕੋ ਏਕ ਐਸੀ ਸੁਵਿਧਾ ਪ੍ਰਦਾਨ ਕਰਨੇ ਕੇ ਲੀਏ ਆਜ ਭੂਮੀ ਪੂਜਨ ਅਥਵਾ ਗਰਾਊਂਡ ਬ੍ਰੇਕਿੰਗ ਸੇਰੇਮਨੀ ਆਜ ਯੇ ਕੀ ਗਈ ਹੈ ਔਰ ਯੇ ਜਬ ਕੰਪਲੀਟ ਹੋ ਜਾਏਗੀ ਉਸਕੇ ਬਾਅਦ ਦਿੱਲੀ ਕੇ ਬਹੁਤ ਸੇ ਛੋਰ ਆਪਸ ਮੇਂ ਜਹਾਂ ਜਹਾਂ ਮੈਟਰੋ ਲਾਈਨ ਚਲਤੀ ਹੈ ਉਨਕੋ ਯੇ ਜੋੜੇਗੀ। ਅਬ ਯੇ ਜੋ ਲਾਈਨ ਹੈ ਯੇ ਆਰ ਕੇ ਆਸ਼ਰਮ ਸੇ ਲੇਕਰ ਕੇ ਔਰ ਇੰਦਰਪ੍ਰਸਥ ਤੱਕ ਜਿਸਕੇ ਅੰਦਰ 9 ਸਟੇਸ਼ਨਸ ਹੈ।
0: ਇਸ ਸਟੇਸ਼ਨ ਨੂੰ ਜਨਕਪੁਰੀ ਪੱਛਮ ਤੋਂ ਆਰ ਕੇ ਆਸ਼ਰਮ ਮਾਰਗ ਤੱਕ ਮੌਜੂਦਾ ਮਜੈਂਟਾ ਲਾਈਨ ਦੇ ਵਿਸਥਾਰ ਵਜੋਂ ਪੜਾਅ 5A ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸੰਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਅਮਲ 25 ਜੂਨ ਤੋਂ 24 ਜੁਲਾਈ 2026 ਤੱਕ ਚੱਲੇਗਾ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 1 ਅਕਤੂਬਰ 2026 ਨੂੰ ਹੋਏਗੀ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ 24,453 ਬਲਾਕ ਪੱਧਰ ਅਧਿਕਾਰੀ BLOs ਘਰ ਘਰ ਜਾ ਕੇ ਫਾਰਮ ਭਰਨਗੇ। ਸ਼੍ਰੀਮਤੀ ਮਿੱਤਰਾ ਨੇ ਕਿਹਾ ਕਿ ਹੁਣ ਤੱਕ ਸੂਬੇ ਭਰ 'ਚ 1,84,00,000 ਭਾਵ 86.02% ਵੋਟਾਂ ਦੀ ਨਿਸ਼ਾਨਦੇਹੀ ਜਾਂ ਮੈਪਿੰਗ ਹੋ ਚੁੱਕੀ ਹੈ। ਉਨ੍ਹਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਜੇਕਰ ਕਿਸੇ ਵੋਟਰ ਦੀ ਮੈਪਿੰਗ ਨਹੀਂ ਹੋਈ ਤਾਂ ਉਸ ਦੀ ਵੋਟ ਨਹੀਂ ਕੱਟੀ ਜਾਏਗੀ, ਸਗੋਂ ਅਜਿਹੇ ਵੋਟਰ ਕੋਲੋਂ ਕੁਝ ਦਸਤਾਵੇਜ਼ ਮੰਗ ਕੇ ਉਸ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾਏਗਾ। ਇਸ ਦੌਰਾਨ ਕੱਲ੍ਹ ਸ਼੍ਰੀਮਤੀ ਮਿੱਤਰਾ ਵੱਲੋਂ ਪੰਜਾਬ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਪੜਾਅ ਦੌਰਾਨ BLOs ਦੇ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ, ਇਹਨਾਂ ਫਾਰਮਾਂ ਨੂੰ ਭਰਨ ਅਤੇ ਇਕੱਤਰ ਕਰਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਭਾਰਤੀ ਦੂਤਕਾਰ ਨੇ ਸੁਰੱਖਿਆ ਹਾਲਤ ਵਿੱਚ ਸੁਧਾਰ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਲਈ ਇੱਕ ਸੋਧੀ ਹੋਈ ਸਲਾਹ ਜਾਰੀ ਕੀਤੀ ਹੈ। ਦੂਤਕਾਰ ਨੇ ਕਿਹਾ ਕਿ ਬਦਲਦੇ ਘਟਨਾਕ੍ਰਮ ਦੇ ਬਾਵਜੂਦ ਭਾਰਤੀ ਨਾਗਰਿਕਾਂ ਨੂੰ ਅਗਲੇ ਨੋਟਿਸ ਤੱਕ ਸਾਰੀਆਂ ਗੈਰ ਜ਼ਰੂਰੀ ਯਾਤਰਾਵਾਂ ਤੋਂ ਬਚਣਾ ਚਾਹੀਦਾ ਹੈ। ਦੇਸ਼ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਅਤੇ ਇਰਾਨ ਦੀ ਯਾਤਰਾ ਕਰਨ ਵਾਲੇ ਨੂੰ ਸਲਾਹ ਦਿੱਤੀ ਗਈ ਕਿ ਉਹ ਬਹੁਤ ਜ਼ਿਆਦਾ ਸਾਵਧਾਨੀ ਅਤੇ ਚੌਕਸੀ ਵਰਤਣ ਅਤੇ ਸਥਿਤੀ ਦੀ ਨਿਰੰਤਰ ਨਿਗਰਾਨੀ ਕਰਨ। ਉਨ੍ਹਾਂ ਨੂੰ ਭਰੋਸੇਯੋਗ ਸਰੋਤਾਂ ਰਾਹੀਂ ਸਥਾਨਕ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖਣ ਅਤੇ ਸਥਾਨਕ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤਾਜ਼ਾ ਜਾਣਕਾਰੀ ਅਤੇ ਆਉਣ ਵਾਲੀਆਂ ਸਲਾਹਾਂ ਲਈ ਦੂਤਘਰ ਦੀ ਅਧਿਕਾਰਤ ਵੈਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਨਿਯਮਤ ਤੌਰ 'ਤੇ ਨਿਗਰਾਨੀ ਕੀਤੀ ਜਾਏ। ਅੱਜ ਪਾਸਪੋਰਟ ਸੇਵਾ ਦਿਵਸ ਹੈ। ਇਹ ਦਿਨ 24 ਜੂਨ 1967 ਨੂੰ ਪਾਸਪੋਰਟ ਕਾਨੂੰਨ ਲਾਗੂ ਹੋਣ ਦੇ ਸੰਬੰਧ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਵਿਦੇਸ਼ ਮੰਤਰੀ ਡਾਕਟਰ SJYSHANKAR ਨੇ ਕਿਹਾ ਕਿ ਪਾਸਪੋਰਟ ਸੇਵਾ ਪ੍ਰੋਗਰਾਮ ਦੇ ਦੂਜੇ ਪੜਾਅ ਦੇ ਲਾਗੂ ਹੋਣ ਨਾਲ ਚਿੱਪ ਅਧਾਰਤ ਈ ਪਾਸਪੋਰਟਾਂ ਦੀ ਸ਼ੁਰੂਆਤ ਨਵੇਂ ਪਾਸਪੋਰਟ ਸੁਰੱਖਿਆ ਕੇਂਦਰਾਂ ਅਤੇ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰਾਂ ਦੀ ਸਥਾਪਨਾ ਅਤੇ ਰਿਕਾਰਡ ਪਾਸਪੋਰਟ ਜਾਰੀ ਕਰਨ ਨਾਲ ਸਫ਼ਰ ਸੁਵਿਧਾਜਨਕ ਹੋ ਰਿਹਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਜੈਸ਼ੰਕਰ ਨੇ 14ਵੇਂ ਪਾਸਪੋਰਟ ਸੇਵਾ ਦਿਵਸ ਮੌਕੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਾਰੇ ਪਾਸਪੋਰਟ ਅਧਿਕਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸੰਚਾਰ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਸੇਵਾ, ਸੁਸ਼ਾਸਨ ਅਤੇ ਨਾਗਰਿਕ ਸਹੂਲਤਾਂ ਪ੍ਰਤੀ ਵਚਨਬੱਧਤਾ ਨਾਲ ਇੰਡੀਆ ਪੋਸਟ ਰਾਹੀਂ ਪਾਸਪੋਰਟ ਸੇਵਾਵਾਂ ਦੂਰ ਦੁਰਾਡੇ ਇਲਾਕਿਆਂ ਤੱਕ ਵੀ ਪਹੁੰਚ ਰਹੀਆਂ ਨੇ। ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹੈ। ਇਸ ਅਨੁਸਾਰ ਸ਼੍ਰੀ ਟਰੰਪ ਨੂੰ ਹੁਣ ਇਰਾਨ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਕਾਂਗਰਸ ਦੀ ਮਨਜ਼ੂਰੀ ਲੈਣੀ ਪਏਗੀ। ਇਹ ਬਿੱਲ ਪ੍ਰਤੀਨਿਧ ਸਭਾ ਵਿੱਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਸੀਨੇਟ ਵਿੱਚ ਰਿਪਬਲਿਕਨ ਪਾਰਟੀ ਕੋਲ ਬਹੁਮਤ ਹੈ ਪਰ

ਰਿਪਬਲਿਕਨ ਮੈਂਬਰਾਂ ਨੇ ਪਾਰਟੀ ਲੀਹਾਂ ਤੋਂ ਹਟ ਕੇ ਇਸ ਬਿੱਲ ਦਾ ਸਮਰਥਨ ਕੀਤਾ। ਸਦਨ ਦੇ ਲਗਭਗ ਸਾਰੇ ਡੈਮੋਕਰੇਟ ਮੈਂਬਰਾਂ ਨੇ ਬਿੱਲ ਦੀ ਹਮਾਇਤ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਪਰਮਾਣੂ ਹਥਿਆਰ ਹਾਸਲ ਨਾ ਕਰਨ ਬਾਰੇ ਸਹਿਮਤ ਹੋ ਗਿਆ ਹੈ। ਉਹਨਾਂ ਨੇ ਇਸ ਨੂੰ ਹੋਰਮੁਜ਼ ਸਟ੍ਰੇਟ ਇਲਾਕੇ 'ਚ ਤਣਾਅ ਖਤਮ ਕਰਨ ਵਾਲੇ ਇੱਕ ਇਤਿਹਾਸਿਕ ਸ਼ਾਂਤੀ ਸਮਝੌਤੇ ਦਾ ਹਿੱਸਾ ਦੱਸਿਆ। ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਇੱਕ ਉਦਯੋਗਿਕ ਪਲਾਂਟ ਵਿੱਚ ਇੱਕ ਸਮਾਗਮ ਵਿੱਚ ਸ੍ਰੀ ਟਰੰਪ ਨੇ ਕਿਹਾ ਕਿ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣਾ ਉਹਨਾਂ ਦੀ ਸਰਕਾਰ ਦਾ ਮੁੱਖ ਉਦੇਸ਼ ਰਿਹਾ ਹੈ। ਹਾਕੀ ਇੰਡੀਆ ਨੇ 5 ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਨਵੇਂ ਕੋਚ ਟਿਮ ਵਾਈਟ ਦੀ ਅਗਵਾਈ ਹੇਠ ਭਾਰਤੀ ਟੀਮ ਜੂਨੀਅਰ ਏਸ਼ੀਆ ਕੱਪ ਸਮੇਤ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਲਈ ਸਕਾਟਲੈਂਡ ਅਤੇ ਇੰਗਲੈਂਡ ਵਿੱਚ 7 ਮੈਚ ਖੇਡੇਗੀ। ਖੈਦੇਮ ਸ਼ਲੇਮਾਚਾਰ ਨੂੰ ਟੀਮ ਦੀ ਅਗਵਾਈ ਕਰੇਗੀ, ਜਦੋਂ ਕਿ ਨਿਧੀ ਅਤੇ ਏਂਜਲ ਹਰਸ਼ਾ ਰਾਣੀ ਮਿੰਜ ਨੂੰ ਗੋਲਕੀਪਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। 9 ਦਿਨਾਂ ਦਾ ਇਹ ਦੌਰਾ ਸਕਾਟਲੈਂਡ ਦੀ ਸੀਨੀਅਰ ਮਹਿਲਾ ਟੀਮ ਵਿਰੁੱਧ 2 ਮੈਚਾਂ ਨਾਲ ਸ਼ੁਰੂ ਹੋਏਗਾ। ਇਸ ਤੋਂ ਬਾਅਦ ਅਮਰੀਕਾ, ਇੰਗਲੈਂਡ ਅਤੇ ਬੈਲਜੀਅਮ ਦੀਆਂ ਜੂਨੀਅਰ ਟੀਮਾਂ ਵਿਰੁੱਧ ਮੈਚ ਹੋਣਗੇ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਅੱਜ ਮੈਕਸੀਕੋ ਵਿੱਚ ਖੇਡੇ ਗਏ ਗਰੁੱਪ ਕੇ ਦੇ ਮੈਚ ਵਿੱਚ ਕੋਲੰਬੀਆ ਨੇ ਕੋਂਗੋ ਨੂੰ 1-0 ਨਾਲ ਹਰਾ ਦਿੱਤਾ ਹੈ। ਡੈਨੀਅਲ ਮੁਲੋਜ਼ ਦੇ ਦੂਜੇ ਹਾਫ਼ ਵਿੱਚ ਕੀਤੇ ਗਏ ਗੋਲ ਨੇ ਕੋਲੰਬੀਆ ਨੂੰ ਲਗਾਤਾਰ ਦੂਜੀ ਜਿੱਤ ਹਾਸਲ ਕਰਨ ਅਤੇ ਅਗਲੇ ਗੇੜ ਵਿੱਚ ਪਹੁੰਚਣ ਵਿੱਚ ਮਦਦ ਕੀਤੀ। ਇਸ ਤੋਂ ਪਹਿਲਾਂ ਪੁਰਤਗਾਲ ਨੇ ਹਿਊਸਟਨ ਵਿੱਚ ਇਸ ਗਰੁੱਪ ਦੇ ਇੱਕ ਹੋਰ ਮੈਚ ਵਿੱਚ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ। 41 ਸਾਲਾ ਕ੍ਰਿਸਟੀਆਨੋ ਰੋਨਾਲਡੋ ਨੇ 2 ਸ਼ਾਨਦਾਰ ਗੋਲ ਕੀਤੇ। ਰੋਨਾਲਡੋ ਹੁਣ 6 ਵੱਖ-ਵੱਖ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਇੰਗਲੈਂਡ ਅਤੇ ਗਾਨਾ ਵਿਚਕਾਰ ਗਰੁੱਪ ਐਲ ਦਾ ਮੈਚ ਬਿਨਾਂ ਕਿਸੇ ਗੋਲ ਦੇ ਬਰਾਬਰ ਰਿਹਾ। ਮੌਸਮ ਵਿਭਾਗ ਨੇ ਦੱਖਣ ਪੱਛਮੀ ਮਾਨਸੂਨ ਦੇ ਅਗਲੇ 2 ਦਿਨਾਂ ਵਿੱਚ ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਪਹੁੰਚਣ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਕੋਂਕਣ ਅਤੇ ਗੋਆ ਵਿੱਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਸ਼ਨਿਚਰਵਾਰ ਤੱਕ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਭਾਰੀ ਉਦਯੋਗ ਮੰਤਰੀ HD ਕੁਮਾਰਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਲਈ ਕਿਹਾ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ। ਅਮਰੀਕੀ ਸੀਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਈਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹੈ। ਅਤੇ ਹਾਕੀ ਇੰਡੀਆ ਨੇ 5 ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਫੌਜ ਵੀਰੋ, ਹੁਣ ਤੁਹਾਡੇ ਨਜ਼ਰ ਕਰਾਂਗੇ ਹੈਲੋ 2008 ਫਿਲਮ ਦਾ ਗੀਤ। ਆਵਾਜ਼ਾਂ ਸ਼ਾਨ ਅਤੇ ਵਾਜਿਦ ਦੀਆਂ, ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਪ੍ਰੋਗਰਾਮ ਚੱਲ ਰਿਹਾ ਜੀ ਫੌਜੀ ਵੀਰਾਂ ਲਈ, ਔਰ ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਫੌਜੀ ਵੀਰੋ, ਪ੍ਰੋਗਰਾਮ ਦਾ ਆਖਰੀ ਗੀਤ ਰਾਜਾ ਹਿੰਦੁਸਤਾਨੀ ਫਿਲਮ ਦਾ, ਆਵਾਜ਼ਾਂ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀਆਂ, ਗੀਤਕਾਰ ਨੇ ਸਮੀਰ ਅਤੇ ਸੰਗੀਤਕਾਰ ਨਦੀਮ ਸ਼੍ਰਮਣ।

ਫੌਜੀ ਵੀਰੋ, ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਯਾਨੀ ਦੀਪਾਲੀ ਵਧਵਾ ਨੂੰ ਦੇ ਦਿਓ ਇਜਾਜ਼ਤ। ਜੈ ਹਿੰਦ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰੰਗਲੀ ਧਰਤੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਔਰ ਅੱਜ ਤੁਸੀਂ ਅਨਿਲ ਕੁਮਾਰ ਦੇ ਗਾਏ ਲੋਕ ਗੀਤ

ਰੰਗਲੀ ਧਰਤੀ ਪ੍ਰੋਗਰਾਮ ਦੇ ਅਖੀਰ 'ਚ ਆਓ ਸੁਣਦੇ ਹਾਂ ਅਨਿਲ ਕੁਮਾਰ ਦੀ ਆਵਾਜ਼ 'ਚ ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਰੰਗਲੀ ਧਰਤੀ ਪ੍ਰੋਗਰਾਮ ਚ ਹੁਣੀ ਤੁਸੀਂ ਅਨਿਲ ਕੁਮਾਰ ਦੇ ਗਾਏ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵਜ ਰਹੇ ਨੇ। ਇਸ ਮੀਟਰ ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।
2: ਨਮਸਕਾਰ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਏ ਜਲੰਧਰ ਕੇਂਦਰ ਏ। ਸਾਡੇ ਸਟੂਡੀਓ ਦੇ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ ਤੇ ਸਖ਼ਤ ਇਤਰਾਜ਼ ਜਤਾਇਆ ਹੈ। ਭਾਰਤੀ ਉਦਯੋਗ ਮੰਤਰੀ HD ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਲਈ ਕਿਹਾ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ। ਤਹਿਰਾਨ ਵਿੱਚ ਭਾਰਤੀ ਦੂਤਘਰ ਨੇ ਸੁਰੱਖਿਆ ਹਾਲਾਤ ਵਿੱਚ ਸੁਧਾਰ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਲਈ ਇੱਕ ਸੋਧੀ ਹੋਈ ਸਲਾਹ ਜਾਰੀ ਕੀਤੀ ਹੈ। ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਈਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹੈ। ਅੱਜ ਪਾਸਪੋਰਟ ਸੇਵਾ ਦਿਵਸ ਹੈ। ਇਹ ਦਿਨ 24 ਜੂਨ 1967 ਨੂੰ ਪਾਸਪੋਰਟ ਕਾਨੂੰਨ ਲਾਗੂ ਹੋਣ ਦੇ ਸੰਬੰਧ ਵਿੱਚ ਮਨਾਇਆ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਪੰਚਾਂ ਨੂੰ ਦਿਹਾਤੀ ਪੰਜਾਬ ਦੇ ਬਦਲਾਅ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 85% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 1050 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ। ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਫਾਜ਼ਿਲਕਾ ਹਲਕੇ ਦੇ ਵਾਸੀਆਂ ਨੂੰ ਕਰੀਬ 45,74,00,000 ਰੁਪਏ ਦੀ ਲਾਗਤ ਵਾਲੇ 7 ਸਿੰਜਾਈ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸੌਗਾਤ ਦਿੱਤੀ ਏ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਸ਼ਨਿਚਰਵਾਰ ਤੱਕ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਏ। ਹਾਕੀ ਇੰਡੀਆ ਨੇ 5 ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਏ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈੱਡਲਾਈਨਸ। ਇਸ ਦੇ ਨਾਲ ਹੀ ਹੁਣ ਤੱਕ ਦੀਆਂ ਖਬਰਾਂ ਖਤਮ ਹੋਈਆਂ। ਆਓ ਸੁਣਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਨਮਸਕਾਰ। ਤੁਹਾਡਾ ਮਨਪਸੰਦ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਲੈ ਕੇ ਮੈਂ ਤੁਹਾਡਾ ਦੋਸਤ ਜਿੰਦਰ ਸਿੰਘ ਹਾਜ਼ਰ ਹਾਂ। ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਵੱਲੋਂ ਭੇਜੀਆਂ ਜਾਂਦੀਆਂ ਚਿੱਠੀਆਂ ਨੂੰ ਸ਼ਾਮਲ ਕਰਦੇ ਹੋਏ ਤੁਹਾਡੇ ਵੱਲੋਂ ਕੀਤੀ ਜਾਂਦੀ ਗੀਤਾਂ ਦੀ ਫਰਮਾਇਸ਼ ਨੂੰ ਪੂਰਾ ਕਰਦੇ ਹਾਂ। ਦੋਸਤੋ, ਅੱਜ ਪਾਸਪੋਰਟ ਦਿਵਸ ਹੈ। ਇਹ ਦਿਨ 24 ਜੂਨ 1967 ਨੂੰ ਪਾਸਪੋਰਟ ਕਾਨੂੰਨ ਲਾਗੂ ਹੋਣ ਦੇ ਸੰਬੰਧ ਵਿੱਚ

ਬਣਾਇਆ ਜਾਂਦਾ ਹੈ। ਪਾਸਪੋਰਟ ਸਿਰਫ ਇੱਕ ਦਸਤਾਵੇਜ਼ ਜਾਂ ਕਿਤਾਬਚਾ ਨਹੀਂ, ਬਲਕਿ ਇਹ ਦੁਨੀਆ ਭਰ ਵਿੱਚ ਸਾਡੀ ਪਛਾਣ ਦਾ ਸਭ ਤੋਂ ਵੱਡਾ ਪ੍ਰਤੀਕ ਹੈ। ਇਹ ਉਹ ਕੁੰਜੀ ਹੈ ਜੋ ਸਾਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ, ਕੰਮ ਕਰਨ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਮੌਕਾ ਦਿੰਦੀ ਹੈ। ਭਾਰਤ 'ਚ ਪਾਸਪੋਰਟ ਸੇਵਾਵਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ, ਪਰ ਅੱਜ ਦਾ ਦਿਨ ਪਾਸਪੋਰਟ ਐਕਟ 1967 ਦੀ ਯਾਦ ਦਿਵਾਉਂਦਾ ਹੈ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਨੇ ਪਾਸਪੋਰਟ ਪ੍ਰਕਿਰਿਆ ਨੂੰ ਬਹੁਤ ਸੁਖਾਲਾ, ਪਾਰਦਰਸ਼ੀ ਅਤੇ ਤੇਜ਼ ਬਣਾ ਦਿੱਤਾ ਹੈ। ਅੱਜ ਈ ਪਾਸਪੋਰਟ 'ਤੇ PSP V2.0 ਵਰਗੀਆਂ ਨਵੀਆਂ ਤਕਨੀਕਾਂ ਨਾਲ ਸਾਡੀ ਯਾਤਰਾ ਨੂੰ ਹੋਰ ਵੀ ਸੁਰੱਖਿਅਤ ਬਣਾਇਆ ਜਾ ਰਿਹਾ ਹੈ। ਦੋਸਤੋ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੀ ਸ਼ੁਰੂਆਤ ਇੱਕ ਖੂਬਸੂਰਤ ਗੀਤ ਦੇ ਨਾਲ ਕਰਦੇ ਹਾਂ, ਜਿਸ ਦੀ ਫਰਮਾਇਸ਼ ਕਰਨ ਵਾਲੇ ਨੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ, ਮੀਕਾ ਬਿਰਕ। ਇਸੇ ਤਰ੍ਹਾਂ ਡੱਬ ਵਾਲੀ ਹਰਿਆਣਾ ਤੋਂ JK ਬਕੋਲੀਆ, ਸੁਨੀਤਾ ਬਕੋਲੀਆ, ਸੰਜੇ ਅਨਿਲ, ਮੀਨੂ ਬਕੋਲੀਆ। ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਰਾਜ। ਪਿੰਡ ਇਸਲਾਮਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗਨ ਲਾਲਾ, ਛੱਤਰਪਾਲ ਸਿੰਘ ਖੰਗੂੜਾ, ਰਜਿੰਦਰ ਸਿੰਘ ਖੰਗੂੜਾ, ਬਾਬੂ ਸਿੰਘ ਮਹੀਣੇਵਾਲਾ। ਇਸ ਨਾਲ ਹੀ ਗੁਰਮੇਜ ਸਿੰਘ ਵਿਰਕ, ਕੁਲਦੀਪ ਘੜਿਆਣਾ, ਕਾਕਾ ਭੱਟੀ। ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਦੋਸਤਾਂ ਨੇ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਸਰਬਜੀਤ ਚੀਮਾ ਦੀ ਆਵਾਜ਼ ਵਿੱਚ।

ਦੋਸਤੋ, ਹਮੇਸ਼ਾ ਹੱਸਦੇ ਖੇਡਦੇ ਰਹਿਣਾ ਚਾਹੀਦਾ ਹੈ ਅਤੇ ਨੱਚਦੇ ਟੱਪਦੇ ਰਹਿਣਾ ਚਾਹੀਦਾ ਹੈ, ਕਿਉਂਕਿ ਹੱਸਦੇ ਵੱਸਦੇ ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਰਹਿੰਦੀਆਂ ਨੇ। ਦੋਸਤੋ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਗੱਗੜ ਹਾਜ਼ੀਪੁਰ ਤੋਂ ਮੋਹਨ, ਕੇਅਰ ਸਿੰਘ, ਚਿਤਰਾਮ, ਹਰਮੀਤੋ ਅਤੇ ਸੰਦੇਸ਼। ਇਸੇ ਤਰ੍ਹਾਂ ਭਵਲਾਲ ਸ਼ਹਿਰ ਹਾਜੀਪੁਰ ਤੋਂ ਵਿਜੇ ਕੌਂਡਲ, ਪੂਜਾ ਕੌਂਡਲ, ਅਲੀਸ਼ਾ ਕੌਂਡਲ। ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਹੀ ਜਿੰਦਲ ਪਰਿਵਾਰ, ਖੁਸ਼ਦਿਲ ਪਰਿਵਾਰ ਸੋਰੀ। ਇਸ ਦੇ ਨਾਲ ਹੀ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ। ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਮਹਿਰਾਜ ਜਹਾਂ। ਦੋਸਤੋ, ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਹਾਕਮ ਸੂਫੀ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿਓ, ਅਤੇ ਦੋਸਤੋ ਸੁਣਦੇ ਹਾਂ ਇਹਨਾਂ ਦਾ ਪਸੰਦੀਦਾ ਗੀਤ।

ਦੋਸਤੋ, ਬਹੁਤ ਸਾਰੇ ਲੋਕ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝਾ ਨਹੀਂ ਕਰਦੇ ਅਤੇ ਆਪਣੇ ਆਪ ਨਾਲ ਹੀ ਕੁੜਦੇ ਰਹਿੰਦੇ ਨੇ। ਦੋਸਤੋ, ਆਪਣੇ ਮਨ ਦੀ ਗੱਲ ਨੂੰ ਮਨ 'ਚ ਨਾ ਰੱਖੋ ਅਤੇ ਆਪਣੇ ਵਿਸ਼ਵਾਸ ਪਾਤਰ ਵਿਅਕਤੀ ਨਾਲ ਜ਼ਰੂਰ ਸਾਂਝਾ ਕਰੋ। ਕਿਸੇ ਵੇਲੇ ਜਿਸ ਮੁਸ਼ਕਲ ਦਾ ਹੱਲ ਤੁਹਾਡੇ ਕੋਲ ਨਹੀਂ ਹੁੰਦਾ, ਉਹ ਤੁਹਾਡਾ ਵਿਸ਼ਵਾਸ ਪਾਤਰ ਵਿਅਕਤੀ ਜ਼ਰੂਰ ਲੱਭ ਲੈਂਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਣ 'ਤੇ ਕਦੇ ਵੀ ਟੈਨਸ਼ਨ ਨਾ ਲਓ ਅਤੇ ਹਮੇਸ਼ਾ ਖੁਸ਼ ਰਹੋ ਅਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਗੱਲਾਂ ਜ਼ਰੂਰ ਸਾਂਝੀਆਂ ਕਰੋ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ, ਮੋਹਨ ਸਿੰਘ ਅਤੇ ਜਗਤਾਰ ਟੇਲਰ। ਇਸੇ ਤਰ੍ਹਾਂ ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ। ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਪਿੰਡ ਘੁੜਿਆਣਾ ਮੰਡੀ ਅਰਨੀ ਵਾਲਾ ਤੋਂ, ਫਾਜ਼ਿਲਕਾ ਤੋਂ ਬਾਬਾ ਤ੍ਰਿਲੋਕ ਸਿੰਘ, ਸ਼ਿਵਜੋਤ ਸਿੰਘ, ਗੁਰਸਿਮਰਨ, ਰਾਜਦੀਪ ਪ੍ਰੀਤ, ਬਲਤੇਜ ਘੁੜਿਆਣਾ, ਭੋਲਾ ਸਵਾਗ। ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ। ਦੋਸਤੋ, ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਨਛੱਤਰ ਗਿੱਲ ਦੀ ਆਵਾਜ਼ 'ਚ ਕੋਈ ਵੀ ਗੀਤ ਸੁਣਾ ਦਿਓ। ਸੁਣਦੇ ਇਹਨਾਂ ਦੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ, ਤੁਸੀਂ ਸੁਣ ਰਹੇ ਸੀ ਨਛੱਤਰ ਗਿੱਲ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਨੈਣ ਨੈਣਾ ਨਾ ਮਿਲਾ ਲਈ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਰਾਜਪੁਰਾ ਦੇ ਵਸਨੀਕ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਝੋਰੜ ਅਤੇ ਜਗਸੀਰ ਸਿੰਘ। ਇਸੇ ਤਰ੍ਹਾਂ ਮਾਡਲ ਟਾਊਨ ਕਰਨਾਲ ਤੋਂ ਜੱਗੀ ਦੁਆ, ਸੁਧੀਰ ਨੂਤਨ, ਸੰਦੀਪ ਗੁਗਲਾਨੀ, ਕਿਰਨ ਠਾਕੁਰ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਐਮ ਡੀ ਸ਼ਰਮਾ, ਮੀਨਾਕਸ਼ੀ ਤਿਵਾੜੀ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਇਸੇ ਤਰ੍ਹਾਂ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਰਾਜਸਥਾਨ ਤੋਂ ਰਣਜੀਤ ਸੋਲੰਕੀ, ਪਰਮਜੀਤ ਕੌਰ ਸੋਲੰਕੀ, ਵਿਸ਼ਨੂੰ ਦੇਵ, ਰਾਜਵੀਰ, ਰਮਨ ਰਾਥੋੜ, ਜੱਸੂ ਪੰਵਾਰ, ਜਗਵੀਰ ਸੋਲੰਕੀ ਅਤੇ ਹੋਰ ਪੂਰਾ ਸੋਲੰਕੀ ਪਰਿਵਾਰ। ਪਿੰਡ ਆਜ਼ਮਵਾਲਾ, ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਅਮਰ ਲਾਲ, ਜਸਵੰਤ ਕੌਰ, ਬਲਵਿੰਦਰ ਕੌਰ ਬੂਕ, ਸੁਰਿੰਦਰ ਕੌਰ, ਰਾਜ ਸਿੰਘ ਮਿਸਤਰੀ। ਪਿੰਡ ਮਾਰੂਆਣਾ, ਬੋਦਲਾ ਢਾਣੀ ਨੇੜੇ ਅਰਨੀਵਾਲਾ ਤੋਂ ਅਮਰ ਲਾਲਾ। ਦੋਸਤਾਂ ਨੇ ਸਾਰਿਆਂ ਫਰਮਾਇਸ਼ ਕੀਤੀ ਹੈ ਗੁਰਦਾਸ ਮਾਨ ਦੇ ਕਿਸੇ ਗੀਤ ਦੀ, ਅਤੇ ਸੁਣਦੇ ਇਹਨਾਂ ਦੇ ਸਾਰਿਆਂ ਦੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ।

ਬਿਲਕੁਲ ਸੱਚ ਗੱਲ ਹੈ ਦੋਸਤੋ, ਸਾਰੀ ਦੁਨੀਆ ਰੋਟੀ ਪਿੱਛੇ ਭੱਜੀ ਫਿਰਦੀ ਹੈ ਅਤੇ ਰੋਟੀ ਦੀ ਕਦਰ ਵੀ ਕਰਨੀ ਚਾਹੀਦੀ ਹੈ, ਪਰ ਜੇਕਰ ਇਹ ਰੋਟੀ ਹੱਕ ਹਲਾਲ ਦੀ ਹੋਵੇ ਤਾਂ ਉਹਦਾ ਸਵਾਦ ਹੀ ਵੱਖਰਾ ਹੁੰਦਾ ਹੈ। ਜਿਵੇਂ ਕਿ ਹੱਕ ਹਲਾਲ ਦੀ ਰੋਟੀ ਖਾਣ ਵਾਲਾ ਬੰਦਾ ਹਮੇਸ਼ਾ ਸਕੂਨ ਦੀ ਨੀਂਦ ਸੌਂਦਾ ਹੈ, ਅਤੇ ਜਦਕਿ ਝੂਠ ਫਰੇਬ ਜਾਂ ਠੱਗੀ ਮਾਰ ਕੇ ਕਮਾਉਣ ਵਾਲਾ ਰੋਟੀ ਕਮਾਉਣ ਵਾਲਾ ਬੰਦਾ ਅਕਸਰ ਹੀ ਟੈਨਸ਼ਨਾਂ ਨਾਲ ਘਿਰਿਆ ਰਹਿੰਦਾ ਹੈ। ਦੋਸਤੋ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀ ਭੇਜਣ ਵਾਲੇ ਨੇ ਪਿੰਡ ਤੇਜਾ ਮੋਹੜੀ ਅੰਬਾਲਾ ਤੋਂ ਬੰਸੀ ਲਾਲ ਸੰਧੂ, ਲਾਡੀ ਸਿੰਘ ਧਾਲੀਵਾਲ ਅਤੇ ਰਣਧੀਰ ਸਿੰਘ। ਇਸੇ ਤਰ੍ਹਾਂ ਮੁਕਤਸਰ ਤੋਂ ਬੱਬੂ ਸਿੰਘ ਧਮਾਨ, ਬਲਜਿੰਦਰ ਕੌਰ ਧਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਵਿਆ, ਭਾਈ ਸੁੱਚਾ ਪਾਠਕ ਅਤੇ ਹੋਰ ਇਹਨਾਂ ਦੇ ਸਾਥੀ। ਪਿੰਡ ਲੋਗੜ ਠਾਕਰਾ ਵਾਲਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ, ਗੁਰਮਾਨ ਸਿੰਘ ਅਤੇ ਗੁਰਨੂਰ ਸਿੰਘ। ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ, ਕੁਸ਼ਲਿਆ ਰਾਣੀ, ਗੁਰਛਿੰਦਰ ਬੂਕ, ਬੱਬੂ, ਕੁਲਦੀਪ, ਕੀਰਤ, ਭੂਸ਼ਣ ਖੇੜਾ, ਬਲਵੀਰ, ਜਸ਼ਨ ਅਤੇ ਪੂਰਾ ਬੂਕ ਪਰਿਵਾਰ। ਦੋਸਤੋ, ਸਾਰਿਆਂ ਦੀ ਫਰਮਾਇਸ਼ 'ਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਦਲਜੀਤ ਦੁਸਾਂਝ ਦੀ ਆਵਾਜ਼ ਵਿੱਚ।

DTH ਦੀ ਪੰਜਾਬੀ ਪ੍ਰਸਾਰਣ ਸੇਵਾ ਤੇ RJ ਤੇਜਿੰਦਰ ਸਿੰਘ ਕੋਲੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਦੋਸਤੋ, ਤੁਸੀਂ ਵੀ ਪ੍ਰੋਗਰਾਮ ਚਿੱਠੀਆਂ ਮਿੱਠੇ 'ਚ ਆਪਣੀ ਫਰਮਾਇਸ਼ ਤੇ ਗੀਤ ਸੁਣਨ ਲਈ ਸਾਨੂੰ ਚਿੱਠੀਆਂ ਭੇਜ ਸਕਦੇ ਹੋ। ਚਿੱਠੀਆਂ ਭੇਜਣ ਲਈ ਸਾਡਾ ਪਤਾ ਹੈ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਦੋਸਤੋ, ਤੁਸੀਂ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਭੇਜੋ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਚਿੱਠੀ ਨੂੰ ਆਪਣੇ ਪ੍ਰੋਗਰਾਮ 'ਚ ਸ਼ਾਮਲ ਕਰਕੇ ਤੁਹਾਡੇ ਵੱਲੋਂ ਕੀਤੀ ਜਾਂਦੀ ਗੀਤਾਂ ਦੀ ਫਰਮਾਇਸ਼ ਨੂੰ ਜ਼ਰੂਰ ਪੂਰਾ ਕਰੀਏ। ਪ੍ਰੋਗਰਾਮ ਦੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜਣ ਵਾਲੇ ਨੇ ਚੌਂਕ ਬੱਤੀਆਂ ਵਾਲਾ ਪਿੰਡ ਮਾਧੋਪੁਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜਕੌਰ, ਜੋਤੀ, ਗੋਲਡੀ, ਰਾਮ ਲਾਲ ਖਰੋੜਾ, ਬੱਬੂ ਟਿਵਾਣਾ ਅਤੇ ਸਾਰਾ ਮਾਧੋਪੁਰੀ ਲਾਣਾ। ਇਸੇ ਤਰ੍ਹਾਂ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ। ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦੀਪ ਇੰਦਰ ਸਿੰਘ ਚੇਅਰਮੈਨ, ਗੁਰਸ਼ਬਦ ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਅਤੇ ਸਮੂਹ ਬਰਾੜ ਪਰਿਵਾਰ। ਇਸੇ ਤਰ੍ਹਾਂ ਇਹਨਾਂ ਦੇ ਦੋਸਤ ਹੈ ਜੀ ਕੁਲਵੰਤ ਸਿੰਘ ਮਲੋਟ। ਅਤੇ ਦੋਸਤੋ, ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਜੀ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿਓ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਕੁਲਦੀਪ ਮਾਣਕ ਦੀ ਆਵਾਜ਼ ਵਿੱਚ।

ਦੋਸਤੋ, ਤੁਸੀਂ ਸੁਣ ਰਹੇ ਸੀ ਕੁਲਦੀਪ ਮਾਨਵ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਸੁੱਚੇ ਯਾਰ ਬਿਨਾਂ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਨੇ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਗੋਬਿੰਦਗੜ੍ਹ ਮਾਝੀਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਰਾਜੂ ਟੁਟੇਜਾ, ਖੁਸ਼ਦਿਲ, ਉਰਮਿਲਾ ਟੁਟੇਜਾ, ਗੁੱਡੂ, ਜੀਨੂ, ਮਨੂ, ਆਦਿੱਤਯ, ਭੂਮੀ, ਰਾਖੀ, ਅੰਮ੍ਰਿਤ ਬੜਵਾਲ, ਸ਼ਿਵ ਸੇਠੀ, ਕਰਨਪੁਰੀ ਸਮਾਏ ਟੁਟੇਜਾ, ਇਸੇ ਤਰ੍ਹਾਂ ਹੀ ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ ਵਿਵਾਨ, ਗੁਰਚਰਨ ਗਰੋਵਰ ਅਤੇ ਲਖਵਿੰਦਰ ਸੰਧੂ, ਸ਼ੇਰਗੜ੍ਹ ਪਿੰਡ ਤੋਂ ਸ਼ਿਵਰਾਜ ਸਿੰਘ ਮਾਨ, ਸੁਖਦੇਵ ਮਾਨ ਅਤੇ ਸੇਵਾ ਸਿੰਘ ਮਾਨ, ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ ਵੀ ਪੀ ਰੰਜੂ, ਅਸ਼ੋਕਪੁਰੀ ਸੁਨੀ ਸੁਸ਼ੀਲ, ਬੀਕੇਪੁਰੀ ਕੈਲਾਸ਼, ਅਨੀਤਾ, ਮਮਤਾ, ਮੇਗਾ, ਪੂਜਾ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼, ਰਕੇਸ਼, ਵਿਨੋਦ, ਪਾਲੀ, ਡੀਸੀਪੁਰੀ, ਅਰਨਪੁਰੀ, ਨੇਹਾਪੁਰੀ, ਏਕਤਾ, ਸ਼ਮੀ, ਬੋਧੀ, ਸੁਨੀਲ, ਵੀਕੇਪੁਰੀ ਅਤੇ ਆਰਐਸਪੁਰੀ। ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਅਸੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ, ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਰਸਗੁੰਨਾ ਜੈਨ, ਨਗੀਨਾ ਜੈਨ, ਮੁੱਲਾਪੁਰ ਦਾਖਾ ਮੰਡੀ ਤੋਂ ਬਿੱਟੂ ਜੈਨ ਅਤੇ ਮਨੋਜ ਜੈਨ, ਸਮਤਾ ਜੈਨ, ਮਨੂ ਜੈਨ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ ਤੋਂ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਹਰਭਜਨ ਮਾਨ ਦੀ ਆਵਾਜ਼ ਵਿੱਚ।

ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ ਰੱਖਰਾ, ਤੇਗ ਫਤਿਹ ਸਿੰਘ ਰੱਖਰਾ, ਜਸਗੁੰਡ ਰੱਖਰਾ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਇਸੇ ਤਰ੍ਹਾਂ ਫਰੈਂਡ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਲੱਗੀ ਵਾਲੇ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਅਤਾਪੁਰ ਕਲੋਨੀਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼

ਦੋਸਤੋ ਤੁਸੀਂ ਸੁਣ ਰਹੇ ਸੀ ਨਰਿੰਦਰ ਬੀਬਾ ਅਤੇ ਕਰਮਜੀਤ ਧੁਰੀ ਦੀ ਖੂਬਸੂਰਤ ਆਵਾਜ਼ ਵਿੱਚ ਉੱਠ ਨੀ ਕੁੜੀਏ ਜਾਣੀ ਕੁੜੀਏ ਗੀਤ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ.ਡੀ. ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਇਸੇ ਤਰ੍ਹਾਂ ਕਾਲਕਾ ਤੋਂ ਸ਼ਿਵਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ। ਦੋਸਤਾਂ ਨੇ ਸਾਨੂੰ ਚਿੱਠੀ ਉੱਤੇ ਬਹੁਤ ਖੂਬਸੂਰਤ ਤਰੀਕੇ ਨਾਲ ਥੈਂਕ ਯੂ ਦਾ ਸਟੀਕਰ ਭੇਜਿਆ ਹੈ ਅਤੇ ਅਸੀਂ ਵੀ ਆਪਣੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਕਹਾਂਗੇ ਜੋ ਸਾਨੂੰ ਇੰਨੀਆਂ ਪਿਆਰੀਆਂ ਪਿਆਰੀਆਂ ਚਿੱਠੀਆਂ ਭੇਜਦੇ ਨੇ। ਇਸੇ ਤਰ੍ਹਾਂ ਪਿੰਡ ਖੈਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ, ਸਰਗੁਣ, ਹਨੀਲੋਟ, ਦਰਸ਼ਨ ਲੋਟ। ਮੋਤਾ ਸਿੰਘ ਨਗਰ ਜਲੰਧਰ ਕੂ ਰੋਡ ਤੋਂ ਮਨੋਜ ਜੈਨ, ਸਮਤਾ ਜੈਨ, ਅਰਮਾਨ ਜੈਨ, ਵਸਲ ਜੈਨ, ਡੋਲਰ ਜੈਨ, ਬਿੱਟੂ ਜੈਨ, ਰਕੇਸ਼ ਜੈਨ, ਅਨੁਭਵ ਜੈਨ। ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ ਲਛਮਣ ਸਿੰਘ ਘਾਰੂ, ਲਵਪ੍ਰੀਤ

ਸਿੰਘ ਘਾਰੂ, ਵੀਰੂ ਘਾਰੂ, ਮਾਘੀ ਸਿੰਘ ਘਾਰੂ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ ਕੀਤੀ ਹੈ ਕੰਵਰ ਗਰੇਵਾਲ ਦੀ ਆਵਾਜ਼ ਵਿੱਚ ਕੋਈ ਵੀ ਖੂਬਸੂਰਤ ਗੀਤ ਸੁਣਾ ਦਿਉ, ਅਤੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਵਾਲਾ।

ਦੋਸਤੋ ਤੁਸੀਂ ਸੁਣ ਰਹੇ ਸੀ ਕਮਰ ਗਰੇਵਾਲ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਟਿਕਟਾਂ ਦੋ ਲੈ ਲਈ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਇਸੇ ਤਰ੍ਹਾਂ ਚਾਲ ਕਲਾ ਨਵਾਂਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ, ਅੰਬਾ ਚਾਹਲ। ਜ਼ਿਲ੍ਹਾ ਮੁਕਤਸਰ ਪਿੰਡ ਮੋਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਲਾ, ਦਰਸ਼ਨ ਬਰਾੜ, ਮਲਕੀਤ ਘੁੜਿਆਣਾ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ ਅਤੇ ਰਮਨ ਗਿੱਲ। ਮਲੋਟ ਤੋਂ ਜਗਤਾਰ ਗਿੱਲ, ਪਰਮਵੀਰ ਕੌਰ ਗਿੱਲ, ਗੈਵੀ ਗਿੱਲ, ਅਮਨ ਗਿੱਲ। ਖਾਨੇ ਕੀ ਢਾਬ ਤੋਂ ਸ਼ਮਸ਼ੇਰ ਧੌਲਕਰ। ਇਸੇ ਤਰ੍ਹਾਂ ਬੁਰਜ ਸਿੱਧਵਾਂ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੱਧੂ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ ਨਾਲ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਰਾਣੀ ਰਣਦੀਪ ਦੀ ਆਵਾਜ਼ ਵਿੱਚ।

73 किलोहर्ट्ज ते असी आकाशवाणी ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲੋ ਸੁਣੋ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ।

ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ ਤੇ ਸਖ਼ਤ ਇਤਰਾਜ਼ ਜਤਾਇਆ ਹੈ। ਭਾਰਤੀ ਉਦਯੋਗ ਮੰਤਰੀ ਐਚ ਡੀ ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਲਈ ਕਿਹਾ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ। ਤਹਿਰਾਨ ਵਿੱਚ ਭਾਰਤੀ ਦੂਤਘਰ ਨੇ ਸੁਰੱਖਿਆ ਹਾਲਤ ਵਿੱਚ ਸੁਧਾਰ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਲਈ ਇੱਕ ਸੋਧੀ ਹੋਈ ਸਲਾਹ ਜਾਰੀ ਕੀਤੀ ਹੈ। ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਈਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹੈ। ਅੱਜ ਪਾਸਪੋਰਟ ਸੇਵਾ ਦਿਵਸ ਹੈ। ਇਹ ਦਿਨ 24 ਜੂਨ 1967 ਨੂੰ ਪਾਸਪੋਰਟ ਕਾਨੂੰਨ ਲਾਗੂ ਹੋਣ ਦੇ ਸੰਬੰਧ ਵਿੱਚ ਮਨਾਇਆ ਜਾਂਦਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਪੰਚਾਂ ਨੂੰ ਦਿਹਾਤੀ ਪੰਜਾਬ ਦੇ ਬਦਲਾਅ ਦੀ ਅਗਵਾਈ ਦਾ ਸੱਦਾ ਦਿੱਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 85% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 1050 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ। ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਫਾਜ਼ਿਲਕਾ ਹਲਕੇ ਦੇ ਵਾਸੀਆਂ ਨੂੰ ਕਰੀਬ 45,74,00,000 ਰੁਪਏ ਦੀ ਲਾਗਤ ਵਾਲੇ 7 ਸਿੰਜਾਈ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸੌਗਾਤ ਦਿੱਤੀ ਏ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਸ਼ਨਿਚਰਵਾਰ ਤੱਕ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਏ। ਤੇ ਹਾਕੀ, ਇੰਡੀਆ ਨੇ 5 ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਏ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ ਸਦਾ ਬਹਾਰ ਗੀਤ।

ਸਦਾਬਹਾਰ ਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪਿਆਰ ਭਰੀ ਮੁਸਕੁਰਾਹਟ ਭਰੀ ਨਮਸਕਾਰ ਆਦਾਬ ਅਤੇ ਸਤਿ ਸ਼੍ਰੀ ਅਕਾਲ। ਪੇਸ਼ ਕਰ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਉਪਕਾਰ ਫਿਲਮ ਦਾ, ਆਵਾਜ਼ ਮੁਕੇਸ਼ ਦੀ, ਸੰਗੀਤ ਨਿਰਦੇਸ਼ਕ ਕਲਿਆਣ ਜੀ ਆਨੰਦ ਜੀ।

0: ਪ੍ਰੋਗਰਾਮ ਸਦਾ ਬਹਾਰ ਗੀਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ 'ਚ ਅਗਲਾ ਗੀਤ ਆਂਧੀ ਫਿਲਮ 'ਚੋਂ ਲਿਆ, ਆਵਾਜ਼ਾਂ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀਆਂ, ਗੀਤਕਾਰ ਗੁਲਜ਼ਾਰ ਅਤੇ ਸੰਗੀਤਕਾਰ ਰਾਹੁਲ ਦੇਵ ਬਰਮਨ।
1: जन्म की बात ही तो लगती है।
2: एक काम करें, जब तक तुम यहां हो रोज घर पे खाने के लिए तो आया ही करोगी, खाने के बाद घूमने निकल आया करेंगे।

0: ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਫਿਰ ਅਸੀਂ ਬਚਨ ਪੜ੍ਹਦੇ ਹਾਂ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸ਼ਬਦ ਨਾ ਸੁਰਤ, ਗੁਰੂ ਬਿਨ ਸਿੱਧ ਨਾ ਪਾਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਭੁੱਲੇ ਨੂੰ ਮਾਰਗ ਪਾਉਣ ਵਾਲੇ, ਕਿਉਂਕਿ ਅਸੀਂ ਬਚਨ ਪੜ੍ਹਦੇ ਹਾਂ ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੈ ਗੁਰ ਚਰਨ ਪਿਆਰੇ। ਸਤਿਗੁਰੂ ਦਾਤਾ ਜਿੱਥੇ ਆਪ ਰੋਗ ਤੋਂ ਰਹਿਤ ਹੈ, ਵਿਕਾਰਾਂ ਤੋਂ ਰਹਿਤ ਹੈ, ਔਰ ਕੁੱਲ ਲੁਕਾਈ ਦੇ ਰੋਗਾਂ ਨੂੰ, ਸਾਡੇ ਰੋਗਾਂ ਨੂੰ, ਵਿਕਾਰਾਂ ਔਗੁਣਾਂ ਨੂੰ ਕੱਟਣ ਵਾਲੇ ਹਨ। ਆਪ ਜੀ ਦੇ ਬਚਨ ਨੇ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੁਖਮਣੀ ਸਾਹਿਬ ਦੇ ਅੰਦਰ ਵੀ 23 ਨੰਬਰ ਅਸ਼ਟਪਦੀ ਦਾ ਅਖੀਰਲਾ ਪਦਾ, ਜਿਸ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕਿਉਂਕਿ ਜੋ ਆਪ ਮੁਕਤ ਹੈ, ਉਹ ਹੀ ਦੂਸਰੇ ਨੂੰ ਮੁਕਤ ਕਰ ਸਕਦਾ ਹੈ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰ ਨ ਸਾਕੋ, ਤੂੰ ਠਾਕੁਰ ਉੱਚ ਭਗਵਾਨਾ। ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਕਵਨ ਕਵਨ ਕਵਨ ਗੁਣ ਕਹੀਐ, ਅੰਤ ਨਹੀਂ ਕਛ ਪਾਰੈ, ਲਾਖ ਲਾਖ ਲਾਖ ਕਈ ਕੋਰੈ, ਕੋ ਹੈ ਐਸੋ ਵਿਚਾਰੈ। ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਦੇ ਗੁਣਾਂ ਦਾ ਪਾਰਾਵਾਰ ਨਹੀਂ ਹੈ। ਐਸੀ ਵਿਚਾਰ ਕਿ ਉਹ ਮਾਲਕ ਐਸਾ ਅਗਾਧ ਬੋਧ ਹੈ, ਲੱਖਾਂ ਕਰੋੜਾਂ ਵਿੱਚੋਂ ਕੋਈ ਵਿਰਲਾ ਹੈ ਜੋ ਉਸ ਮਾਲਕ ਦੀ ਬੇਅੰਤਤਾ ਅਤੇ ਬਿਸਮਾਦ ਵਿੱਚ ਸ਼ੁਕਰ ਵਿੱਚ ਜਾ ਕੇ ਆਖਦਾ ਹੈ, ਦਾਤਾ ਜੀ ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿ ਨਾ ਜਾਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਅੰਦਰ ਇੱਥੋਂ ਤੱਕ ਸ਼ੁਕਰ ਕਰਦਿਆਂ ਆਖਦੇ ਨੇ, ਦਾਤਾ ਤੇਰੇ ਗੁਣਾਂ ਨੂੰ ਕਿਵੇਂ ਬਿਆਨ ਕਰਾਂ, ਜੇ ਤੂੰ ਐਸੀ ਵੀ ਰਹਿਮਤ ਕਰੇ, ਇੱਕ ਦੂਜੀ ਬੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਮਾਲਕ ਜੀ ਏਤ ਰਾਹ ਪਤ ਪਵੜੀਆਂ ਚੜੀਏ ਹੋਏ ਕੀਸ, ਇੰਨੇ ਗੁਣ ਗਾਉਂਦਿਆਂ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਵਿਚਾਰ ਅਧੀਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ, ਬਿਸਮ ਬਿਸਮ ਬਿਸਮ ਹੀ ਪਈ ਹੈ, ਲਾਲ ਗੁਲਾਲ ਰੰਗਾਰੈ, ਕਉ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰੈ। ਉਸ ਬੇਅੰਤ ਪ੍ਰਭੂ ਦੇ ਹੋਰ ਉਸ ਦੇ ਹੈਰਾਨ ਕਰ ਦੇਣ ਵਾਲੇ ਚੋਜਾਂ ਨੂੰ ਵੇਖ ਕੇ ਹੈਰਾਨ ਹੋ ਜਾਈਦਾ ਹੈ। ਰੱਬੀ ਪਿਆਰੇ ਇਸ ਬਿਸਮਾਤ ਦੇ ਨਾਮ ਦੇ ਰੰਗ ਨੂੰ ਮਾਣਦੇ ਹਨ, ਪਰ ਉਹ ਰਸ ਨੂੰ ਬਿਆਨ ਨਹੀਂ ਕਰ ਸਕਦੇ। ਜਿਵੇਂ ਕੋਈ ਗੂੰਗਾ ਕੋਈ ਪਦਾਰਥ ਮਿੱਠਾ ਚੱਖ ਕੇ ਮੁਸਕਰਾ ਦਿੰਦਾ ਹੈ, ਪਰ ਸਵਾਦ ਰਸ ਨਹੀਂ ਬਿਆਨ ਕਰ ਸਕਦਾ। ਗੌੜੀ ਰਾਗ ਅੰਦਰ ਭਗਤ ਕਬੀਰ ਜੀ ਵੀ ਐਸਾ ਬਚਨ ਕਰਦੇ ਨੇ, ਕਹੋ ਕਬੀਰ ਗੂੰਗੈ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਸੋਠ ਰਾਗ ਵਿੱਚ ਭਗਤ ਭੀਖਣ ਜੀ ਹੁਣਾਂ ਦਾ ਵੀ ਬਚਨ ਹੈ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਗੌੜੀ ਰਾਗ ਅੰਦਰ ਜੋ ਗੌੜੀ ਕੀ ਵਾਰ ਹੈ, 18ਵੀਂ ਪੌੜੀ ਵਿੱਚ ਬਚਨ ਹੈ, ਸੱਚ ਸੱਚਾ ਰਸ ਜਿੰਨੀ ਚੱਖਿਆ, ਸੇ ਤ੍ਰਿਪਤ ਰਹੇ ਅਗਾਈ, ਇਹੋ ਹਰ ਰਸ ਸੇਈ ਜਾਣਦੇ, ਜਿਉਂ ਗੂੰਗੈ ਮਿਠਿਆਈ ਖਾਈ। ਉਸ ਪ੍ਰਭੂ ਦੀ ਬੇਅੰਤਤਾ ਅਤੇ ਕੁਦਰਤ ਨੂੰ ਅਸੀਂ ਇਹ ਕਹਿ ਕੇ ਨਮਸਕਾਰ ਕਰਦੇ ਹਾਂ, ਜੋ ਪਹਿਲੇ ਪਾਤਸ਼ਾਹ ਆਸਾ ਰਾਗ ਵਿੱਚ ਸਾਨੂੰ ਦਰਸਾਉਂਦੇ ਹਨ ਕਿ ਆਖ ਹੱਥ ਜੋੜ ਕੇ ਸੀਸ ਨਵਾ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਅਸੀਂ ਉਸ ਵਿੱਚ ਸਮਾ ਸਕਦੇ ਹਾਂ, ਪਰ ਉਸਦਾ ਅੰਤ ਨਹੀਂ ਪਾ ਸਕਦੇ।
1: ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹਿਤਾਰ ਹੈ। ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਸਰਬਜੀਤ ਸਿੰਘ ਹੋਰਾਂ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕਉ ਗੁਰਪੂਰਾ ਪੇਟਿਓ, ਸਗਲੇ ਦੁੱਖ ਬਿਨਾਸੇ। ਉਸ ਅਕਾਲ ਪੁਰਖ ਦੀ ਵਡਿਆਈ ਬੇਅੰਤ ਹੈ, ਪਰ ਅਸੀਂ ਜੀਵ ਭੁੱਲੜ ਜੀਵ, ਅਸੀਂ ਕਦੇ ਕੋਈ ਗਿਆਨ ਧਿਆਨ

ਬਾਬਾ ਕਰਮ ਹੀ ਨਹੀਂ ਕੀਤਾ, ਨਾ ਹੀ ਕਦੇ ਉਸ ਦਾ ਸਿਮਰਨ ਕੀਤਾ ਹੈ ਤੇ ਨਾ ਹੀ ਕਦੇ ਉਸ ਦੀ ਸਾਰ ਜਾਣੀ ਹੈ। ਪਰ ਉਹ ਸਭ ਤੋਂ ਵੱਡਾ ਹੈ ਤੇ ਉਹੀ ਸੱਚਾ ਗੁਰੂ ਹੈ ਜਿਸਨੇ ਕੁੱਲ ਖਲਕਤ ਦੀ ਲਾਜ ਪੈਜ ਰੱਖੀ ਹੈ। ਗਿਆਨ ਧਿਆਨ ਕਿਚ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਰਵਣ ਕਰਦੇ ਹਾਂ ਭਾਈ ਗੁਰਬਚਨ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਤੁਸੀਂ ਸਰਵਨ ਕਰ ਰਹੇ ਸੀ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6 ਵੱਜ ਰਹੇ ਨੇ। ਹੁਣ ਤੁਸੀਂ ਸਮਾਚਾਰ ਸੁਣੋਗੇ।
1: नमस्कार, आकाशवाणी समाचार के साथ मैं प्रियंका अरोड़ा।

ਸ਼ਾਮੀ 6:30 ਵਜੇ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ ਕੰਮ ਦੀਆਂ ਗੱਲਾਂ। ਭਾਰਤੀ ਸੰਵਿਧਾਨ ਲੋਕਤੰਤਰ ਕਾ ਆਧਾਰ, ਇਸ ਬਾਰੇ ਚਰਚਾ ਕਰਨਗੇ ਡਾਕਟਰ ਤਦੁਨ ਘਈ। ਨਰਮੇ ਦੇ ਕੀੜੇ ਤੇ ਰੋਕਥਾਮ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਸੁਨੀਤ। ਕੱਲ ਦੇ ਪ੍ਰੋਗਰਾਮ ਤੇ ਮੌਸਮ ਦਾ ਹਾਲ।

0: ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ ਏਕਤਾ ਹਿੰਦੁਸਤਾਨ ਕੀ ਜਾਨ ਹੈ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ। ਇਹ ਸਭ ਫਰਾਡ ਹੈ। ਇਸ ਲਈ ਘਬਰਾਓ ਨਾ। ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ।
1: ਹੈਲੋ ਮੰਮਾ।
2: ਹਾਈ।
3: RBI ਕਹਿੰਦਾ ਹੈ
0: ਜਾਣਕਾਰ ਬਣੋ, ਸੁਚੇਤ ਰਹੋ।
4: ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਸਮੂਹ ਗਾਨ। ਇਹ ਆਕਾਸ਼ਵਾਣੀ ਹੈ, ਸੁਨ ਮਹਿਰਮਾ।

0: ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਣ, ਇਹ ਆਕਾਸ਼ਵਾਣੀ ਹੈ ਸੁਨ ਮਹਿਰਮਾ। ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ ਠੀਕ 6:20 ਹੋ ਰਹੇ ਨੇ। ਹੁਣ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ 'ਚ ਕੱਲ੍ਹ 25 ਜੂਨ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਤੀਬਰ ਸੋਧ SIR ਹੋਵੇਗੀ ਸ਼ੁਰੂ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ ਦੇ ਮੁੱਖ ਰੇਲਵੇ ਫਾਟਕਾਂ 'ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ, ਸਾਉਣੀ ਸੀਜ਼ਨ 2026 ਲਈ ਪੰਜਾਬ 'ਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਅਤੇ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ

0: ਕੱਲ 25 ਜੂਨ ਤੋਂ ਵੋਟਰ ਸੂਚੀਆਂ ਦੀ ਇੱਕ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਕਰੇਗਾ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੰਤਿਮ ਵੋਟਰ ਸੂਚੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੋਲਿੰਗ ਬੂਥਾਂ ਦੀ ਰੈਸਟਨਲਾਈਜੇਸ਼ਨ 24 ਜੁਲਾਈ ਤੱਕ ਕੀਤੀ ਜਾਵੇਗੀ। ਖਰੜਾ ਵੋਟਰ ਸੂਚੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਐਤਰਾਜ਼ ਅਤੇ ਦਾਅਵੇ 3 ਅਗਸਤ ਤੋਂ 2 ਸਤੰਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ। ਨੋਟਿਸ ਦੀ ਮਿਆਦ 3 ਅਗਸਤ ਤੋਂ 28 ਸਤੰਬਰ ਤੱਕ ਹੋਵੇਗੀ। ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਮਿੱਤਰਾ ਨੇ ਦੱਸਿਆ
1: ਹਾਊਸ ਟੂ ਹਾਊਸ ਐਨਿਊਮਰੇਸ਼ਨ ਦਾ ਪੀਰੀਅਡ ਜਿਹੜਾ ਕਿ 25 ਜੂਨ ਤੋਂ ਲੈ ਕੇ 24 ਜੁਲਾਈ ਤੱਕ ਦਾ ਹੈ, ਉਹਦੇ ਵਿੱਚ 24,453 BLOs ਡਿਪਲੋਏ ਕੀਤੇ ਗਏ ਹੈਗੇ। ਇਸ ਕੰਮ ਦੀ ਮਹੱਤਤਾ ਨੂੰ ਦੇਖਦੇ ਹੋਏ ਇਹ ਜਿਹੜੇ ਸਾਰੇ ਬੂਥ ਲੈਵਲ ਆਫੀਸਰਸ ਹੈ ਇਹਨਾਂ ਨੂੰ ਆਪਣੀ ਬੇਸਿਕ ਡੇ ਟੂ ਡੇ ਡਿਊਟੀਜ਼ ਤੋਂ ਰਿਲੀਫ ਕੀਤਾ ਗਿਆ ਤਾਂ ਜੋ ਕਿ ਉਹ ਫੋਕਸ ਕਰ ਸਕਣ ਸਿਰਫ ਇਸੀ ਕੰਮ ਦੇ ਉੱਤੇ 1 ਮਹੀਨੇ ਤੱਕ। ਜਿਹੜੀ ਮੈਪਿੰਗ ਹੈ, ਮੈਪਿੰਗ ਸਾਡੇ ਸਟੇਟ ਦੇ ਵਿੱਚ 86.02% ਹੁਣ ਤੱਕ ਹੋ ਚੁੱਕੀ ਹੈ, ਜੋ ਕਿ 1.84 crores ਪੀਪਲ ਤੱਕ ਅਸੀਂ ਪਹੁੰਚ ਚੁੱਕੇ ਹੈਗੇ। ਹਾਊਸ ਟੂ ਹਾਊਸ ਐਨਿਊਮਰੇਸ਼ਨ ਦਾ ਫੇਜ਼ ਜਿਹੜਾ ਹੋਊਗਾ ਕਿ ਸਾਡੇ BLO ਸਾਹਿਬਾਨ ਹਰ ਘਰ ਦੇ ਵਿੱਚ ਜਾ ਕੇ ਅਪਰੋਚ ਕਰਨਗੇ ਵੋਟਰ ਨੂੰ, ਇਲੈਕਟਰ ਨੂੰ, ਤੇ ਉਹਨਾਂ ਨੂੰ ਉਹ 2 ਪਰਤਾਂ ਦੇ ਵਿੱਚ ਫਾਰਮਸ ਦੇਣਗੇ ਜਿਹਨੂੰ ਕਿ ਅਸੀਂ ਐਨਿਊਮਰੇਸ਼ਨ ਫਾਰਮ ਕਹਿੰਦੇ ਹੈ।
0: ਕੁਝ ਮੀਡੀਆ ਰਿਪੋਰਟਾਂ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਜਿਨ੍ਹਾਂ ਵੋਟਰਾਂ ਦੀ ਮੈਪਿੰਗ ਨਹੀਂ ਕੀਤੀ ਗਈ ਉਹਨਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਕੱਟ ਦਿੱਤੇ ਜਾਣਗੇ ਬਾਰੇ ਸਪਸ਼ਟੀਕਰਨ ਦਿੰਦਿਆਂ ਉਹਨਾਂ ਦੱਸਿਆ
1: ਇੱਕ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ, ਕਈ ਵਾਰੀ ਮੀਡੀਆ ਦੇ ਵਿੱਚ ਵੀ ਏਦਾਂ ਦੇ ਖਬਰਾਂ ਦੇਖਣ ਨੂੰ ਆਉਂਦੇ ਹੈ। ਉਸ ਸੰਬੰਧ 'ਚ ਮੈਂ ਬਰੀਫ ਕਰਨਾ ਚਾਹਾਂਗੀ ਕਿ ਅਨਮੈਪਡ ਬੰਦਾ ਰੈਂਡ ਕਰਕੇ ਉਹਨਾਂ ਦੀ ਵੋਟ ਕੱਟੀ ਜਾਊਗੀ, ਇਹ ਬਿਲਕੁਲ ਵੀ ਸਰਾਸਰ ਗਲਤ ਹੈ। ਮੈਂ ਇਹ ਆਸ਼ਵਾਸਨ ਦਿਵਾਉਣਾ ਚਾਹੁੰਦੀ ਹਾਂ ਸਾਰੇ ਹੀ ਪੰਜਾਬ ਦੇ ਵੋਟਰਸ ਨੂੰ ਕਿ ਜੈਨੂਇਨ ਵੋਟ ਜਿਹੜੀ ਹੈਗੀ ਉਹ ਕਿਸੇ ਦੀ ਵੀ ਕੱਟੀ ਨਹੀਂ ਜਾਊਗੀ। ਸਿਰਫ ਅਸੀਂ ਇਹ ਕੋਸ਼ਿਸ਼ ਕਰੀਏ ਕਿ ਜਿਹੜਾ ਐਨਿਊਮਰੇਸ਼ਨ ਫਾਰਮ ਹਾਊਸ ਟੂ ਹਾਊਸ ਭੇਜਿਆ ਜਾ ਰਿਹਾ ਹੈ ਉਹ ਐਨਿਊਮਰੇਸ਼ਨ ਫਾਰਮ ਸਾਡੇ ਕੋਲ ਜੇ ਤੁਸੀਂ ਆਪ ਭਰ ਸਕਦੇ ਹੋ ਬਹੁਤ ਚੰਗੀ ਗੱਲ ਹੈ, ਅਦਰਵਾਈਜ਼ ਸਾਡੇ BLO ਸਾਹਿਬਾਨ ਹਰੇਕ ਸਟੈਪ ਤੇ ਤੁਹਾਡੀ ਮਦਦ ਕਰਨਗੇ। ਤੁਸੀਂ ਫਾਰਮ ਭਰੋ ਤੇ ਫਾਰਮ ਭਰ ਕੇ ਸਾਨੂੰ ਵਾਪਸ ਕਰੋ ਤਾਂ ਜੋ ਕਿ ਅਸੀਂ ਤੁਹਾਡੇ ਨਾਂ ਨੂੰ ਵੋਟਰ ਲਿਸਟ ਦੇ ਵਿੱਚ ਸ਼ਾਮਿਲ ਕਰ ਸਕੀਏ।
0: ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸਭ ਤੋਂ ਵੱਧ ਮੈਪਿੰਗ ਮਾਨਸਾ ਜ਼ਿਲ੍ਹੇ ਵਿੱਚ 96.07% ਤੇ ਸਭ ਤੋਂ ਘੱਟ ਮੋਹਾਲੀ ਜ਼ਿਲ੍ਹੇ ਵਿੱਚ 69.05% ਹੋਈ ਹੈ। ਕੱਲ੍ਹ ਮੁੱਖ ਚੋਣ ਅਧਿਕਾਰੀ ਨੇ 25 ਜੂਨ ਤੋਂ 24 ਜੁਲਾਈ ਤੱਕ ਬੂਥ ਪੱਧਰ ਅਧਿਕਾਰੀਆਂ BLOs ਦੇ ਘਰ ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ, ਭਰਨ ਤੇ ਇਕੱਤਰ ਕਰਨ ਸਬੰਧੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਵੀ ਕੀਤੀ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ ਦੇ ਮੁੱਖ ਰੇਲਵੇ ਫਾਟਕਾਂ 'ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ। ਇਹ ਰੇਲਵੇ ਬ੍ਰਿਜ ਭੀੜ ਭੜੱਕੇ ਵਾਲੇ 2 ਰੇਲਵੇ ਕਰਾਸਿੰਗ ਗੁਰੂ ਨਾਨਕਪੁਰਾ ਅਤੇ ਬੱਸ ਸਟੈਂਡ ਤੋਂ ਗੜਾ ਰੋਡ ਰੇਲਵੇ ਫਾਟਕ 'ਤੇ ਬਣਨਗੇ। ਇਹਨਾਂ ਦੋਵੇਂ ਰੇਲਵੇ ਓਵਰ ਬ੍ਰਿਜ ਬਣਨ ਨਾਲ ਟ੍ਰੈਫਿਕ ਜਾਮ ਦੀ ਮੁਸ਼ਕਲ ਤੋਂ ਰਾਹਤ ਮਿਲੇਗੀ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਸਾਉਣੀ ਸੀਜ਼ਨ 2026 ਲਈ ਪੰਜਾਬ 'ਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਕੇਂਦਰ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੀ ਸੰਯੁਕਤ ਸਕੱਤਰ ਬੰਦਨਾ ਪ੍ਰੇਸ਼ੀ ਮੁਤਾਬਕ ਪੰਜਾਬ ਨੂੰ 11,45,000 ਮੀਟ੍ਰਿਕ ਟਨ ਯੂਰੀਆ ਅਤੇ 1,80,000 ਮੀਟ੍ਰਿਕ ਟਨ DAP ਉਪਲਬਧ ਕਰਵਾਈ ਗਈ ਹੈ, ਜੋ ਸੂਬੇ ਦੀ ਲੋੜ ਤੋਂ ਵੀ ਵੱਧ ਹੈ। ਇਸ ਵੇਲੇ ਸੂਬੇ ਕੋਲ 4,27,000 ਮੀਟ੍ਰਿਕ ਟਨ ਯੂਰੀਆ ਅਤੇ 98,000 ਮੀਟ੍ਰਿਕ ਟਨ DAP ਦਾ ਭੰਡਾਰ ਮੌਜੂਦ ਹੈ। BJP ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਇਹ ਜਾਣਕਾਰੀ ਸੂਬੇ ਦੇ ਪਾਰਟੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ 10 ਜੂਨ ਨੂੰ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਨੂੰ ਲਿਖੇ ਪੱਤਰ ਦੇ ਜਵਾਬ 'ਚ ਦਿੱਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨਾਲ ਸਬੰਧਤ ਹਰ ਮਸਲੇ ਦਾ ਹੱਲ ਪੂਰੀ ਪਾਰਦਰਸ਼ਤਾ, ਮੈਰਿਟ ਤੇ ਮਿੱਥੇ ਸਮੇਂ ਅੰਦਰ ਯਕੀਨੀ ਬਣਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਤੇ ਤੁਰੰਤ ਨਿਪਟਾਰੇ ਵਾਸਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਅੱਜ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ ਕਰਵਾਈ ਗਈ NRI ਮਿਲਣੀ 2026 ਦੌਰਾਨ ਪ੍ਰਵਾਸੀ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਵਿਸ਼ੇਸ਼ ਮਿਲਣੀ ਦਾ ਉਦੇਸ਼ NRIs ਦੀਆਂ ਸਮੱਸਿਆਵਾਂ ਨੂੰ ਮੌਕੇ 'ਤੇ ਸੁਣਨਾ ਅਤੇ ਉਹਨਾਂ ਦੇ ਹੱਲ ਯਕੀਨੀ ਬਣਾਉਣਾ ਏ। ਇਸ ਮਿਲਣੀ ਵਿੱਚ ਮੋਹਾਲੀ, ਰੂਪਨਗਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਨਾਲ ਸਬੰਧਤ ਵੱਡੀ ਗਿਣਤੀ 'ਚ ਪ੍ਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ। ਮੰਤਰੀ ਨੇ ਦੱਸਿਆ ਕਿ ਜਨਵਰੀ 2022 ਤੋਂ ਮਈ 2026 ਤੱਕ NRI ਵਿਭਾਗ ਕੋਲ 26,828 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 25,870 ਦਾ ਨਿਪਟਾਰਾ ਕੀਤਾ ਜਾ ਚੁੱਕਿਆ। ਇਸ ਦੌਰਾਨ 1,187 FIR ਦਰਜ ਕੀਤੀਆਂ ਗਈਆਂ ਅਤੇ 1,451 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

0: ਪੰਜਾਬ ਦੇਸ਼ ਭਰ ਵਿੱਚੋਂ ਅਜਿਹਾ ਪਹਿਲਾ ਸੂਬਾ ਬਣ ਗਿਆ ਜਿਸ ਨੇ ਆਬਜ਼ਰਵੇਸ਼ਨ ਹੋਮਸ ਅਤੇ ਸਪੈਸ਼ਲ ਹੋਮਸ ਵਿੱਚ ਰਹਿ ਰਹੇ ਬੱਚਿਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਗਰਾਮ ਦੀ ਅਧਿਕਾਰਤ ਸ਼ੁਰੂਆਤ ਅੱਜ ਆਬਜ਼ਰਵੇਸ਼ਨ ਹੋਮ ਫਾਰ ਬੁਆਇਜ਼ ਫਰੀਦਕੋਟ ਵਿਖੇ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ। ਉਨ੍ਹਾਂ ਕਿਹਾ ਕਿ ਇਹ ਮੋਹਰੀ ਉਪਰਾਲਾ ਸੰਸਥਾਗਤ ਦੇਖਭਾਲ ਅਧੀਨ ਰਹਿ ਰਹੇ ਬੱਚਿਆਂ ਨੂੰ ਆਜ਼ਾਦ ਅਤੇ ਸਨਮਾਨਜਨਕ ਜੀਵਨ ਜਿਉਣ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਨ ਵਾਸਤੇ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਪ੍ਰੋਗਰਾਮ ਤਹਿਤ ਬੱਚਿਆਂ ਦੀਆਂ ਜ਼ਰੂਰਤਾਂ ਮੁਤਾਬਕ ਵਿਸ਼ੇਸ਼ ਰੂਪ ਵਿੱਚ ਪ੍ਰੋਗਰਾਮ ਬਣਾਇਆ ਗਿਆ। ਆਬਜ਼ਰਵੇਸ਼ਨ ਹੋਮ ਦੇ ਬੱਚੇ ਜੋ ਆਰਸੀ ਦੇਖਭਾਲ, ਸੁਰੱਖਿਆ, ਕਾਉਂਸਲਿੰਗ, ਸਿੱਖਿਆ ਅਤੇ ਮੁੜ ਵਸੇਬੇ ਲਈ ਸੰਸਥਾ 'ਚ ਰਹਿ ਰਹੇ ਨੇ ਲਈ ਸਿਖਲਾਈ ਦੌਰਾਨ ਮੁੱਖ ਧਿਆਨ ਅਨੁਸ਼ਾਸਨ, ਆਤਮ ਵਿਸ਼ਵਾਸ, ਕਾਉਂਸਲਿੰਗ, ਸਪੋਰਟਸ ਅਤੇ ਲਾਭਦਾਇਕ ਰੋਜ਼ੀ ਰੋਟੀ ਦੇ ਹੁਨਰ 'ਤੇ ਹੋਵੇਗਾ। ਇਸ ਦੇ ਨਾਲ ਹੀ ਸਪੈਸ਼ਲ ਹੋਮਸ ਦੇ ਬੱਚੇ ਜਿਨ੍ਹਾਂ ਨੂੰ ਵਿਵਹਾਰਕ ਸੁਧਾਰ, ਵੋਕੇਸ਼ਨਲ ਟ੍ਰੇਨਿੰਗ ਅਤੇ ਸਮਾਜਿਕ ਮੁੱਖ ਧਾਰਾ 'ਚ ਮੁੜ ਸ਼ਾਮਲ ਕਰਨ ਦੀ ਵਧੇਰੇ ਲੋੜ ਹੁੰਦੀ ਹੈ, ਉਹਨਾਂ ਵਾਸਤੇ ਹੁਨਰ ਸਿਖਲਾਈ ਨੂੰ ਲੰਮੇ ਸਮੇਂ ਦੇ ਮੁੜ ਵਸੇਬਾ ਪ੍ਰੋਗਰਾਮ ਨਾਲ ਜੋੜਿਆ ਜਾਵੇਗਾ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਫਰੀਦਕੋਟ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਸ੍ਰੀ ਗੋਇਲ ਨੇ ਤਲਵੰਡੀ ਸੜਕ ਫਰੀਦਕੋਟ ਵਿਖੇ ਰਾਜਸਥਾਨ ਫੀਡਰ ਨਹਿਰ ਤੇ ਫਰੀਦਕੋਟ ਕੋਟਕਪੂਰਾ ਸੜਕ ਤੇ ਸਰਹੰਦ ਫੀਡਰ ਨਹਿਰ ਉਪਰ ਬਣੇ ਸਿੰਗਲ ਸਪੈਨ ਸਟੀਲ ਪੁਲਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਫਰੀਦਕੋਟ ਸ਼ਹਿਰ ਦੀਆਂ ਦੋ ਮੁੱਖ ਸੜਕਾਂ ਉਪਰ ਬਣੇ ਇਹ ਪੁਲ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਨੇ। ਪਹਿਲਾਂ ਇਨ੍ਹਾਂ ਸਥਾਨ ਤੇ ਬਣੇ ਪੁਲ ਲਗਭਗ 60 ਸਾਲ ਪੁਰਾਣੇ ਸਨ, ਜਿਨ੍ਹਾਂ ਕਾਰਨ ਵੱਧ ਰਹੀ ਟ੍ਰੈਫਿਕ ਦੇ ਮੱਦੇਨਜ਼ਰ ਆਵਾਜਾਈ ਵਿੱਚ ਦਿੱਕਤਾਂ ਆ ਰਹੀਆਂ ਸਨ। ਸੂਬੇ ਦੇ ਜਨਤਕ ਟਰਾਂਸਪੋਰਟ ਨੈਟਵਰਕ ਵਿੱਚ ਢਾਂਚਾਗਤ ਚੁਣੌਤੀਆਂ ਨੂੰ ਹੱਲ ਕਰਨ ਅਤੇ ਯੋਜਨਾਬੱਧ ਤਰੀਕੇ ਨਾਲ ਨਜਿੱਠਣ ਵਾਸਤੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮਿੰਨੀ ਬੱਸ ਆਪਰੇਟਰਾਂ ਦੀ ਐਸੋਸੀਏਸ਼ਨ ਦੇ ਕੁਝ ਪੱਧਰੀ ਵਫਦ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪੰਜਾਬ ਸਿਵਲ ਸਕੱਤਰੇਤ ਵਿਖੇ ਇਸ ਮੀਟਿੰਗ ਦੌਰਾਨ ਮੰਤਰੀ ਨੇ ਐਸੋਸੀਏਸ਼ਨ ਵੱਲੋਂ ਆਪਣੀਆਂ ਸੰਚਾਲਨ ਸਬੰਧੀ ਮੁਸ਼ਕਲਾਂ ਬਾਰੇ ਸੌਂਪੇ ਗਏ ਵੇਰਵੇ ਸਮੇਤ ਪੱਤਰ ਦਾ ਬਾਰੀਕੀ ਨਾਲ ਮੁਲਾਂਕਣ ਕੀਤਾ। ਵਾਹਨਾਂ ਦੀ ਪਾਸਿੰਗ ਫੀਸ ਵਿੱਚ ਭਾਰੀ ਵਾਧੇ ਨਾਲ ਸੰਬੰਧਿਤ ਮੁੱਖ ਸ਼ਿਕਾਇਤਾਂ 'ਤੇ ਚਰਚਾ ਕਰਦਿਆਂ ਵਿੱਤ ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਉਹਨਾਂ ਦੀਆਂ ਵਿੱਤੀ ਦੇਣਦਾਰੀਆਂ ਨੂੰ ਘੱਟ ਕਰਨ ਲਈ ਸਾਰੇ ਕਾਨੂੰਨੀ ਹੱਲ ਉੱਤੇ ਵਿਚਾਰ ਕਰੇਗੀ। ਪੰਜਾਬ ਵਿੱਚ ਕੈਂਸਰ ਦੇਖਭਾਲ ਸੇਵਾਵਾਂ ਦੇ ਖੇਤਰ 'ਚ ਰਾਜ ਸਥਿਤ ਹੋਮੀ ਬਾਬਾ ਕੈਂਸਰ ਹਸਪਤਾਲ ਦੇ ਖੋਜ ਕੇਂਦਰ ਨੇ ਆਪਣੀ ਸੰਗਰੂਰ ਇਕਾਈ ਵਿੱਚ ਅਪਗ੍ਰੇਡ ਕੀਤੀ ਟੈਲੀਥਰੈਪੀ ਮਸ਼ੀਨ ਨਾਲ ਆਪਣੀਆਂ ਰੇਡੀਓਥਰੈਪੀ ਸਹੂਲਤਾਂ ਨੂੰ ਅਪਡੇਟ ਕੀਤਾ। ਇਹ ਇਲਾਜ ਸਮਰੱਥਾ ਨੂੰ ਵਧਾਏਗਾ, ਕੁਸ਼ਲਤਾ 'ਚ ਸੁਧਾਰ ਕਰੇਗਾ ਅਤੇ ਰੇਡੀਏਸ਼ਨ ਥਰੈਪੀ ਦੀ ਲੋੜ ਵਾਲੇ ਕੈਂਸਰ ਮਰੀਜ਼ਾਂ ਵਾਸਤੇ ਉਡੀਕ ਸਮੇਂ ਨੂੰ ਮਹੱਤਵਪੂਰਨ ਤੌਰ 'ਤੇ ਘਟਾਏਗਾ। ਬਾਬਾ ਸੈਂਟਰ ਦੇ ਡਾਇਰੈਕਟਰ ਡਾਕਟਰ ਆਸ਼ੀਸ਼ ਗੁਲਾ ਨੇ ਕਿਹਾ ਕਿ ਇਹ ਵਿਕਾਸ ਖੇਤਰ ਦੇ ਮਰੀਜ਼ਾਂ ਲਈ ਸਮੇਂ ਸਿਰ ਅਤੇ ਪਹੁੰਚਯੋਗ ਕੈਂਸਰ ਇਲਾਜ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਆਸ਼ਾ ਵਰਕਰ ਐਂਡ ਫੈਸਿਲੀਟੇਟਰਸ ਯੂਨੀਅਨ ਪੰਜਾਬ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਅਤੇ ਸਬ ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਨਾਲ ਉਹਨਾਂ ਨੂੰ ਜੀਵਨ ਬੀਮਾ ਯੋਜਨਾ ਮੁਹੱਈਆ ਕਰਵਾਉਣ 'ਚ ਨਿਭਾਈ ਅਹਿਮ ਭੂਮਿਕਾ ਲਈ ਉਹਨਾਂ ਦਾ ਧੰਨਵਾਦ ਕੀਤਾ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਚੱਲਣ, ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੌਰਾਨ ਅੱਜ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਆਉਂਦੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋਏਗਾ। ਇਹਨਾਂ ਸੂਬਿਆਂ 'ਚ ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਨਾਲ ਪੰਜਾਬ 'ਚ ਬਠਿੰਡਾ 41.6 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਫਰੀਦਾਬਾਦ 'ਚ ਭੋਪਾਨੀ 41.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ। ਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪੰਜਾਬ 'ਚ ਕੱਲ੍ਹ 25 ਜੂਨ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਤੀਬਰ ਸੋਧ SIR ਹੋਵੇਗੀ ਸ਼ੁਰੂ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ ਦੇ ਮੁੱਖ ਰੇਲਵੇ ਫਾਟਕਾਂ 'ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ, ਸਾਉਣੀ ਸੀਜ਼ਨ 2026 ਲਈ ਪੰਜਾਬ 'ਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਅਤੇ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਬਾਰੇ ਯੈਲੋ ਅਲਰਟ ਜਾਰੀ ਕੀਤਾ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:30 ਵਜ ਰਹੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਹੈ ਉਹ ਲੱਖ ਜ਼ੁਬਾਨ ਦਾ ਮਿੱਠਾ ਹੋਵੇ, ਲੱਖ ਤੁਹਾਡੇ ਨਾਲ ਜਿੱਦਾਂ ਮਰਜ਼ੀ ਪਿਆਰ ਦਿਖਾਵੇ, ਉਸ ਬੰਦੇ ਤੋਂ ਤੁਸੀਂ ਬਚ ਕੇ ਰਹਿਣਾ,
1: ਬਚ ਕੇ ਰਹਿਣਾ ਨਾ, ਦੂਰ ਵੀ ਰਹਿਣਾ,
0: ਦੂਰ ਵੀ ਰਹਿਣਾ,
1: ਕਿਉਂਕਿ ਅੱਗੇ ਕੋਈ ਪਤਾ ਨਹੀਂ ਕਦੋਂ ਇਹਨੇ ਡੰਗ ਮਾਰ ਜਾਣਾ, ਸੱਪ ਨੇ ਹੁੰਦੇ ਇਹ,
0: ਹਾਂ ਇਹ ਦੇਖੋ ਜੀ, ਇਹ ਐਸਾ ਡੰਗ ਮਾਰਦੇ ਹੈ
1: ਜੀ
0: ਵੀ ਭਾਈ ਉਦੋਂ ਡੰਗ ਮਾਰਨਗੇ ਫਿਰ ਜਦੋਂ ਤੁਹਾਡੇ ਕੋਈ ਜ਼ਹਿਰ ਦਾ ਜਿੱਦਾਂ ਕੱਢਣ ਦਾ ਇਲਾਜ ਨਹੀਂ ਹੋਊ,
1: ਜਿਹਦਾ ਤੋੜ ਹੈ ਨਹੀਂ ਕੋਈ,
0: ਜਿਹਦਾ ਕੋਈ ਤੋੜ ਨਹੀਂ। ਸੋ ਇਹੋ ਜਿਹੇ ਲੋਕਾਂ ਤੋਂ ਆਪਾਂ ਬਚਣਾ ਹੈ
1: ਜੀ।
0: ਅਤੇ ਗੱਲ ਸ਼ਿੰਗਾਰਾ ਸਿੰਘ ਜੀ ਇਹੀ ਹੈ ਕਿ ਗੁੱਸਾ ਜਿੱਦਾਂ ਆਪਾਂ ਕਿਹਾ ਕਿ ਗੁੱਸੇ ਦੇ ਵਿੱਚ ਬੰਦਾ ਆਪਣੀ ਅਕਲ ਖੋ ਬੈਠਦਾ ਹੈ
1: ਜੀ,
0: ਅਤੇ ਅਕਲ ਜਦੋਂ ਬੰਦਾ ਖੋ ਬੈਠਦਾ ਹੈ ਅਤੇ ਉਹਦੀਆਂ ਸਾਰੀਆਂ ਸਮਝਾਂ ਉਹ ਤੋਂ ਦੂਰ ਚਲੀਆਂ ਜਾਂਦੀਆਂ
1: ਜੀ।
0: ਕੋਰਟਾਂ ਕਚਹਿਰੀਆਂ ਹਸਪਤਾਲਾਂ ਥਾਣੇ ਜਿੱਥੇ ਮਰਜ਼ੀ ਚਲੇ ਜਾਓ ਤੁਸੀਂ, ਮਸਲੇ ਜਿਹੜੇ ਹੈ ਅਕਲ ਦੇ ਜਿਹੜਾ ਬੇਕਾਬੂ ਹੋਣ ਦੇ ਨਾਲ ਹੀ ਪੈਦਾ ਹੁੰਦੇ ਹੈ।
1: ਬਿਲਕੁਲ ਜੀ।
0: ਸੋ ਇਸ ਕਰਕੇ ਜੇ ਤੁਸੀਂ ਆਪਣੇ ਇੱਕ ਪੱਖ ਦੇ ਉੱਤੇ ਇੱਕ ਧਿਰ ਜਿਹੜੀ ਹੈ ਉਹ ਕਿਤੇ ਕਾਬੂ ਕਰ ਲਏ ਜਾਂ ਉਸ ਸਮੇਂ ਨੂੰ ਟਾਲ ਜੇ, ਹੈ ਨਾ, ਉਸ ਹਾਲਾਤ ਨੂੰ ਸਮਝ ਲਏ ਕਿ ਇਹ ਹਾਲਾਤ ਜਿਹੜੇ ਆ ਮੈਨੂੰ ਹਾਲਤ ਤੋਂ ਜਿਹੜੀ ਮੇਰੀ ਬੱਤਰ ਕਰ ਦੇਣਗੇ, ਮੈਂ ਇਹਨਾਂ ਤੋਂ ਬਚਣਾ।
1: ਦੇਖੋ ਜੀ, ਬਾਣੀ ਕਹਿੰਦੀ ਵਕਤ ਵਿਚਾਰੇ ਸੋਈ ਬੰਦਾ,
0: ਸੋਈ ਬੰਦਾ,
1: ਜਿਹੜਾ ਵਕਤ ਨੂੰ ਨਹੀਂ ਵਿਚਾਰਦਾ ਉਹ ਹਮੇਸ਼ਾ ਧੋਖਾ ਖਾਂਦਾ
0: ਖਾਂਦਾ। ਦੋ ਕਬੂਲ ਗਾਉਣ ਦੇ ਲਾਉਂਦੇ ਹਾਂ,
1: ਲਾ ਦਿਓ ਜੀ।

0: ਬੱਚਿਆਂ ਵਾਲਿਓ, ਦੇਖੋ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਦੇਸ਼ ਦਾ ਸੰਵਿਧਾਨ, ਭਾਰਤੀ ਸੰਵਿਧਾਨ,
1: ਜੀ
0: ਇਹ ਪੂਰੀ ਦੁਨੀਆ ਦੇ ਵਿੱਚ ਇੱਕ ਨਵੇਕਲਾ, ਜਿੱਦਾਂ ਕਹਿੰਦੇ ਇੱਕ ਲੋਕਤੰਤਰੀ ਢਾਂਚਾ ਹੈ।
1: ਬਿਲਕੁਲ ਜੀ।
0: ਔਰ ਇਸੇ ਕਰਕੇ ਪੂਰੀ ਦੁਨੀਆ ਦੇ ਵਿੱਚ ਸਾਡੇ ਲੋਕਤੰਤਰ ਦੀ ਚਰਚਾ ਹੈ
1: ਜੀ,
0: ਇਹਦੇ ਬਾਰੇ ਗੱਲ ਕੀਤੀ ਜਾਂਦੀ ਹੈ, ਔਰ ਆਪਣੇ ਮੁਲਕ 'ਚ ਤਾਂ ਆਪਾਂ ਫਖਰ ਨਾਲ ਗੱਲ ਕਰਦੇ ਹੀ ਹਾਂ।
1: ਦੇਖੋ ਮਾਣ ਆ ਸਾਨੂੰ ਪੂਰਾ ਜੀ।
0: ਭਾਰਤੀ ਸੰਵਿਧਾਨ ਲੋਕਤੰਤਰ ਦਾ ਆਧਾਰ, ਇੱਕ ਵਿਚਾਰ ਚਰਚਾ ਹੈ ਜਿਹਦੇ 'ਚ ਹਿੱਸਾ ਲਿਆ ਤਰਨ ਕਈ ਅਤੇ ਆਸ਼ਮਾ ਹੋਰਾਂ ਨੇ।
1: ਅੱਛਾ ਜੀ,
0: ਆਪਾਂ ਸੁਣਦੇ
2: ਹਾਂ। ਸੁਣਾਓ ਜੀ ਫਿਰ। ਸਾਰਿਆਂ ਨੂੰ ਬੜੀ ਮਿੱਠੀ ਜੀ ਸਤਿ ਸ਼੍ਰੀ ਅਕਾਲ। ਮੈਂ ਆਸ਼ੀਮਾ ਸਾਹਨੀ, ਰਾਜਨੀਤੀ ਵਿਭਾਗ ਕੇਮ ਵੀ ਕਾਲਜ ਜਲੰਧਰ ਤੋਂ ਹਾਜ਼ਰ ਹੋਈਆਂ ਪ੍ਰੋਗਰਾਮ ਲੈ ਕੇ ਭਾਰਤ ਦਾ ਸੰਵਿਧਾਨ ਲੋਕਤੰਤਰ ਦਾ ਆਧਾਰ। ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਮੇਰਾ ਸਾਥ ਦੇਣਗੇ ਪ੍ਰੋਫੈਸਰ ਤਰੁਣ ਕਈ, ਜੋ ਕਿ SPN ਕਾਲਜ ਮੁਕੇਰੀਆ ਤੋਂ ਹਨ। ਪ੍ਰੋਫੈਸਰ ਸਾਹਿਬ, ਤੁਹਾਡਾ ਬੜਾ ਨਿੱਘਾ ਸਵਾਗਤ ਹੈ।
3: ਮੈਡਮ, ਬਹੁਤ ਬਹੁਤ ਧੰਨਵਾਦ।
2: ਅਸੀਂ ਅੱਜ ਗੱਲਬਾਤ ਕਰਨੀ ਹੈ ਸੰਵਿਧਾਨ ਦੀ। ਸੰਵਿਧਾਨ ਕੀ ਹੈ, ਆਓ ਪਹਿਲੇ ਅਸੀਂ ਸਮਝੀਏ। ਸੰਵਿਧਾਨ ਇੱਕ ਸਿਧਾਂਤਾਂ ਦਾ ਮੁੱਢ ਮੂਲ ਹੁੰਦਾ ਹੈ, ਜਿਸ ਵਿੱਚ ਸਮਾਜ, ਸਰਕਾਰ ਅਤੇ ਰਾਜਨੀਤਿਕ ਢਾਂਚੇ ਨੂੰ ਕਿਵੇਂ ਚਲਾਉਣਾ ਹੈ ਉਸਦੇ ਬਾਰੇ ਲਿਖਿਆ ਹੁੰਦਾ ਹੈ। ਆਮ ਲੋਕਾਂ ਲਈ ਇਸ ਵਿੱਚ ਉਹਨਾਂ ਦੇ ਹੱਕਾਂ ਦੀ ਗੱਲਬਾਤ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਕੀ ਕਰਤੱਵ ਹੈ ਅਤੇ ਦੇਸ਼ ਨੇ ਉਹਨਾਂ ਨੂੰ ਕੀ ਦੇਣਾ ਹੈ ਅਤੇ ਕੀ ਲੈਣਾ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਇਹ ਸੰਵਿਧਾਨ ਦੀ ਜਿਹੜੀ ਪਰੰਪਰਾ ਹੈ ਇਹ ਕਿਵੇਂ ਸ਼ੁਰੂ ਹੋਈ। ਜਿਸ ਸੰਵਿਧਾਨ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ, ਇਸ ਸੰਵਿਧਾਨ ਦੀ ਪਰੰਪਰਾ ਸ਼ੁਰੂ ਹੋਈ 20ਵੀਂ ਸਦੀ ਵਿੱਚ। ਸਭ ਤੋਂ ਪਹਿਲੇ ਜਿਹੜਾ ਇੰਗਲੈਂਡ ਸੀ ਉੱਥੇ ਇਹ ਸੰਵਿਧਾਨ ਬਣਿਆ, ਲੇਕਿਨ ਉਹ ਲਿਖਿਤ ਰੂਪ ਵਿੱਚ ਨਹੀਂ ਸੀ। ਉਸ ਤੋਂ ਬਾਅਦ ਅਮੈਰੀਕਾ ਨੇ ਇਸ ਨੂੰ ਬਣਾਇਆ। ਸਭ ਤੋਂ ਪਹਿਲੇ ਅਮੈਰੀਕਾ ਹੀ ਦੇਸ਼ ਸੀ ਜਿਸਨੇ ਇਸ ਸੰਵਿਧਾਨ ਨੂੰ ਲਿਖਿਆ। ਉਸ ਤੋਂ ਬਾਅਦ ਦੂਸਰੇ ਵਿਸ਼ਵ ਯੁੱਧ ਤੱਕ ਤੋਂ ਬਾਅਦ ਕਈ ਮੁਲਕ ਸੰਵਿਧਾਨ ਨੂੰ ਬਣਾ ਚੁੱਕੇ ਸੀ ਅਤੇ ਅਪਣਾ ਚੁੱਕੇ ਸੀਗੇ। ਹੁਣ ਆਪਾਂ ਗੱਲ ਕਰਨੀ ਹੈ ਜਿੱਥੇ ਤੱਕ ਭਾਰਤ ਦਾ ਸਵਾਲ ਹੈ, ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹਦੀ ਯਾਤਰਾ ਕਿਵੇਂ ਹੋਈ, ਕਿੱਦਾਂ ਹੋਈ। ਜਿਹੜਾ ਭਾਰਤ ਦਾ ਸੰਵਿਧਾਨ ਹੈ ਉਸਦੀ ਯਾਤਰਾ ਬੜੇ ਸੰਘਰਸ਼ਾਂ ਦੇ ਬਾਅਦ, ਬੜੇ ਸੰਘਰਸ਼ਾਂ ਦੇ ਨਾਲ ਚੱਲੀ। ਜਦੋਂ ਅਸੀਂ ਸੁਤੰਤਰਤਾ ਅੰਦੋਲਨ ਦੀ ਲੜਾਈ ਲੜ ਰਹੇ ਸੀ, ਨਾਲ ਹੀ ਅਸੀਂ ਸੰਵਿਧਾਨ ਨੂੰ ਬਣਾਉਣ ਦੀ ਲੜਾਈ ਵੀ ਲੜ ਰਹੇ ਸੀਗੇ। 1934 ਵਿੱਚ MN ਰੋਏ ਨੇ ਸਭ ਤੋਂ ਪਹਿਲੇ ਇਹ ਪੇਸ਼ਕਸ਼ ਕੀਤੀ ਕਿ ਇੱਕ ਸੰਵਿਧਾਨ ਸਭਾ ਹੋਣੀ ਚਾਹੀਦੀ ਹੈ। ਸੰਵਿਧਾਨ ਸਭਾ ਮਤਲਬ ਉਹ ਲੋਕ ਜਿਨ੍ਹਾਂ ਨੇ ਸੰਵਿਧਾਨ ਨੂੰ ਬਣਾਉਣਾ ਸੀ। ਫਿਰ ਇਹ ਮੰਗ 1935 'ਚ ਪੂਰੀ ਹੋਈ, ਲੇਕਿਨ 1946 ਵਿੱਚ ਇਸ ਨੂੰ ਅਸੀਂ ਇਸ ਮੰਗ ਨੂੰ ਪੂਰੀ ਤਰ੍ਹਾਂ ਇਹਨੂੰ ਉਤਾਰੂ ਕੀਤਾ ਅਤੇ ਇਹਦੇ ਲਈ ਚੁਣਾਵ ਕਰਾਏ ਗਏ ਅਤੇ ਇਹਦੇ ਵਿੱਚ 299 ਅਦਾਰਿਆਂ ਨੇ ਇਹਦੇ ਵਿੱਚ ਚੋਣ ਲੜੀ ਜਿਨ੍ਹਾਂ ਨੇ ਸੰਵਿਧਾਨ ਨੂੰ ਬਣਾਉਣਾ ਸੀ। ਇਹ ਜਿਹੜੇ ਅਦਾਰੇ ਸਨ ਇਹ ਵੱਖ ਵੱਖ ਜਾਤ, ਧਰਮ ਅਤੇ ਖੇਤਰਾਂ ਤੋਂ ਸੰਬੰਧਿਤ ਸੀ। ਇਸ ਸੰਵਿਧਾਨ ਨੂੰ ਬਣਾਉਣ ਲਈ 2 ਸਾਲ 11 ਮਹੀਨੇ ਅਤੇ 17 ਦਿਨ ਲੱਗ ਗਏ ਅਤੇ ਇਸ ਸੰਵਿਧਾਨ ਨੂੰ ਬਣਾਉਣ ਲਈ ਡਾਕਟਰ BR ਅੰਬੇਡਕਰ ਨੇ ਬਹੁਤ ਹੀ ਵੱਡੀ ਭੂਮਿਕਾ ਨਿਭਾਈ ਹੈ। ਉਹਨਾਂ ਨੇ 60 ਸੰਵਿਧਾਨਾਂ ਦਾ ਅਧਿਐਨ ਕੀਤਾ। ਅਤੇ ਪ੍ਰੋਫੈਸਰ ਕਈ, ਤੁਸੀਂ ਮੈਨੂੰ ਦੱਸੋ, ਜਿਹੜਾ ਉਹਨਾਂ ਨੇ 60 ਸੰਵਿਧਾਨਾਂ ਦੇ ਅਧਿਐਨ ਕੀਤਾ, ਇਹ ਕਿਉਂ ਕੀਤਾ ਔਰ ਕਿੰਨਾ ਕਿੰਨਾ ਦੇਸ਼ਾਂ ਤੋਂ ਅਸੀਂ ਪ੍ਰਭਾਵਿਤ ਹੋਏ?

0: ਸਤਿਆ ਨੂੰ ਤਰੁਣ ਕਈ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਡਮ, ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਭਾਰਤ ਦਾ ਸੰਵਿਧਾਨ ਆਪਣੇ ਆਪ ਵਿੱਚ ਇੱਕ ਨਿਵੇਕਲੀ ਮਿਸਾਲ ਹੈ, ਇੱਕ ਨਿਵੇਕਲੀ ਪਹਿਚਾਣ ਰੱਖਦਾ ਹੈ। ਉਹ ਇਸ ਕਰਕੇ ਕਿਉਂਕਿ ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਸੰਵਿਧਾਨ ਹੈ। ਸਿਰਫ ਲੰਬਾ ਸੰਵਿਧਾਨ ਹੀ ਨਹੀਂ ਹੈ, ਬਲਕਿ ਇਹਨੂੰ ਬੜਾ ਵਿਸਤਾਰ ਦੇ ਵਿੱਚ ਇਹਦਾ ਵਰਣਨ ਕੀਤਾ ਗਿਆ ਹੈ। ਜਿਵੇਂ ਭਾਰਤ ਦੀ ਸੰਸਕ੍ਰਿਤੀ ਨਿਵੇਕਲੀ ਹੈ, ਇਸ ਦੀ ਵਿਵਿਧਤਾ ਨਿਵੇਕਲੀ ਹੈ, ਇਸ ਦੀਆਂ ਵੱਖੋ ਵੱਖ ਭਾਸ਼ਾਵਾਂ ਹਨ, ਆਪਣੀ ਪਹਿਚਾਣ ਰੱਖਦੀਆਂ ਹਨ, ਅਤੇ ਵੱਖ ਵੱਖ ਸਮੁਦਾਏ, ਮਜ਼ਹਬ ਅਤੇ ਇਲਾਕੇ ਆਪੋ ਆਪਣੀ ਵੱਖਰੀ ਹੋਂਦ ਰੱਖਦੇ ਹਨ। ਤੁਸੀਂ ਗੱਲ ਕੀਤੀ ਕਿ ਅੰਬੇਦਕਰ ਜੀ ਨੇ 60 ਸੰਵਿਧਾਨਾਂ ਦਾ ਅਧਿਐਨ ਕੀਤਾ ਔਰ ਉਹਦੇ ਵਿੱਚੋਂ ਕੁਝ ਚੀਜ਼ਾਂ ਅਸੀਂ ਭਾਰਤ ਦੇ ਸੰਵਿਧਾਨ ਦੇ ਵਿੱਚ ਲਈਆਂ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਦੀ, ਤਾਂ ਉਹਦੇ ਵਿੱਚ ਤਿੰਨ ਸ਼ਬਦ ਜਿਹੜੇ ਹੈ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਗੱਲ ਕੀਤੀ ਗਈ ਹੈ, ਉਹ ਅਸੀਂ ਫਰਾਂਸ ਤੋਂ ਲਏ ਨੇ। ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 1799 ਦੇ ਵਿੱਚ ਫਰਾਂਸ ਦੇ ਵਿੱਚ ਕ੍ਰਾਂਤੀ ਹੋਈ ਔਰ ਉੱਥੇ ਦੇ ਲੋਕਾਂ ਨੇ ਨਾਅਰਾ ਦਿੱਤਾ ਸੀ ਦੁਨੀਆ ਨੂੰ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦਾ, ਜਿਹਨੂੰ ਬਾਅਦ 'ਚ ਅਸੀਂ ਹਿੰਦੁਸਤਾਨ ਦੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਸ਼ਾਮਲ ਕੀਤਾ।
1: ਪ੍ਰੋਫੈਸਰ ਸਾਹਿਬ, ਜ਼ਿਆਦਾਤਰ ਜਿਹੜੇ ਆਮ ਲੋਕ ਆ ਨਾ, ਉਹਨਾਂ ਦਾ ਇਹੀ ਮੰਨਣਾ ਹੈ ਕਿ ਸਾਡਾ ਸਾਰੇ ਦਾ ਸਾਰਾ ਸੰਵਿਧਾਨ ਨਾ ਬਰਤਾਨੀਆ ਤੋਂ ਅਸੀਂ ਕਾਪੀ ਕੀਤਾ ਹੋਇਆ। ਕੀ ਇਹ ਗੱਲ ਠੀਕ ਹੈ?
0: ਜੀ ਮੈਡਮ, ਇਸ ਤਰ੍ਹਾਂ ਹੈ ਕਿ ਬਰਤਾਨੀਆ ਤੋਂ ਅਸੀਂ ਜੇ ਸੰਸਦੀ ਪ੍ਰਣਾਲੀ ਦੀ ਗੱਲ ਕਰੀਏ, ਜਿਹਦੇ ਵਿੱਚ ਅਸੀਂ ਦੋ ਤਰ੍ਹਾਂ ਦੀ ਕਾਰਜਪਾਲਿਕਾ ਦੀ ਗੱਲ ਕਰਦੇ ਹਾਂ, ਨਾ ਮਾਤਰ ਅਤੇ ਅਸਲ ਕਾਰਜਪਾਲਿਕਾ, ਤਾਂ ਉਹ ਅਸੀਂ ਇੰਗਲੈਂਡ ਤੋਂ ਲਈ ਹੈ। ਇਸ ਤੋਂ ਇਲਾਵਾ ਜੇ ਕਾਨੂੰਨ ਦੇ ਸ਼ਾਸਨ ਦੀ ਗੱਲ ਕਰੀਏ, ਤਾਂ ਕਾਨੂੰਨ ਦਾ ਸ਼ਾਸਨ ਵੀ ਜਿਹੜਾ ਹੈ ਉਹ ਅਸੀਂ ਬਰਤਾਨੀਆ ਤੋਂ ਲਿਆ ਹੈਗਾ। ਅਮੈਰੀਕਾ ਦੇ ਸੰਵਿਧਾਨ ਦੀ ਗੱਲ ਕਰੀਏ, ਤਾਂ ਸਾਡੇ ਦੇਸ਼ ਦੇ ਲੋਕਾਂ ਦੇ ਕੋਲ ਜਿਹੜੇ ਮੌਲਿਕ ਅਧਿਕਾਰ ਨੇ, ਅਮੈਰੀਕਾ ਦੇ ਸੰਵਿਧਾਨ ਦੇ ਵਿੱਚ ਸ਼ੁਰੂਆਤ ਦੇ ਵਿੱਚ ਮੌਲਿਕ ਅਧਿਕਾਰ ਲੋਕਾਂ ਨੂੰ ਨਹੀਂ ਸੀ ਦਿੱਤੇ ਗਏ, ਲੇਕਿਨ ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ ਸ਼ੁਰੂਆਤ ਦੇ ਵਿੱਚ ਹੀ ਲੋਕਾਂ ਨੂੰ 7 ਮੌਲਿਕ ਅਧਿਕਾਰ ਦਿੱਤੇ। ਇਹ ਧਾਰਨਾ ਅਸੀਂ ਜਿਹੜੀ ਹੈ ਉਹ ਅਮੈਰੀਕਾ ਤੋਂ ਗ੍ਰਹਿਣ ਕੀਤੀ ਹੈ। ਇਸ ਤੋਂ ਇਲਾਵਾ ਅਮੈਰੀਕਾ ਦੇ ਕੋਲੋਂ ਅਸੀਂ ਜਿਹੜਾ ਨਿਆਇਕ ਪੁਨਰ ਨਿਰੀਖਣ ਦੀ ਧਾਰਨਾ ਹੈਗੀ ਹੈ, ਜਿਹਦੇ ਵਿੱਚ ਸਾਡੀ ਨਿਆਂ ਪ੍ਰਣਾਲੀ ਨੂੰ ਇੰਨਾ ਮਜ਼ਬੂਤ ਬਣਾਇਆ ਗਿਆ ਹੈ ਕਿ ਸਾਡੇ ਨਿਆਂਲਿਆ ਇਹ ਦੇਖਦੇ ਨੇ ਕਿ ਵਿਧਾਨ ਸਭਾਵਾਂ ਜਾਂ ਸੰਸਦ ਦੁਆਰਾ ਬਣਾਏ ਗਏ ਜਿਹੜੇ ਕਾਨੂੰਨ ਨੇ, ਜੇਕਰ ਉਹ ਸੰਵਿਧਾਨ ਦੀ ਧਾਰਾ ਦੇ ਕਿਤੇ ਉਲਟ ਨੇ ਤਾਂ ਉਹਨਾਂ ਨੂੰ ਰੱਦ ਕਰਾਰ ਦਿੱਤਾ ਜਾ ਸਕਦਾ। ਨਿਆਂਇਕ ਪੁਨਰ ਨਿਰੀਖਣ ਦੀ ਆਪਾਂ ਗੱਲ ਕਰ ਰਹੇ ਹਾਂ, ਇਹ 1803 ਦੇ ਵਿੱਚ ਇਹ ਜਿਹੜੀ ਸਿਧਾਂਤ ਹੈ, ਇਹ ਐਕਚੁਅਲੀ ਅਮੈਰੀਕਾ ਦੇ ਵਿੱਚ ਜਸਟਿਸ ਮਾਰਸ਼ਲ, ਸੁਪਰੀਮ ਕੋਰਟ ਦੇ ਚੀਫ ਜਸਟਿਸ ਸੀਗੇ, ਉਹਨਾਂ ਦੀ ਕੋਰਟ ਦੇ ਵਿੱਚ ਇਹ ਆਇਆ, ਜਿੱਥੇ ਇੱਕ ਕੇਸ ਸੀ ਮਾਰਬਰੀ ਵਰਸਸ ਮੈਡੀਸਨ। ਉੱਥੇ ਉਹਨਾਂ ਨੇ ਪਹਿਲੀ ਵਾਰ ਇਹ ਫੈਸਲਾ ਲਿਆ ਕਿ ਜੇਕਰ ਕੋਈ ਸੰਵਿਧਾਨ ਦੇ ਉਲਟ ਕਿਸੇ ਤਰ੍ਹਾਂ ਦਾ ਕਾਨੂੰਨ ਬਣਦਾ ਜਾਂ ਕੋਈ ਧਾਰਾਵਾਂ ਆਉਂਦੀਆਂ ਨੇ, ਤਾਂ ਉਹਨਾਂ ਨੂੰ ਰੱਦ ਕਰਾਰ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਨਿਆਂਲੇ ਦੇ ਕੋਲ ਹੈ। ਅਸੀਂ ਇਹਨੂੰ ਥਾਂ ਦਿੱਤੀ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ। ਔਰ ਮੈਂ ਦੱਸਣਾ ਚਾਹੂੰਗਾ ਕਿ ਅਨੁਛੇਦ 226 ਔਰ 227 ਦੇ ਤਹਿਤ ਭਾਰਤ ਦੇ ਜਿਹੜੀ ਹਾਈ ਕੋਰਟ ਨੇ ਵੱਖ ਵੱਖ ਰਾਜਾਂ ਦੀਆਂ, ਉਹਨਾਂ ਕੋਲ ਪਾਵਰ ਹੈਗੀ ਹੈ। ਔਰ ਆਰਟੀਕਲ 32 ਔਰ 136 ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਕੋਲ ਤਾਕਤ ਹੈ ਕਿ ਉਹ ਵਿਧਾਨ ਸਭਾਵਾਂ ਔਰ ਸੰਸਦ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਔਰ ਇਹਦੇ ਨਾਲ ਨਾਲ ਕਾਰਜਪਾਲਿਕਾ ਦੁਆਰਾ ਲਏ ਗਏ ਨਿਰਣਿਆਂ ਨੂੰ ਜਾਂ ਬਣਾਈਆਂ ਗਈਆਂ ਨੀਤੀਆਂ ਨੂੰ ਰੱਦ ਕਰਾਰ ਦਿੱਤਾ ਜਾ ਸਕਦਾ ਹੈ, ਜੇਕਰ ਇਹ ਨੀਤੀਆਂ ਜਾਂ ਇਹ ਫੈਸਲੇ ਜਿਹੜੇ ਨੇ ਉਹ ਸੰਵਿਧਾਨ ਦੀ ਕਿਸੇ ਵੀ ਧਾਰਾ ਦੇ ਉਲਟ ਨੇ। ਇੱਥੇ ਮੈਂ ਥੋੜ੍ਹਾ ਜਿਹਾ ਬਾਰੀਕੀ ਦੇ ਵਿੱਚ ਸਰੋਤਿਆਂ ਨੂੰ ਦੱਸਣਾ ਚਾਹੂੰਗਾ ਕਿ ਜੇਕਰ ਕੋਈ ਕਾਨੂੰਨ ਜਾਂ ਕੋਈ ਨੀਤੀ ਜਾਂ ਕੋਈ ਫੈਸਲਾ ਸੰਵਿਧਾਨ ਦੀ ਧਾਰਾ ਦੇ ਉਲਟ ਹੈ, ਇਹਦੇ 'ਚ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਸਾਰੇ ਦਾ ਸਾਰਾ ਕਾਨੂੰਨ ਹੀ ਉਲਟ ਹੈ ਉਹਦੇ ਜਾਂ ਉਹਦੀਆਂ ਕੁਝ ਭਾਗ ਜਿਹੜੇ ਉਲਟ ਨੇ। ਜੇ ਤਾਂ ਉਹਦੇ ਕੁਝ ਭਾਗ ਉਲਟ ਨੇ ਤਾਂ ਸਿਰਫ ਉਹਨਾਂ ਭਾਗਾਂ ਨੂੰ ਉਹਦੇ ਵਿੱਚੋਂ ਹਟਾਇਆ ਜਾਏਗਾ, ਸਾਰਾ ਦਾ ਸਾਰਾ ਕਾਨੂੰਨ ਰੱਦ ਨਹੀਂ ਕੀਤਾ ਜਾਏਗਾ। ਇਸੇ ਤਰ੍ਹਾਂ ਇਹੀ ਗੱਲ ਫੈਸਲੇ ਔਰ ਨੀਤੀਆਂ ਨੂੰ ਲੈ ਕੇ ਵੀ ਅਸੀਂ ਸਪਸ਼ਟ ਕਰਦੇ ਹਾਂ।
1: ਆਪਾਂ ਹੁਣ ਗੱਲਬਾਤ ਕਰਨੀ ਹੈ ਕਿ ਜਿਹੜੇ ਆਮ ਸਰੋਤਾ ਹੈ, ਜਿਹੜੀ ਸਾਡੀ ਆਮ ਨਾਗਰਿਕ ਹੈ, ਉਹਨਾਂ ਲਈ ਸੰਵਿਧਾਨ ਦੇ ਵਿੱਚ ਕੀ ਹੈ, ਉਹਨਾਂ ਦੇ ਲਈ ਸੰਵਿਧਾਨ ਵਿੱਚ ਹੈ ਸਾਡੇ ਮੌਲਿਕ ਅਧਿਕਾਰ। ਹੁਣ ਇਹ ਜਿਹੜਾ ਸਾਡੇ ਮੌਲਿਕ ਅਧਿਕਾਰ ਹੈ, ਵੈਸੇ ਤਾਂ ਇਹਨਾਂ ਦੀ ਬਹੁਤ ਲੰਬੀ ਸੂਚੀ ਹੈ। ਸਭ ਤੋਂ ਪਹਿਲਾਂ ਹੈ ਆਰਟੀਕਲ 14 ਤੋਂ ਲੈ ਕੇ 18, ਇਹਦੇ ਵਿੱਚ ਸਮਾਨਤਾ ਦਾ ਅਧਿਕਾਰ ਹੈ। ਅਤੇ ਸਮਾਨਤਾ ਦਾ ਅਧਿਕਾਰ ਮਤਲਬ ਕੋਈ ਵੀ ਵਿਅਕਤੀ, ਕੋਈ ਕਿਸੇ ਵੀ ਜਾਤ ਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਖੇਤਰ ਦਾ, ਸਭ ਨੂੰ ਸਮਾਨ ਅਧਿਕਾਰ ਹੈ। ਲੇਕਿਨ ਇਹਦੇ ਉੱਤੇ ਕੁਛ ਪਾਬੰਦ ਵੀ ਲੱਗੇ ਹੋਏ। ਉਹ ਜਿਹੜੇ ਪਾਬੰਦੀਆਂ ਲਾਈਆਂ ਗਈਆਂ, ਉਹ ਜਿਹੜੇ ਕਮਜ਼ੋਰ ਵਰਗ ਹੈ ਉਹਨਾਂ ਦੇ ਇੰਟਰਸਟ ਨੂੰ, ਉਹਨਾਂ ਦੇ ਫਾਇਦੇ ਨੂੰ ਦੇਖਦੇ ਹੋਏ ਲੱਗੀਆਂ ਨੇ। ਉਸ ਤੋਂ ਬਾਅਦ ਫਿਰ ਸਾਡਾ ਜੀ ਸੁਤੰਤਰਤਾ ਦਾ ਅਧਿਕਾਰ ਹੈ, ਜਿਹੜਾ ਆਰਟੀਕਲ 19 ਤੋਂ ਲੈ ਕੇ ਆਰਟੀਕਲ 22 ਤੱਕ ਹੈ। ਇਸ ਦੇ ਵਿੱਚ ਸਾਡਾ ਜਿਹੜਾ ਨਾਗਰਿਕ ਹੈ, ਉਹਨਾਂ ਨੂੰ ਫਰੀਡਮ ਆਫ ਐਕਸਪ੍ਰੈਸ਼ਨ ਐਂਡ ਸਪੀਚ ਹੈ। ਜਿਹੜੀ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ, ਇਹ ਵੀ ਫਰੀਡਮ ਆਫ ਐਕਸਪ੍ਰੈਸ਼ਨ ਐਂਡ ਸਪੀਚ ਦਾ ਹਿੱਸਾ ਹੀ ਹੈ ਜੀ। ਬਾਕੀ ਅਸੀਂ ਕਿਤੇ ਵੀ ਭਾਰਤ ਦੇ ਕਿਸੇ ਵੀ ਕੋਨੇ 'ਚ ਅਸੀਂ ਰਹਿ ਸਕਦੇ ਹਾਂ, ਵੱਸ ਸਕਦੇ ਹਾਂ, ਕੋਈ ਵੀ ਅਸੀਂ ਪੇਸ਼ਾ ਕਰ ਸਕਦੇ, ਨੌਕਰੀ ਕਰ ਸਕਦੇ ਹਾਂ, ਕੁਛ ਵੀ ਕਰ ਸਕਦੇ, ਸਾਨੂੰ ਅਧਿਕਾਰ ਹੈ। ਲੇਕਿਨ ਜਿਹੜਾ ਸਭ ਤੋਂ ਅਹਿਮ ਅਧਿਕਾਰ ਇੱਥੇ ਹੈ, ਉਹ ਹੈ ਆਰਟੀਕਲ 25 ਤੋਂ ਲੈ ਕੇ ਆਰਟੀਕਲ 28 ਤੱਕ, ਜਿਹਦੇ

0: ਵਿੱਚ ਸਾਡੇ ਧਰਮ ਸੰਬੰਧਿਤ ਅਧਿਕਾਰ ਹੈ। ਹੁਣ ਧਰਮ ਸੰਬੰਧਿਤ ਅਧਿਕਾਰ, ਹੁਣ ਸਾਡਾ ਐਸਾ ਮੁਲਕ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੇ ਧਰਮ, ਤਰ੍ਹਾਂ ਤਰ੍ਹਾਂ ਦੇ ਲੋਕ ਹੈ, ਅਤੇ ਕਿਸੇ ਨੂੰ ਵੀ ਆਪਣੇ ਧਰਮ ਨੂੰ ਮੰਨਣ ਵਿੱਚ ਕੋਈ ਰੁਕਾਵਟ ਨਾ ਆਵੇ, ਉਸ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ। ਕੋਈ ਵੀ ਕਿਸੇ ਨੂੰ ਜ਼ੋਰ ਜ਼ਬਰਦਸਤੀ ਨਾ ਕਿਸੇ ਧਰਮ ਨੂੰ ਮੰਨਣ ਲਈ ਮਨਾ ਨਹੀਂ ਸਕਦਾ। ਬਾਕੀ ਜਿਹੜਾ ਸਾਡਾ ਹੋਰ ਵੀ ਇੱਕ ਬਹੁਤ ਇੰਪੋਰਟੈਂਟ ਅਧਿਕਾਰ ਹੈ, ਇੱਕ ਬੜਾ ਜਿਹੜਾ ਸਾਡਾ ਜ਼ਰੂਰੀ ਅਧਿਕਾਰ ਹੈ, ਉਹ ਆਰਟੀਕਲ 19 ਤੋਂ ਲੈ ਕੇ 30 ਦੇ ਵਿੱਚ ਆਉਂਦਾ ਹੈ, ਸੱਭਿਆਚਾਰਿਕ ਅਧਿਕਾਰ ਅਤੇ ਸ਼ਿਕਸ਼ਾ ਨਾਲ ਸੰਬੰਧਿਤ।
1: ਜੀ
0: ਜਿਹੜਾ ਸਾਡਾ ਸੱਭਿਆਚਾਰ ਹੈ, ਸਾਡਾ ਜਿਹੜਾ ਰਹਿਣ ਸਹਿਣ ਹੈ, ਸਾਡੀ ਜਿਹੜੀ ਬੋਲੀ ਹੈ, ਸਾਡਾ ਜਿਹੜਾ ਖਾਣ ਪਾਣ ਹੈ, ਜਿਹੜੇ ਸਾਡੇ ਤਿਉਹਾਰ ਹੈ, ਜੋ ਸਾਡੀ ਇੱਕ ਆਮ ਪਹਿਚਾਣ ਹੈ, ਉਹਨੂੰ ਅਸੀਂ ਕਿੱਦਾਂ ਬਣਾਏ ਰੱਖਣਾ, ਉਹਨੂੰ ਕਿੱਦਾਂ ਅਸੀਂ ਹੋਰ, ਮਤਲਬ ਕਿਉਂਕਿ ਇੱਦਾਂ ਕਹਿੰਦੇ ਨੇ ਜਿੱਦਾਂ ਆਧੁਨਿਕ ਯੁੱਗ ਦੇ ਵਿੱਚ ਕਈ ਵਾਰੀ ਕੀ ਹੁੰਦਾ ਹੈ ਕਿ ਸਾਡੀ ਜਿਹੜੀ ਸੱਭਿਆਚਾਰ ਹੈ ਉਹਦੇ 'ਤੇ ਬਹੁਤ ਜ਼ਿਆਦਾ ਹਮਲਾ ਹੋ ਜਾਂਦਾ ਹੈ, ਤਾਂ ਉਸ ਹਮਲੇ ਤੋਂ ਕਿੱਦਾਂ ਅਸੀਂ ਆਪਣੇ ਸੱਭਿਅਤਾ ਨੂੰ ਬਚਾਉਣਾ, ਆਪਣੀ ਸੰਸਕ੍ਰਿਤੀ ਨੂੰ ਕਿੱਦਾਂ ਅਸੀਂ ਅੱਗੇ ਤੋਰਨਾ, ਤਾਂ ਕਿ ਜਿਹੜੀ ਆਉਣ ਵਾਲੀ ਨਸਲ ਹੈ ਉਹਨੂੰ ਅਸੀਂ ਆਪਣੀ ਸੰਸਕ੍ਰਿਤੀ ਸੌਂਪ ਸਕੀਏ। ਅਤੇ ਇਹਦੇ ਵਿੱਚ ਪੂਰੇ ਇੰਤਜ਼ਾਮ ਕੀਤੇ ਗਏ ਹੈ ਇਸ ਦੇ ਸੰਬੰਧਿਤ। ਉਸ ਤੋਂ ਬਾਅਦ ਆਰਟੀਕਲ 32 ਤੋਂ ਲੈ ਕੇ 35, ਇਹ ਹੈ ਸੰਵਿਧਾਨਿਕ ਉਪਚਾਰ। ਜਿੰਨੇ ਵੀ ਅਧਿਕਾਰਾਂ ਦੀ ਮੈਂ ਹੁਣ ਗੱਲ ਕੀਤੀ ਹੈ ਆਰਟੀਕਲ 14 ਤੋਂ ਲੈ ਕੇ ਆਰਟੀਕਲ 30 ਤੱਕ, ਇਹਨਾਂ ਨੂੰ ਕਿੱਦਾਂ ਸੁਰੱਖਿਅਤ ਰੱਖਣਾ ਹੈ, ਇਹਨਾਂ ਨੂੰ ਕਿੱਦਾਂ ਸਾਨੂੰ ਮਤਲਬ ਇਹ ਅਧਿਕਾਰ ਮਿਲਣਗੇ, ਉਸ ਦੇ ਬਾਰੇ ਚਰਚਾ ਹੈ। ਜੇਕਰ ਕੋਈ ਵੀ ਸਾਡਾ ਅਧਿਕਾਰ ਛਿਨਿਆ ਜਾਂਦਾ ਹੈ ਤਾਂ ਅਸੀਂ ਸਿੱਧੇ ਸੁਪਰੀਮ ਕੋਰਟ 'ਚ ਜਾ ਸਕਦੇ ਹਾਂ, ਨਹੀਂ ਤਾਂ ਸੁਪਰੀਮ ਕੋਰਟ 'ਚ ਅਸੀਂ ਸਿੱਧੇ ਨਹੀਂ ਜਾ ਸਕਦੇ, ਪਹਿਲੇ ਸਾਨੂੰ ਨੀਚਲੀਆਂ ਅਦਾਲਤਾਂ 'ਚ ਜਾਣਾ ਪੈਂਦਾ ਹੈ। ਅਤੇ ਮੈਨੂੰ ਲੱਗਦਾ ਹੈ ਕਿ ਅੱਛਾ, ਡਾਕਟਰ ਅੰਬੇਡਕਰ ਸਾਹਿਬ ਨੇ ਇਹ ਜਿਹੜਾ ਆਰਟੀਕਲ 32 ਦੇ ਬਾਰੇ ਕਿਹਾ ਹੈ ਕਿ ਇਹ ਸੰਵਿਧਾਨ ਦੀ ਆਤਮਾ ਹੈ। ਜੇਕਰ ਕਿਉਂਕਿ ਦੇਖੋ ਜੀ, ਜੇ ਇੰਨੇ ਅਧਿਕਾਰ ਸਾਨੂੰ ਮਿਲ ਜਾਣ, ਉਹਨਾਂ ਅਧਿਕਾਰਾਂ ਦੀ ਸੁਰੱਖਿਆ ਲਈ ਜੇ ਕੋਈ ਇੰਤਜ਼ਾਮ ਨਾ ਹੋਵੇ ਤਾਂ ਫਿਰ ਗੱਲ ਨਹੀਂ ਬਣਦੀ।
1: ਸਰੋਤੇ ਮੈਡਮ ਕਿਤੇ ਵੀ ਸੋਚਦੇ ਹੋਣਗੇ ਕਿ ਰਾਈਟ ਟੂ ਪ੍ਰੋਪਰਟੀ ਜਿਹੜਾ ਸੰਪੱਤੀ ਦਾ ਅਧਿਕਾਰ ਹੈ ਉਹ ਸਾਡੇ ਕੋਲ ਹੁਣ ਹੈ ਕਿ ਨਹੀਂ ਹੈ। ਆਰਟੀਕਲ 31 ਦੇ ਵਿੱਚ ਸੰਪੱਤੀ ਦੇ ਅਧਿਕਾਰ ਦੀ ਗੱਲ ਕੀਤੀ ਗਈ ਸੀਗੀ, ਲੇਕਿਨ ਇਹਨੂੰ 1978 ਦੇ ਵਿੱਚ ਸੰਪੱਤੀ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ, ਹੁਣ ਇਹ ਇੱਕ ਕਾਨੂੰਨੀ ਅਧਿਕਾਰ ਬਣ ਕੇ ਰਹਿ ਗਿਆ ਸਾਡਾ। ਮੈਂ ਇਹਦੇ ਨਾਲ ਇਹ ਵੀ ਗੱਲ ਕਰਨਾ ਚਾਹੂੰਗਾ, ਸਾਡੇ ਭਾਰਤ ਦੇ ਵਿੱਚ ਕਈ ਵਾਰੀ ਇਹ ਗੱਲ ਆਉਂਦੀ ਹੈ ਕਿ ਔਰਤਾਂ ਦੇ ਲਈ ਅਤੇ ਘੱਟ ਗਿਣਤੀਆਂ ਦੇ ਲਈ ਕਿਹੜੇ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਭਾਰਤੀ ਸੰਵਿਧਾਨ 'ਚ, ਇਹ ਦੱਸਣਾ ਬਹੁਤ ਜ਼ਰੂਰੀ ਹੈ। ਔਰਤਾਂ ਦੇ ਲਈ ਜੇ ਅਸੀਂ ਗੱਲ ਕਰੀਏ ਤਾਂ ਜਿਹੜਾ ਸਾਡੇ ਸੰਵਿਧਾਨ ਦਾ ਅਨੁਛੇਦ 15 ਕਲੋਜ਼ 1 ਹੈਗਾ, ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਕਿਸੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਏਗਾ, ਧਰਮ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ, ਲਿੰਗ ਦੇ ਆਧਾਰ 'ਤੇ। ਸੋ ਔਰਤਾਂ ਜਿਹੜੀਆਂ ਕਿ ਇੱਕ ਲੰਬਾ ਅਰਸੇ ਤੋਂ ਸ਼ੋਸ਼ਣ ਦਾ ਸ਼ਿਕਾਰ ਰਹੀਆਂ ਨੇ, ਉਹ ਭਾਰਤੀ ਸੰਵਿਧਾਨ ਨੇ ਉਹਨਾਂ ਨੂੰ ਮਜ਼ਬੂਤੀ ਦਿੱਤੀ ਔਰ ਭੇਦਭਾਵ ਦੀ ਮਨਾਹੀ ਕੀਤੀ ਹੈ। ਇਸ ਤੋਂ ਇਲਾਵਾ ਅਨੁਛੇਦ 15 ਦਾ ਕਲੋਜ਼ 3 ਜਿਹੜਾ ਹੈਗਾ, ਉਹਦੇ ਵਿੱਚ ਬੱਚਿਆਂ ਅਤੇ ਔਰਤਾਂ ਦੇ ਰਾਈਟਸ ਨੂੰ, ਉਹਨਾਂ ਦੇ ਅਧਿਕਾਰਾਂ ਨੂੰ ਸੁਰੱਖਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇ ਆਰਟੀਕਲ 16 ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਰਾਬਰ ਦੇ ਮੌਕਿਆਂ ਦੀ ਗੱਲ ਕੀਤੀ ਗਈ ਹੈ ਕਿ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣਗੇ, ਚਾਹੇ ਉਹ ਰੋਜ਼ਗਾਰ ਲੈਣ ਦੇ ਹੈਗੇ ਨੇ, ਚਾਹੇ ਉਹ ਰੋਜ਼ਗਾਰ ਦੇ ਵਿੱਚ ਅੱਗੇ ਤਰੱਕੀ ਪਾਉਣ ਦੇ ਨੇ। ਇਸ ਤੋਂ ਇਲਾਵਾ ਜੇ ਅਸੀਂ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ 39D ਜਿਹੜਾ ਆਰਟੀਕਲ ਹੈ ਉਹ ਬਰਾਬਰ ਮਜ਼ਦੂਰੀ ਦੀ ਗੱਲ ਕਰਦਾ ਹੈ।
0: ਪ੍ਰੋਫੈਸਰ ਸਾਹਿਬ, ਤੁਸੀਂ ਸਾਡੇ ਸਰੋਤਾਂ ਨੂੰ ਪਹਿਲੇ ਇਹ ਦੱਸ ਦਿਓ ਕਿ ਜਿਹੜਾ ਤੁਸੀਂ ਡਾਇਰੈਕਟਿਵ ਪ੍ਰਿੰਸੀਪਲਸ ਦੀ ਗੱਲ ਕੀਤੀ।
1: ਜੀ ਜੀ, ਸਾਡੇ ਕੁਝ ਅਧਿਕਾਰ, ਕਿਉਂਕਿ ਹਜੇ ਸੁਤੰਤਰਤਾ ਮਿਲੀ ਸੀ ਤਾਂ ਕੁਝ ਅਸੀਂ ਆਰਥਿਕ ਅਤੇ ਸਮਾਜਿਕ ਅਧਿਕਾਰ ਲੋਕਾਂ ਨੂੰ ਨਹੀਂ ਸੀ ਦੇ ਸਕਦੇ, ਕਿਉਂਕਿ ਤੁਹਾਨੂੰ ਪਤਾ ਵੀ ਜਿਹੜੇ ਮੌਲਿਕ ਅਧਿਕਾਰ ਹੈ ਜੇ ਉਹ ਨਹੀਂ ਮਿਲਦੇ ਤਾਂ ਅਸੀਂ ਕੋਰਟ ਦੇ ਵਿੱਚ ਜਾ ਸਕਦੇ ਹਾਂ।
0: ਬਿਲਕੁਲ ਜੀ, ਬਿਲਕੁਲ ਸਹੀ।
1: ਤੇ ਇਸ ਕਰਕੇ ਅਸੀਂ ਉਹਨਾਂ ਨੂੰ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ 'ਚ ਲੈਣ ਦਾ, ਕਹਿਣ ਦਾ ਭਾਵ ਇਹ ਹੈ ਕਿ ਰਾਜਾਂ ਨੂੰ ਇਹ ਕਿਹਾ ਗਿਆ, ਨਿਰਦੇਸ਼ ਦਿੱਤੇ ਗਏ ਕਿ ਜਦੋਂ ਤੁਸੀਂ ਆਪਣੇ ਰਾਜਾਂ ਦੀਆਂ ਇਕਾਈਆਂ ਦੀਆਂ ਨੀਤੀਆਂ ਬਣਾਓਗੇ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਲਾਗੂ ਕਰਨਾ। ਉਹਦੇ ਵਿੱਚ ਜਿਵੇਂ ਸਮਾਜਿਕ ਸਿਧਾਂਤਾਂ ਦੀ ਗੱਲ ਹੈ, ਉਦਾਰਵਾਦੀ ਸਿਧਾਂਤਾਂ ਦੀ ਗੱਲ ਹੈ, ਗਾਂਧੀਵਾਦੀ ਸਿਧਾਂਤਾਂ ਦੀ ਗੱਲ ਹੈ, ਅੰਤਰਰਾਸ਼ਟਰਵਾਦੀ ਸਿਧਾਂਤਾਂ ਦੀ ਗੱਲ ਹੈ, ਉਹ ਉਹਦੇ ਵਿੱਚ ਸ਼ਾਮਿਲ ਕੀਤੇ ਗਏ। ਔਰ ਮੈਨੂੰ ਲੱਗਦਾ ਕਿ ਜਿਹੜਾ ਰਾਜਨੀਤੀ ਦਾ ਨਿਰਦੇਸ਼ਕ ਸਿਧਾਂਤਾਂ ਦੀ ਜਿਹੜਾ ਇੱਕ ਚੈਪਟਰ ਹੈ ਸਾਡੇ, ਉਹਨੇ ਹਿੰਦੁਸਤਾਨ ਨੂੰ ਆਰਥਿਕ ਅਤੇ ਸਮਾਜਿਕ ਲੋਕਤੰਤਰ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਔਰਤਾਂ ਦੀ ਗੱਲ ਮੈਂ ਕਰ ਰਿਹਾ ਸੀ ਤਾਂ ਜਿਹੜਾ ਸਾਡਾ 42 ਆਰਟੀਕਲ ਹੈਗਾ, ਅਨੁਛੇਦ 42 ਹੈ, ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀਆਂ ਕੰਮ ਦੀਆਂ ਹਾਲਾਤ ਨੇ ਉਹ ਇੰਨੇ ਕੁ ਵਧੀਆ ਬਣਾਏ ਹੋਣੇ ਚਾਹੀਦੇ ਨੇ ਕਿ ਔਰਤਾਂ ਨੂੰ ਕਿਸੇ ਤਰ੍ਹਾਂ ਦੀ ਉੱਥੇ ਸਮੱਸਿਆਵਾਂ ਨਾ ਆਉਣ। ਈਵਨ ਜਿਹੜੀ ਜੱਚਾ ਸੰਭਾਲ ਹੈ, ਮੈਟਰਨਿਟੀ ਰਿਲੀਫ ਜਿਹਨੂੰ ਕਹਿੰਦੇ ਆ, ਉਹਦਾ ਵੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਮੈਡਮ, ਇਹ ਸਾਡੇ ਸਰੋਤਿਆਂ ਨੂੰ ਇਹ ਵੀ ਦੱਸਣਾ ਜ਼ਰੂਰੀ ਹੈ, 243D ਆਰਟੀਕਲ ਦੀ ਮੈਂ ਗੱਲ ਕਰ ਰਿਹਾ, ਉਹਦੇ ਵਿੱਚ ਔਰਤਾਂ ਨੂੰ ਪੰਚਾਇਤਾਂ ਦੇ ਵਿੱਚ 50% ਰਿਜ਼ਰਵੇਸ਼ਨ ਦੀਆਂ ਸੀਟਾਂ ਦੀ ਗੱਲ ਕੀਤੀ ਗਈ ਹੈ, ਸੀਟਾਂ ਰਾਖਵੀਆਂ ਰੱਖੀਆਂ ਗਈਆਂ।
0: ਪ੍ਰੋਫੈਸਰ ਸਾਹਿਬ, ਜੇ ਤੁਸੀਂ ਮੈਨੂੰ ਔਰਤਾਂ ਦੇ ਵੋਟਿੰਗ ਅਧਿਕਾਰਾਂ ਬਾਰੇ ਦੱਸੋ ਨਾ, ਵੋਟ ਪਾਉਣ ਦੇ ਬਾਰੇ।
1: ਜੀ, ਵੋਟ ਦਾ ਜਿਹੜਾ ਅਧਿਕਾਰ ਹੈ, ਦੇਖੋ ਜਦੋਂ ਆਜ਼ਾਦੀ ਮਿਲੀ ਤੇ ਸਾਨੂੰ ਰਾਈਟ ਟੂ ਵੋਟ ਦਿੱਤਾ ਗਿਆ, ਔਰ 21 ਸਾਲ ਦੀ ਜਿਹਦੀ ਉਮਰ ਉਹਨੂੰ ਰਾਈਟ ਟੂ ਵੋਟ ਦੇ ਦਿੱਤਾ ਗਿਆ। ਲੇਕਿਨ

0: ਆਠਵੀਂ ਸੋਧ ਹਿੰਦੁਸਤਾਨ ਦੇ ਸੰਵਿਧਾਨ 'ਚ ਕੀਤੀ ਗਈ ਔਰ ਉਹਦੇ ਵਿੱਚ ਅਸੀਂ 1986 ਦੇ ਵਿੱਚ 87 ਕਹਿ ਲਓ ਦਸੰਬਰ 'ਚ ਹੋਈ 88 'ਚ ਇਹਨੂੰ ਇੰਪਲੀਮੈਂਟ ਮਾਰਚ ਦੇ ਵਿੱਚ ਕਰ ਦਿੱਤਾ ਗਿਆ ਔਰ ਇਹ ਉਮਰ ਘਟਾ ਕੇ 21 ਤੋਂ 18 ਸਾਲ ਕਰ ਦਿੱਤੀ ਗਈ ਔਰ ਇਹ ਬੜੀ ਅੱਛੀ ਤੁਸੀਂ ਸਵਾਲ ਕੀਤਾ ਵੀ ਔਰਤਾਂ ਨੂੰ ਵੋਟ ਦੇ ਅਧਿਕਾਰ ਦੀ ਗੱਲ ਦੇਖੋ ਇੰਗਲੈਂਡ ਜਿਹੜਾ ਕਿ ਦੁਨੀਆ 'ਚ ਅਸੀਂ ਕਹਿੰਦੇ ਕਦੀ ਗੁਲਾਮ ਨਹੀਂ ਰਿਹਾ ਉੱਥੇ ਵੀ ਔਰਤਾਂ ਨੂੰ ਇੱਕ ਲੰਬਾ ਸਮਾਂ ਲਗਭਗ 100 ਸਾਲ ਸੰਘਰਸ਼ ਕਰਨਾ ਪਿਆ ਰਾਈਟ ਟੂ ਵੋਟ ਲੈਣ ਦੇ ਲਈ ਵੋਟ ਦਾ ਅਧਿਕਾਰ ਨਹੀਂ ਸੀ ਉੱਥੇ ਔਰਤਾਂ ਦੇ ਕੋਲ 1920 ਤੋਂ ਬਾਅਦ ਇਹ ਰਾਈਟ ਟੂ ਵੋਟ ਜਿਹੜਾ ਉਹਨਾਂ ਨੂੰ ਮਿਲਿਆ ਲਗਭਗ 1928 ਦੇ ਵਿੱਚ ਲੇਕਿਨ ਤੁਸੀਂ ਦੇਖੋ ਹਿੰਦੁਸਤਾਨ ਦੇ ਸੰਵਿਧਾਨ ਦੀ ਖਾਸੀਅਤ ਕਿ ਸਾਡਾ ਮੁਲਕ ਆਜ਼ਾਦ ਹੋਇਆ ਔਰ ਔਰਤਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਰਾਈਟ ਟੂ ਵੋਟ ਜਿਹੜਾ ਉਹ ਦੇ ਦਿੱਤਾ ਗਿਆ ਇਹ ਸਾਡੇ ਸੰਵਿਧਾਨ ਦੀ ਜਿਹੜੀ ਮੈਂ ਸ਼ੁਰੂਆਤ ਕੀਤੀ ਸੀ ਵੀ ਵਿਲੱਖਣਤਾ ਹੈ ਨਿਵੇਕਲਾਪਨ ਉਹ ਇਹੀ ਹੈ ਕਿ ਸਾਡੀਆਂ ਔਰਤਾਂ ਨੂੰ ਸਾਡੇ ਘੱਟ ਗਿਣਤੀਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਇਹਨਾਂ ਅਧਿਕਾਰਾਂ ਨੂੰ ਉਹਨਾਂ ਨੂੰ ਦੇ ਕੇ
1: ਮੈਨੂੰ ਲੱਗਦਾ ਕਿ ਇੱਥੇ ਸਾਨੂੰ ਲੋੜ ਹੈ ਘੱਟ ਗਿਣਤੀ ਦੇ ਲੋਕਾਂ ਦੇ ਅਧਿਕਾਰਾਂ ਦੀ ਚਰਚਾ ਕਰਨ ਦੀ
0: ਜੀ ਜਿਹੜੀਆਂ ਘੱਟ ਗਿਣਤੀ ਦੇ ਲੋਕ ਨੇ ਉਹਨਾਂ ਦੇ ਅਧਿਕਾਰਾਂ ਦੀ ਗੱਲ ਕਰੀਏ ਤਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਬੜਾ ਵਿਸਥਾਰ 'ਚ ਆਰਟੀਕਲ 29 ਅਤੇ ਆਰਟੀਕਲ 30 ਦਾ ਆਰਟੀਕਲ 29 ਜਿਹੜਾ ਹੈ ਉਹ ਸਾਡੇ ਜਿਹੜੀਆਂ ਮਾਇਨੋਰਿਟੀਜ਼ ਨੇ ਘੱਟ ਗਿਣਤੀ ਦੇ ਲੋਕ ਨੇ ਚਾਹੇ ਭਾਸ਼ਾ ਦੇ ਆਧਾਰ 'ਤੇ ਨੇ ਧਰਮ ਦੇ ਆਧਾਰ 'ਤੇ ਨੇ ਉਹਨਾਂ ਨੂੰ ਇਹ ਕਿਹਾ ਗਿਆ ਵੀ ਉਹ ਆਪਣੀ ਭਾਸ਼ਾ ਆਪਣੀ ਲਿਪੀ ਉਹਨੂੰ ਜੇ ਪ੍ਰਚਾਰ ਕਰਨਾ ਚਾਹੁੰਦੇ ਨੇ ਪ੍ਰਸਾਰ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਹੈ ਇਸ ਤੋਂ ਇਲਾਵਾ ਜਿਹੜਾ ਆਰਟੀਕਲ 30 ਹੈਗਾ ਉਹਨੂੰ ਜਿਹੜਾ ਆਰਟੀਕਲ 30 ਹੈ ਮੈਂ ਤਾਂ ਕਹਿੰਦਾ ਕਿ ਉਹਨੂੰ ਚਾਰਟਰ ਆਫ ਐਜੂਕੇਸ਼ਨ ਰਾਈਟਸ ਕਿਹਾ ਜਾਂਦਾ ਕਿਉਂਕਿ ਉਹਨਾਂ ਨੂੰ ਇਹ ਖੁੱਲ੍ਹ ਦਿੱਤੀ ਗਈ ਹੈ ਕਿ ਜੇ ਉਹ ਆਪਣੇ ਸਿੱਖਿਆ ਸੰਸਥਾਨ ਖੋਲ੍ਹਣਾ ਚਾਹੁੰਦੇ ਨੇ ਤਾਂ ਖੋਲ੍ਹ ਸਕਦੇ ਨੇ ਆਪਾਂ ਜੇ ਐਗਜ਼ਾਮਪਲ ਲੈ ਲਈਏ ਮੈਡਮ ਉਦਾਹਰਣ ਦੇ ਤੌਰ 'ਤੇ ਦਿਆਨੰਦ ਐਂਗਲੋ ਵੈਦਿਕ ਜਿਹੜੇ ਸਾਡੀਆਂ ਸੰਸਥਾਵਾਂ ਹਿੰਦੁਸਤਾਨ 'ਚ ਖੁੱਲ੍ਹੀਆਂ ਨੇ ਐਸ ਜੀ ਪੀ ਸੀ ਦੇ ਸਕੂਲ ਕਾਲਜਸ ਖੁੱਲ੍ਹੇ ਹੋਏ ਨੇ ਠੀਕ ਹੈ ਜੀ ਅਤੇ ਇਹ ਸਾਰਾ ਉਹਦੀ ਉਦਾਹਰਣਾਂ ਨੇ ਇਹਨਾਂ ਮਾਇਨੋਰਿਟੀਜ਼ ਨੂੰ ਘੱਟ ਗਿਣਤੀ ਵਾਲਿਆਂ ਨੂੰ ਖੁੱਲ੍ਹ ਦਿੱਤੀ ਗਈ ਹੈ ਕਿ ਤੁਸੀਂ ਆਪਣੇ ਸਿੱਖਣ ਸੰਸਥਾਨਾਂ ਨੂੰ ਖੋਲ੍ਹ ਕੇ ਤੁਸੀਂ ਆਪਣੇ ਭਾਸ਼ਾ ਲਿਪੀ ਦਾ ਪ੍ਰਚਾਰ ਕਰ ਸਕਦੇ ਹੋ
1: ਇਹ ਕਹਿ ਸਕਦੇ ਹਾਂ ਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ
0: ਜੀ
1: ਉਹਨੇ ਹਰ ਪੱਧਰ ਦੇ ਲੋਕ ਚਾਹੇ ਉਹ ਔਰਤ ਹੋਵੇ ਬੱਚਾ ਹੋਵੇ ਬੁੜੇ ਹੋਣ ਜਾਂ ਫਿਰ ਘੱਟ ਗਿਣਤੀ ਦੇ ਲੋਕ ਸਾਰਿਆਂ ਦਾ ਧਿਆਨ ਰੱਖਿਆ ਗਿਆ
0: ਬਿਲਕੁਲ ਠੀਕ ਗੱਲ ਕੀਤੀ ਤੁਸੀਂ
1: ਹੈ ਨਾ ਔਰ ਮੈਨੂੰ ਲੱਗਦਾ ਕਿ ਜਿਹੜੀ ਇੱਕ ਡੈਮੋਕ੍ਰੇਸੀ ਹੁੰਦੀ ਹੈ ਜਿਹੜਾ ਇੱਕ ਲੋਕਤੰਤਰ ਦਾ ਆਧਾਰ ਹੈ ਜਿਵੇਂ ਕਿ ਅੱਜ ਦਾ ਸਾਡਾ ਟੌਪਿਕ ਹੀ ਇਹ ਹੈ ਭਾਰਤ ਦਾ ਸੰਵਿਧਾਨ ਲੋਕਤੰਤਰ ਦਾ ਆਧਾਰ ਮੈਨੂੰ ਲੱਗਦਾ ਇਹ ਆਧਾਰ ਇਸੇ ਕਰਕੇ ਹੀ ਬਣਦਾ ਹੈ ਜਿਹਦੇ ਵਿੱਚ ਸਭ ਦਾ ਧਿਆਨ ਰੱਖਿਆ ਗਿਆ ਲੇਕਿਨ ਕਮੀ ਇਹ ਰਹਿ ਜਾਂਦੀ ਹੈ
0: ਜੀ
1: ਕਿ ਲੋਕ ਜਾਗਰੂਕ ਨਹੀਂ ਹੈ ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਬਾਰੇ ਗਿਆਨ ਨਹੀਂ ਹੈ ਉੱਥੇ ਅਸੀਂ ਥੋੜ੍ਹੀ ਜਿਹੀ ਮੈਨੂੰ ਲੱਗਦਾ ਸਾਨੂੰ ਮਿਹਨਤ ਕਰਨ ਦੀ ਲੋੜ ਹੈ ਅਦਰਵਾਈਜ਼ ਜੇਕਰ ਅਸੀਂ ਉੱਦਾਂ ਦੇਖੀਏ
0: ਜੀ
1: ਤੇ ਮੈਨੂੰ ਲੱਗਦਾ ਭਾਰਤ ਦਾ ਸੰਵਿਧਾਨ ਆਪਣੇ ਆਪ 'ਚ ਇੱਕ ਬਹੁਤ ਹੀ ਵਧੀਆ ਸੰਵਿਧਾਨ
0: ਮੈਂ ਮੈਡਮ ਇੱਕ ਗੱਲ ਇੱਥੇ ਇਹ ਵੀ ਥੋੜ੍ਹਾ ਜਿਹਾ ਜੋੜਨਾ ਚਾਹੂੰਗਾ ਕਿ ਮੈਨੂੰ ਲੱਗਦਾ ਅੱਜ ਦੀ ਜਿਹੜੀ ਸਾਡੀ ਚਰਚਾ ਹੈ ਗੱਲਬਾਤ ਹੈ ਨੇਪਰੇ ਨਹੀਂ ਚੜ੍ਹਨੀ ਜੇਕਰ ਆਪਾਂ ਮੌਲਿਕ ਅਧਿਕਾਰਾਂ ਦੇ ਨਾਲ ਨਾਲ ਮੌਲਿਕ ਕਰਤੱਵਾਂ ਦੀ ਗੱਲ ਨਾ ਕਰੀਏ ਕਿਉਂਕਿ ਮੈਨੂੰ ਲੱਗਦਾ ਵੀ ਇਹ ਚਰਚਾ ਸਾਡੀ ਨੇਪਰੇ ਨਹੀਂ ਚੜ੍ਹੇਗੀ ਜੇਕਰ ਮੌਲਿਕ ਕਰਤੱਵ ਮੈਨੂੰ ਲੱਗਦਾ ਥੋੜ੍ਹਾ ਜਿਹਾ ਤੁਸੀਂ ਸਰੋਤਿਆਂ ਨੂੰ ਮੌਲਿਕ ਕਰਤੱਵਾਂ ਦੇ ਬਾਰੇ ਜਾਣਕਾਰੀ ਜ਼ਰੂਰ ਦਿਓ
1: ਬਿਲਕੁਲ ਮੌਲਿਕ ਕਰਤੱਵਿਆਂ ਦਾ ਪਹਿਲੇ ਤਾਂ ਸਾਨੂੰ ਇਹਦਾ ਅਰਥ ਸਮਝਣਾ ਪਏਗਾ ਕੀ ਹੈ ਇਹਦਾ ਅਰਥ ਇਹ ਹੈ ਕਿ ਦੇਸ਼ ਦੇ ਲਈ ਅਸੀਂ ਦੇਸ਼ ਲਈ ਕਰਨਾ ਕੀ ਹੈ ਸਾਡਾ ਕੀ ਕਰਤੱਵਯ ਬਣਦਾ ਜਿੱਦਾਂ ਸਾਡਾ ਪਰਿਵਾਰ ਦੇ ਪ੍ਰਤੀ ਕਰਤੱਵ ਹੈ ਉਵੇਂ ਹੀ ਸਾਡਾ ਦੇਸ਼ ਦੇ ਪ੍ਰਤੀ ਵੀ ਕਰਤੱਵ ਹੈ ਖੈਰ ਇਹਨਾਂ ਕਰਤੱਵਿਆਂ ਦੀ ਗਿਣਤੀ ਤਾਂ ਬਹੁਤ ਛੋਟੀ ਜਿਹੀ 11 ਹੈ ਲੇਕਿਨ ਮੈਂ ਇਹ ਮੰਨਦੀ ਹਾਂ ਕਿ ਸਾਨੂੰ ਹਰ ਉਹ ਕੰਮ ਕਰਨਾ ਚਾਹੀਦਾ ਜਿਹਦੇ 'ਚ ਸਾਡੇ ਦੇਸ਼ ਦਾ ਫਾਇਦਾ ਹੈ ਲੇਕਿਨ ਫਿਰ ਵੀ ਜੇ ਅਸੀਂ ਕਰਤੱਵ ਦੀ ਗੱਲ ਕਰਨ ਲੱਗੇ ਹਾਂ ਅਸੀਂ ਇੱਕ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਗੱਲ ਕਰਨੀ ਹੈ ਅਤੇ ਮੈਂ ਇਹ ਕਹੂੰਗੀ ਕਿ ਜਿੱਦਾਂ ਸਾਡਾ ਸਭ ਤੋਂ ਪਹਿਲਾ ਕਰਤੱਵ ਬਣਦਾ ਕਿ ਜਿਸ ਸੰਵਿਧਾਨ ਦੀ ਅਸੀਂ ਅੱਜ ਚਰਚਾ ਕਰ ਰਹੇ ਹਾਂ ਜੋ ਸਾਡਾ ਅੱਜ ਵਿਸ਼ੇ ਹੈ ਭਾਰਤ ਦਾ ਸੰਵਿਧਾਨ ਲੋਕਤੰਤਰ ਦਾ ਆਧਾਰ ਸੰਵਿਧਾਨ ਦੀ ਸਭ ਤੋਂ ਪਹਿਲੇ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ ਉਹਨੂੰ ਮੰਨਣਾ ਚਾਹੀਦਾ ਸਾਨੂੰ ਆਪਣੇ ਰਾਸ਼ਟਰ ਝੰਡੇ ਦੀ ਇੱਜ਼ਤ ਕਰਨੀ ਚਾਹੀਦੀ ਹੈ ਔਰ ਅਸੀਂ ਕਰਦੇ ਵੀ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਸਾਨੂੰ ਆਪਣਾ ਜਿਹੜਾ ਸਾਡਾ ਰਾਸ਼ਟਰ ਗਾਨ ਹੈ ਸਾਨੂੰ ਉਹਦੀ ਇੱਜ਼ਤ ਕਰਨੀ ਚਾਹੀਦੀ ਹੈ ਫਿਰ ਉਸ ਤੋਂ ਇਲਾਵਾ ਜੋ ਸਾਡੇ ਸਵਤੰਤਰਤਾ ਸੈਨਾਨੀ ਸਨ ਜਿਨ੍ਹਾਂ ਨੇ ਆਪਣੀ ਕੁਰਬਾਨੀਆਂ ਦੇ ਕੇ ਸਾਨੂੰ ਆਜ਼ਾਦੀ ਦਿਲਾਈ ਉਹਨਾਂ ਨੇ ਜੋ ਸੁਪਨੇ ਦੇਖੇ ਸੀਗੇ ਉਹ ਸੁਪਨਿਆਂ ਨੂੰ ਅਸੀਂ ਭਾਰਤ ਆਜ਼ਾਦ ਭਾਰਤ 'ਚ ਕਿਵੇਂ ਪੂਰਾ ਕਰਨਾ ਹੈ ਉਹ ਸਾਡਾ ਕਰਤੱਵ ਹੈ ਫਿਰ ਇਸ ਤੋਂ ਇਲਾਵਾ ਜਿਹੜੇ ਸਾਡੇ ਜਿੱਦਾਂ ਸਾਡਾ ਵਾਤਾਵਰਨ ਹੈ ਵਾਤਾਵਰਨ ਦੀ ਅੱਜ ਕੱਲ੍ਹ ਬਹੁਤ ਗੱਲਬਾਤ ਹੋ ਰਹੀ ਹੈ ਆਪਾਂ ਆਪਣੇ ਵਾਤਾਵਰਨ ਨੂੰ ਕਿੱਦਾਂ ਸੁਰੱਖਿਅਤ ਕਰਨਾ ਹੈ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜਿਹੜੇ ਸਾਡੇ ਬੱਚੇ ਹੈ ਜਿਹੜੇ ਸਾਡੇ ਬੱਚੇ 6 ਸਾਲ ਤੋਂ ਲੈ ਕੇ 14 ਸਾਲ ਦੇ ਵਿੱਚ ਜਿਨ੍ਹਾਂ ਦੀ ਉਮਰ ਹੈ ਉਹਨਾਂ ਲਈ ਅਸੀਂ ਕਿੱਦਾਂ ਸ਼ਿਕਸ਼ਾ ਦਾ ਪ੍ਰਬੰਧ ਕਰਨਾ ਹੈ ਔਰ ਅਸੀਂ ਇੱਕ ਆਪਣੀ ਸਾਇੰਟੀਫਿਕ ਟੈਂਪਰ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਦ੍ਰਿਸ਼ਟੀਕੋਣ ਕਿਵੇਂ ਪੈਦਾ ਕਰਨੀ ਹੈ ਔਰ ਅਸੀਂ ਭਾਈਚਾਰਾ ਕਿਵੇਂ ਬਣਾ ਕੇ ਰੱਖਣਾ ਹੈ ਮਤਲਬ ਜਿਹੜਾ ਅਧਿਕਾਰ ਜਿਹੜਾ ਸਾਨੂੰ ਆਜ਼ਾਦੀ ਮਿਲੀ ਹੈ ਉਸ ਆਜ਼ਾਦੀ ਨੂੰ ਕਿਵੇਂ ਸੰਭਾਲਣਾ ਉਹਨੂੰ ਕਿਵੇਂ ਨਿਖਾਰਨਾ ਹੈ ਇਹ ਸਾਰੇ ਸਾਡੇ ਕਰਤੱਵਿਆਂ ਦੇ ਵਿੱਚ ਆ ਜਾਂਦਾ ਹੈ ਔਰ ਸਭ ਤੋਂ ਵੱਡਾ ਕਰਤੱਵ ਤਾਂ ਇਹੀ ਹੈ ਕਿ ਅਸੀਂ ਜੋ ਅੱਜ ਕੱਲ੍ਹ ਦੇ ਹਾਲਾਤ ਚੱਲ ਰਹੇ ਨੇ ਸਾਨੂੰ ਅਮਨ ਅਤੇ ਸ਼ਾਂਤੀ ਦੀ ਬਹੁਤ ਜ਼ਿਆਦਾ ਲੋੜ ਹੈ

0: ਅਤੇ ਜਿਹੜੀ ਸਾਡੀ ਕਈ ਵਾਰੀ ਚਲੋ ਕਈ ਵਾਰੀ ਮਨ ਮੁਟਾਵ ਹੋ ਜਾਂਦੇ ਹੈ ਕਈ ਅਦਾਰਿਆਂ ਦੇ ਵਿੱਚ, ਤਾਂ ਅਸੀਂ ਪਬਲਿਕ ਪ੍ਰੋਪਰਟੀ 'ਤੇ ਬੜਾ ਅਸੀਂ ਅਟੈਕ ਕਰ ਦਿੰਦੇ ਹਾਂ, ਉਹ ਇੱਕ ਬਹੁਤ ਹੀ ਗਲਤ ਗੱਲ ਹੈ, ਉਹਦੀ ਬਿਲਕੁਲ ਸਖਤ ਮਨਾਹੀ ਹੈ ਸਾਡੇ ਸੰਵਿਧਾਨ 'ਚ।
1: ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ। ਇਹ ਜਿਹੜਾ ਮੌਲਿਕ ਕਰਤੱਵਾਂ ਦੀ ਧਾਰਨਾ ਹੈਗੀ ਹੈ, ਇਹ ਵੀ ਅਸੀਂ ਆਖਰ USSR ਦੇ ਸੰਵਿਧਾਨ ਤੋਂ ਲਈ ਹੈ, ਉੱਥੋਂ ਗ੍ਰਹਿਣ ਕੀਤੀ ਅਸੀਂ ਇਹ। ਔਰ ਅਸੀਂ ਤੁਸੀਂ ਇਹ ਵੀ ਦੇਖੋ ਬਈ ਸਾਡੇ ਸੰਵਿਧਾਨ ਨਿਰਮਾਤਾਵਾਂ ਦੀ ਕਿੱਡੀ ਲੰਬੀ ਸੋਚ ਸੀ, ਕਿ ਕਿਉਂਕਿ ਉਹਨਾਂ ਨੂੰ ਪਤਾ ਵੀ ਭਾਰਤ ਇੱਕ ਲੰਬਾ ਸਮਾਂ ਗੁਲਾਮੀ ਦੀ ਜ਼ੰਜੀਰਾਂ ਦੇ ਵਿੱਚ ਰਿਹਾ, ਇਸ ਕਰਕੇ ਉਹਨਾਂ ਨੇ ਸ਼ੁਰੂਆਤੀ ਦੌਰ

0: ਨਾਲ ਪੈਰਾਂ ਤੇ ਖੜੇ ਹੋ ਗਏ। ਉਦੋਂ 20-22 ਸਾਲ ਬਾਅਦ ਉਹਨਾਂ ਨੂੰ ਉਹਨਾਂ ਦੇ ਫਰਜ਼ ਚੇਤੇ ਕਰਵਾਏ ਗਏ ਔਰ 1976 ਦੇ ਵਿੱਚ ਅਸੀਂ ਇਹਨਾਂ ਨੂੰ ਆਪਣੇ ਸੰਵਿਧਾਨ 'ਚ ਸ਼ਾਮਲ ਕੀਤਾ। ਡਿਟੇਲ ਦੇ ਵਿੱਚ ਸਾਰਾ ਇਹਦਾ ਚਰਚਾ ਕੀਤੀ ਹੈ ਕਿ ਆਹ ਸਾਡੇ ਮੌਲਿਕ ਕਰਤੱਵ ਨੇ ਔਰ ਸਾਡੀ ਇਹ ਸਰੋਤਿਆਂ ਨੂੰ ਅਪੀਲ ਵੀ ਹੈ
1: ਮੈਨੂੰ ਤੇ ਕਈ ਵਾਰੀ ਇਹ ਵੀ ਲੱਗਦਾ ਪ੍ਰੋਫੈਸਰ ਸਾਹਿਬ, ਜਿੱਦਾਂ
0: ਜੀ
1: ਨਾ ਸਾਡੇ ਜਿਹੜੇ ਆਮ ਨਾਗਰਿਕਾਂ ਨੂੰ ਇਹ ਪਤਾ ਹੀ ਨਹੀਂ ਹੋਣਾ ਕਿ ਸਾਡੇ ਕੋਈ ਕਰਤੱਵ ਵੀ ਹੈ।
0: ਜੀ
1: ਜਿਹੜਾ ਇਹ ਸਮੇਂ ਹੈ ਇਹ
0: ਜੀ
1: ਮੰਗ ਕਰਦਾ ਹੈ ਕਿ ਅਸੀਂ ਕਰਤੱਵ ਵੱਧ ਤੋਂ ਵੱਧ ਕਰੀਏ,
0: ਬਿਲਕੁਲ ਠੀਕ ਹੈ
1: ਅਧਿਕਾਰ ਸਾਡੇ ਤਾਂਹੀਓ ਸੁਰੱਖਿਅਤ ਹੋਣਗੇ ਜੇ ਅਸੀਂ ਕਿਉਂਕਿ ਜੇ ਅਸੀਂ ਆਪਣਾ ਆਪਣਾ ਕਰਤੱਵ ਕਰਾਂਗੇ ਇਹਦਾ ਮਤਲਬ ਅਸੀਂ ਦੂਜੇ ਨੂੰ ਦੂਜੇ ਦਾ ਅਧਿਕਾਰ ਦੇ ਰਹੇ ਹਾਂ।
0: ਬਹੁਤ ਹੀ ਵਧੀਆ ਗੱਲ ਕਹੀ ਤੁਸੀਂ ਕਿ ਅਧਿਕਾਰ ਔਰ ਕਰਤੱਵ ਇਕੱਠੇ ਚੱਲਣੇ ਚਾਹੀਦੇ ਆ, ਮੋਢੇ ਨਾਲ ਮੋਢਾ ਮਿਲਾ ਕੇ ਇਹਨਾਂ ਨੂੰ ਚੱਲਣਾ ਚਾਹੀਦਾ ਹੈ। ਜੇ ਅਸੀਂ ਅਧਿਕਾਰਾਂ ਦੀ ਮੰਗ ਸਰਕਾਰਾਂ ਤੋਂ ਕਰਦੇ ਹਾਂ ਤਾਂ ਸਾਨੂੰ ਆਪਣੇ ਮੁਲਕ ਦੇ ਪ੍ਰਤੀ ਕੁਝ ਫਰਜ਼ਾਂ ਦੇ ਬਾਰੇ ਵੀ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ ਔਰ ਉਹਨਾਂ ਫਰਜ਼ਾਂ ਨੂੰ ਸਮੇਂ-ਸਮੇਂ ਤੇ ਨਿਭਾਉਣਾ ਚਾਹੀਦਾ ਹੈ। ਮੈਡਮ, ਮੈਂ ਇਹ ਵੀ ਸਮਝਦਾ ਹਾਂ ਕਿ ਕਿਸੇ ਵੀ ਮੁਲਕ ਦਾ ਸੰਵਿਧਾਨ, ਇੱਕ ਚੰਗਾ ਸੰਵਿਧਾਨ ਉਦੋਂ ਮੰਨਿਆ ਜਾਂਦਾ ਹੈ ਜਦੋਂ ਸਮੇਂ ਦੇ ਅਨੁਸਾਰ ਉਹਦੇ ਵਿੱਚ ਕੁਝ ਨਾ ਕੁਝ ਪਰਿਵਰਤਨ ਜਿਹੜੇ ਹੈ ਉਹ ਹੁੰਦੇ ਰਹਿਣੇ ਚਾਹੀਦੇ ਨੇ। ਹਾਲੇ ਕਿ ਜੇ ਅਸੀਂ ਅਮੈਰੀਕਾ ਦੇ ਸੰਵਿਧਾਨ ਦੀ ਗੱਲ ਕਰੀਏ ਤਾਂ 1799 ਤੋਂ ਲੈ ਕੇ ਹੁਣ ਤੱਕ 230 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਔਰ ਹਜੇ ਤੱਕ ਉੱਥੇ 27 ਸੋਧਾਂ ਹੋਈਆਂ ਨੇ ਅਮੈਰੀਕਾ ਦੇ ਸੰਵਿਧਾਨ ਦੇ ਵਿੱਚ। ਲੇਕਿਨ ਭਾਰਤ ਦਾ ਸੰਵਿਧਾਨ ਜਿਹੜਾ ਹੈ ਉਹ 1950 ਦੇ ਵਿੱਚ ਲਾਗੂ ਹੁੰਦਾ ਹੈ ਔਰ ਅਸੀਂ ਹੁਣ ਤੱਕ ਸਮੇਂ ਦੇ ਅਨੁਸਾਰ ਚੱਲਦੇ ਹੋਏ ਜੋ ਜੋ ਸਾਨੂੰ ਲੋੜ ਹੋਈ ਅਸੀਂ ਆਪਣੇ ਸੰਵਿਧਾਨ 'ਚ ਉਹਨੂੰ ਪਰਿਵਰਤਨ ਕੀਤੇ। ਮੈਂ ਹੁਣੇ ਕਿਹਾ ਕਿ 21 ਸਾਲ ਤੋਂ 18 ਸਾਲ ਅਸੀਂ ਉਮਰ ਕਰ ਲਈ ਅਕਾਡਮੀ ਸੋਧ ਦੇ ਦੁਆਰਾ। ਇਸ ਤਰ੍ਹਾਂ ਕੁਝ ਬੜੀਆਂ ਇੰਪੋਰਟੈਂਟ ਕੜੀਆਂ ਮਹੱਤਵਪੂਰਨ ਸੋਧਾਂ ਹੋਈਆਂ ਨੇ, ਉਹਦਾ ਵੀ ਆਪਾਂ ਜ਼ਿਕਰ ਅੱਜ ਜ਼ਰੂਰ ਕਰਾਂਗੇ ਇੱਥੇ।
1: ਜਿਹੜਾ ਸੰਸ਼ੋਧਨ ਜਿਹੜਾ ਆਪਾਂ ਸ਼ਬਦ ਯੂਜ਼ ਕਰਦੇ ਹਾਂ ਕਿ ਦੁਨੀਆ 'ਚ ਸਾਰੇ ਸੰਵਿਧਾਨਾਂ ਦੀ ਹੋ ਸਕਦਾ, ਜਿੱਦਾਂ ਹੁਣ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਅਮੈਰੀਕਾ 'ਚ ਜੀ ਕਰਨਾ ਬਹੁਤ ਹੀ ਔਖਾ ਹੈ, ਪਰ ਜਿਹੜਾ ਭਾਰਤ ਦਾ ਸੰਵਿਧਾਨ ਹੈ ਇਹਦੇ ਕੁਛ ਭਾਗ ਐਸੇ ਹੈ ਜਿਨ੍ਹਾਂ ਨੂੰ ਅਸੀਂ ਬਦਲ ਸਕਦੇ ਹਾਂ, ਆਪਾਂ ਸਾਰੇ ਦੇ ਸਾਰੇ ਸੰਵਿਧਾਨ ਨੂੰ ਬਿਲਕੁਲ ਨਹੀਂ ਬਦਲ ਸਕਦੇ। ਜਿਨ੍ਹਾਂ ਨੇ ਸੰਵਿਧਾਨ ਬਣਾਇਆ ਉਹ ਕਿੰਨੀ ਦੂਰ ਦੀ ਸੋਚ ਰੱਖਦੇ ਸੀਗੇ ਕਿ ਉਹ ਸਾਡੇ ਲਈ ਇੱਕ ਇੰਤਜ਼ਾਮ ਕਰਕੇ ਗਏ ਕਿ ਬਦਲਦੇ ਹੋਏ ਹਾਲਾਤਾਂ ਨਾਲ ਅਸੀਂ ਆਪਣੇ ਜੋ ਵੀ ਦੇਸ਼ ਨੂੰ ਬਦਲਣਾ ਹੈ ਉਹ ਬਦਲ ਸਕੀਏ।
0: ਇਸੇ ਲਈ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬੜਾ ਕਠੋਰ ਹੈ ਕੁਛ ਨੂੰ ਬਦਲਣਾ, ਇਸੇ ਕਰਕੇ ਸਾਡਾ ਸੰਵਿਧਾਨ ਉਹਦੀ ਜਿਹੜੀ ਇੱਕ ਵਿਸ਼ੇਸ਼ਤਾ ਹੈ ਕਿ ਇਹ ਲਚਕੀਲਾ ਔਰ ਕਠੋਰ ਦੋਨੋਂ ਹੀ ਹੈ, ਕਿਉਂਕਿ ਕੁਝ ਸਾਡੇ ਅਨੁਛੇਦ ਇੱਦਾਂ ਦੇ ਨੇ ਜਿਨ੍ਹਾਂ ਨੂੰ ਅਸੀਂ ਬੜੀ ਆਸਾਨੀ ਦੇ ਨਾਲ ਸਿੰਪਲ ਮੈਜੋਰਿਟੀ ਸਧਾਰਨ ਬਹੁਮਤ ਦੇ ਨਾਲ ਅਸੀਂ ਸੋਧ ਸਕਦੇ ਹਾਂ। ਕੁਝ ਸਾਡੀ ਕੈਟੇਗਰੀ ਇੱਦਾਂ ਦੀ ਹੈਗੀ ਹੈ ਜਿਹਨੂੰ ਅਸੀਂ 2/3 ਮੈਜੋਰਿਟੀ, 2/3 ਬਹੁਮਤ ਦੇ ਨਾਲ ਅਸੀਂ ਇਹਨੂੰ ਸੋਧ ਸਕਦੇ ਹਾਂ ਔਰ ਕੁਝ ਸਾਡੇ ਜਿੱਥੇ ਕਠੋਰਤਾ ਦੀ ਗੱਲ ਆਉਂਦੀ ਹੈ ਕੁਝ ਅਨੁਛੇਦ ਇੱਦਾਂ ਦੇ ਹੈ ਜੇ ਉਹਨਾਂ 'ਚ ਸੋਧ ਕਰਨੀ ਹੈ ਤਾਂ 2/3 ਮੈਜੋਰਿਟੀ ਦੇ ਨਾਲ ਨਾਲ ਸੰਸਦ ਦੀ ਅੱਧੇ ਤੋਂ ਵੱਧ ਰਾਜਾਂ ਦੀ ਮਨਜ਼ੂਰੀ ਚਾਹੀਦੀ ਹੈ। ਇਹ ਬਿਲਕੁਲ ਸਹੀ ਕਿਹਾ ਮੈਡਮ ਤੁਸੀਂ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਦੀ ਬੜੀ ਦੂਰਦਰਸ਼ਿਤਾ ਸੀ ਕਿ ਉਹਨਾਂ ਨੇ ਇਹ ਦੋਨੋਂ ਚੀਜ਼ਾਂ ਉਹਦੇ 'ਚ ਲਈਆਂ। ਦੇਖੋ ਸ਼ੁਰੂਆਤ ਦੇ ਵਿੱਚ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਜੀ ਅਸੀਂ ਦੂਜੇ ਦੇਸ਼ਾਂ ਤੋਂ ਬਹੁਤ ਕੁਝ ਉਧਾਰਾ ਲਿਆ, ਲੇਕਿਨ ਮੈਂ ਇਹਨੂੰ ਕਹਿਣਾ ਚਾਹੂੰਗਾ ਉਧਾਰਾ ਜ਼ਰੂਰ ਅਸੀਂ ਲਿਆ, ਲੇਕਿਨ ਉਹਨੂੰ ਜਿਸ ਤਰ੍ਹਾਂ ਅਸੀਂ ਭਾਰਤੀ ਰੰਗ ਦੇ ਵਿੱਚ ਰੰਗਿਆ ਔਰ ਜਿੱਦਾਂ ਉਹਨੂੰ ਅਸੀਂ ਢਾਲਿਆ ਔਰ ਜਿੱਦਾਂ ਉਹਨੂੰ ਅਸੀਂ ਲਾਗੂ ਕੀਤਾ ਔਰ ਸਾਡਾ ਲੋਕਤੰਤਰ ਅੱਜ ਦੁਨੀਆ ਦੇ ਸਫਲ ਲੋਕਤੰਤਰ ਦੇ ਵਿੱਚ ਖੜਾ।
1: ਲੋਕ ਹੈਰਾਨ ਹੁੰਦੇ ਆ ਕਿ ਭਾਰਤ ਕਿੱਦਾਂ ਚੱਲੀ ਜਾ ਰਿਹਾ, ਕਿਉਂਕਿ ਦੇਖੋ ਸ਼ਾਇਦ ਤੁਹਾਨੂੰ ਵੀ ਪਤਾ ਹੋਏਗਾ ਕਿ ਜਦੋਂ ਸਾਡਾ ਦੇਸ਼ ਬਣਿਆ ਸੀਗਾ, ਜਦੋਂ ਸਾਨੂੰ ਆਜ਼ਾਦੀ ਮਿਲੀ ਸੀ
0: ਜੀ,
1: ਤੇ ਲੋਕ ਇਹੀ ਸੋਚਦੇ ਸੀ ਇਹ ਦੇਸ਼ ਟੁੱਟ ਜਾਣਾ, ਇਹ ਨਹੀਂ ਰਹਿਣਾ
0: ਜੀ।
1: ਮੈਨੂੰ ਲੱਗਦਾ ਇਹਦੇ 'ਚ ਸੰਵਿਧਾਨ ਦੀ ਬਹੁਤ ਵੱਡੀ ਭੂਮਿਕਾ ਹੈ, ਜਿਹੜਾ ਅਸੀਂ ਸਾਡਾ ਦੇਸ਼ ਵੱਧ ਫੁੱਲ ਰਿਹਾ ਹੈ
0: ਜੀ।
1: ਜੇ ਅਸੀਂ 21st century ਦੀ ਗੱਲ ਕਰੀਏ
0: ਜੀ,
1: ਤਾਂ ਲੋਕ ਸਾਡੇ ਵੱਲ ਦੇਖ ਰਹੇ ਹੈ, ਸਾਡੇ ਕੋਲ ਉਹ ਗਾਈਡੈਂਸ ਲੈਣਾ ਚਾਹੁੰਦੇ ਨੇ
0: ਜੀ,
1: ਤੇ ਮੈਨੂੰ ਲੱਗਦਾ ਇਹਦੇ 'ਚ ਸੰਵਿਧਾਨ ਦੀ ਆਪਣੀ ਬਹੁਤ ਹੀ ਵੱਡੀ ਭੂਮਿਕਾ ਹੈ, ਕਿਉਂਕਿ ਜਿਹੜਾ ਇਹ ਸੰਵਿਧਾਨ ਹੈ
0: ਜੀ
1: ਇਹ ਲੋਕਤੰਤਰ ਦਾ ਆਧਾਰ ਸੀ, ਤਾਂਹੀਓ ਅਸੀਂ ਅੱਜ ਇੱਥੇ ਤੱਕ ਪੁੱਜੇ ਹਾਂ।
0: ਬਿਲਕੁਲ ਸਹੀ ਕਿਹਾ ਮੈਡਮ। ਮੈਂ ਨਾ ਇੱਥੇ ਕਿਉਂਕਿ ਸਾਡੀ ਹਿੰਦੁਸਤਾਨ ਦੀ ਆਬਾਦੀ ਜ਼ਿਆਦਾਤਰ ਪਿੰਡਾਂ 'ਚ ਰਹਿੰਦੀ ਹੈ, ਮੈਂ ਸਰੋਤਿਆਂ ਨੂੰ ਇਹ ਜ਼ਰੂਰ ਦੱਸਣਾ ਚਾਹੂੰਗਾ ਕਿ ਦੋ ਬੜੀਆਂ ਇੰਪੋਰਟੈਂਟ ਮਹੱਤਵਪੂਰਨ ਸੋਧਾਂ ਹੋਈਆਂ ਨੇ, ਸੋਧ 73ਵੀਂ ਅਤੇ 74ਵੀਂ। 73ਵੀਂ ਅਤੇ 74ਵੀਂ ਸੋਧ ਦਾ ਜ਼ਿਕਰ ਕਰਨਾ ਤਾਂ ਜ਼ਰੂਰੀ ਹੈ ਕਿਉਂਕਿ ਲੰਬੇ ਸਮੇਂ ਤੋਂ ਇਹ ਮੰਗ ਸੀ ਔਰ ਡਾਇਰੈਕਟ ਪ੍ਰਿੰਸੀਪਲਸ ਦੇ ਵਿੱਚ ਵੀ ਅਸੀਂ ਗੱਲ ਕੀਤੀ ਹੈ ਕਿ ਜਿੱਥੇ ਗਾਂਧੀਵਾਦੀ ਸਿਧਾਂਤਾਂ ਦੀ ਗੱਲ ਹੈ ਅਤੇ ਮਹਾਤਮਾ ਗਾਂਧੀ ਦੀ ਵੀ ਸੋਚ ਸੀ ਵੀ ਰਾਮ ਰਾਜ ਜਿਹੜਾ, ਰਾਮ ਰਾਜ ਦਾ ਮਤਲਬ ਹੈ ਵੀ ਹੇਠਲੇ ਪੱਧਰ ਤੱਕ ਸ਼ਾਸਨ ਵਿਵਸਥਾ ਨੂੰ ਲੈ ਕੇ ਜਾਇਆ ਜਾਵੇ, ਜਿਹੜਾ ਗ੍ਰਾਸਰੂਟ ਲੈਵਲ 'ਤੇ ਬੰਦਾ ਬੈਠਾ ਹੈ ਉਹਦੇ ਕੋਲ ਵੀ ਸ਼ਾਸਨ ਕਰਨ ਦਾ ਉਹਨੂੰ ਮੌਕਾ ਮਿਲੇ। ਤਾਂ ਇਹ 1992 ਦੇ ਵਿੱਚ 73ਵੀਂ ਸੋਧ ਹੁੰਦੀ ਹੈ ਜਿਹਦੇ ਰਾਹੀਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਇਹਨਾਂ ਨੂੰ ਸੰਵਿਧਾਨਿਕ ਦਰਜਾ ਦੇ ਦਿੱਤਾ ਗਿਆ।
1: ਮੈਨੂੰ ਲੱਗਦਾ ਕਿ ਇਸਨੇ ਸਾਡੇ ਭਾਰਤ ਦੀ ਰਾਜਨੀਤੀ ਨੂੰ ਬਦਲ ਕੇ ਰੱਖ ਦਿੱਤਾ, ਖਾਸ ਕਰ ਔਰਤਾਂ ਦੇ ਮਾਮਲੇ 'ਚ, ਤੇ ਜਿਹੜੇ ਘੱਟ ਗਿਣਤੀ ਦੇ ਲੋਕ ਨੇ
0: ਜੀ ਜੀ
1: ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਦੀਆਂ ਓਪਰਚੁਨਿਟੀਜ਼ ਮਿਲੀਆਂ।
0: ਤੁਸੀਂ ਦੇਖੋ ਮੈਡਮ, ਜੇ ਪਿੰਡਾਂ 'ਚ ਆਪਾਂ ਵੀ ਘੁੰਮਦੇ ਹਾਂ ਤੇ ਪਿੰਡਾਂ ਦੇ ਵਿੱਚ ਅੱਜ ਔਰਤਾਂ ਜਿਹੜੀਆਂ ਨੇ ਉਹ ਸਰਪੰਚ ਬਣੀਆਂ ਹੋਈਆਂ ਨੇ, ਪੰਚ ਬਣੀਆਂ ਹੋਈਆਂ ਨੇ, ਉਹਨਾਂ ਨੂੰ ਸ਼ਾਸਨ ਕਰਨ ਦਾ ਮੌਕਾ ਮਿਲਿਆ ਨੇ, ਉਹਨਾਂ ਦਾ ਕੌਨਫੀਡੈਂਸ ਵਧਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਭਾਰਤੀ ਸੰਵਿਧਾਨ ਦੀ

0: ਦੇਣ ਹੈਗੀ ਆ।
1: ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਅੱਜ ਦਾ ਪ੍ਰੋਗਰਾਮ ਸੀ ਭਾਰਤ ਦਾ ਸੰਵਿਧਾਨ, ਲੋਕਤੰਤਰ ਦਾ ਆਧਾਰ। ਅਸੀਂ ਅੱਜ ਬੜੀ ਖੁੱਲ੍ਹ ਕੇ ਇਹਦੇ 'ਤੇ ਗੱਲਬਾਤ ਕੀਤੀ ਆ, ਔਰ ਮੈਨੂੰ ਪੂਰੀ ਆਸ਼ਾ ਹੈ ਕਿ ਸਾਡੇ ਸਰੋਤਿਆਂ ਨੂੰ ਇਸ ਤੋਂ ਬਹੁਤ ਫਾਇਦਾ ਹੋਏਗਾ, ਇਹ ਜਾਣਕਾਰੀ ਉਹਨਾਂ ਦੇ ਕੰਮ ਆਵੇਗੀ। ਅਤੇ ਇਸ ਦੇ ਨਾਲ ਹੀ ਸਮਾਪਤ ਕਰਦੇ ਹਾਂ।
0: ਮੈਡਮ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇਸ ਚਰਚਾ ਦੇ ਵਿੱਚ ਮੇਰਾ ਸਾਥ ਦਿੱਤਾ।
1: ਸ਼ੁਕਰੀਆ।
2: ਹਾਂਜੀ ਰੋਲੀਆ ਰਾਮ ਜੀ,
3: ਸ਼ਿੰਗਾਰਾ ਸਿੰਘ ਜੀ ਦੋ ਕਬੂਲ ਗਾਉਣ ਦੇ ਲਾਉਂਦੇ ਬਚਾ ਲਿਓ,
2: ਲਾ ਦਿਓ ਜੀ।

ਫਸਲਾਂ 'ਤੇ ਆਵੇ, ਕੋਈ ਵੀ ਜਿਹੜਾ ਵਾਇਰਸ ਰੋਗ ਹੈ ਉਹਦਾ ਹੱਲ ਨਹੀਂ ਹੁੰਦਾ, ਉਹਨੂੰ ਅਸੀਂ ਪਹਿਲਾਂ ਹੀ ਆਉਣ ਤੋਂ ਪਹਿਲਾਂ ਹੀ ਅਸੀਂ ਉਹਨੂੰ ਪ੍ਰਿਵੈਂਸ਼ਨ ਕਰੀਏ ਤਾਂ ਉਹੀ ਬੈਟਰ ਹੁੰਦੀ ਹੈ। ਕਿਉਂਕਿ ਇੱਕ ਵਾਰੀ ਉਹ ਵਿਸ਼ਾਣੂ ਰੋਗ ਦਾ ਹਮਲਾ ਹੋ ਜਾਵੇ ਫਿਰ ਉਹਦਾ ਰੋਕਥਾਮ ਉਹਦੀ ਅਸੰਭਵ ਹੈ। ਰਸ ਚੂਸਣ ਵਾਲੇ ਕੀੜਿਆਂ 'ਚੋਂ ਜਿਹੜਾ ਦੂਜਾ ਕੀੜਾ ਹੈ, ਮੁੱਖ ਕੀੜਾ ਹੈ, ਉਹ ਹੈ ਹਰਾ ਤੇਲਾ। ਹਰਾ ਤੇਲਾ ਜੇ ਆਪਾਂ ਗੱਲ ਕਰੀਏ, ਜਿਵੇਂ ਹੁਣ ਇਸ ਵੇਲੇ 15-20 ਦਿਨਾਂ ਦੀ ਫਸਲ ਹੋ ਗਈ ਹੈ, ਜਿਹਨੇ ਸਮੇਂ ਸਿਰ ਬਿਜਾਈ ਕੀਤੀ ਹੈ ਅੱਧ ਮਈ ਤੱਕ, ਅਤੇ ਹੁਣ ਉਹ ਵੀ 25 ਦਿਨਾਂ ਦੀ ਫਸਲ ਹੋ ਗਈ ਹੈ, ਅਤੇ ਇਸ ਵੇਲੇ ਜਿਹੜਾ ਹੈਗਾ ਹਰਾ ਤੇਲਾ ਆਉਣ ਵਾਲੇ ਦਿਨਾਂ 'ਚ ਜੂਨ ਦੇ ਅਖੀਰ ਵਿੱਚ ਉਹਦਾ ਹਮਲਾ ਦੇਖਣ ਨੂੰ ਮਿਲ ਸਕਦਾ ਹੈ। ਹਰੇ ਤੇਲੇ ਦੀ ਜਿਹੜੀ ਹਮਲਾ ਕਰਨ ਦੀ ਕਿਵੇਂ ਹੈਗਾ, ਉਹ ਰਸ ਚੂਸਦਾ, ਉਹ ਵੀ ਰਸ ਚੂਸਣ ਵਾਲਾ ਕੀੜਾ, ਉਹ ਪਰ ਪੱਤਿਆਂ ਨੂੰ ਜਿਹੜੇ ਸਿਰਿਆਂ ਤੋਂ ਥੱਲਿਆਂ ਨੂੰ ਪੀਲੇ ਕਰਕੇ ਨਾ, ਥੱਲੇ ਨੂੰ ਪੀਲੇ ਕਰ ਦਿੰਦਾ, ਅਤੇ ਉਹ ਥੱਲੇ ਜਿਹੜੇ ਪੱਤੇ ਨੇ ਉਹ ਥੱਲਿਆਂ ਨੂੰ ਮੁੜ ਜਾਂਦੇ ਨੇ, ਅਤੇ ਹੌਲੀ ਹੌਲੀ ਜੇ ਹਮਲਾ ਵੱਧਦਾ ਤਾਂ ਉਹ ਸਾਰੇ ਜਿਹੜੇ ਸਾਰੇ ਪੱਤੇ ਜਿਹੜੇ ਪੀਲੇ ਹੁੰਦੇ ਨੇ ਉਹ ਝੜ ਜਾਂਦੇ ਨੇ। ਇਸ ਕਰਕੇ ਜਿਹੜਾ ਸਾਡੇ ਨਰਮੇ ਦੇ ਬੂਟੇ ਦਾ ਜਿਹੜਾ ਹੈਗਾ ਵਾਧਾ ਉਹ ਰੁਕ ਜਾਂਦਾ। ਅਤੇ ਤੀਸਰਾ ਜਿਹੜਾ ਰਸ ਚੂਸਣ ਵਾਲਾ ਮੁੱਖ ਕੀੜਾ, ਜਿਹੜਾ ਕਿ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖਿਆ ਕਿ ਇਹਦਾ ਜਿਹੜਾ ਹਮਲਾ ਹਰ ਸਾਲ ਵਧੀ ਜਾਂਦਾ, ਕਿਉਂ ਵੱਧ ਰਿਹਾ? ਕਿਉਂਕਿ ਇਸ ਸਾਲ ਵੀ ਜਿਵੇਂ ਮੌਸਮ ਵਿਭਾਗ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਸਾਡੀ ਮੌਨਸੂਨ ਹੈ ਉਹ ਜਿਹੜੀ ਨੋਰਮਲ ਹੁੰਦੀ ਹੈ ਉਹਦੇ ਨਾਲੋਂ ਘੱਟ ਇਸ ਵਾਰੀ ਮੌਨਸੂਨ ਦਾ ਹੈਗਾ ਖਦਸ਼ਾ। ਅਤੇ ਉਸ ਉਹਨਾਂ ਹਾਲਾਤਾਂ ਵਿੱਚ ਜਦੋਂ ਵੀ ਖੁਸ਼ਕ ਅਤੇ ਗਰਮੀ ਬਹੁਤ ਹੁੰਦੀ ਹੈ, ਜਿਵੇਂ ਤਾਪਮਾਨ 44-45 ਡਿਗਰੀ ਅੱਜ ਕੱਲ੍ਹ ਚੱਲ ਰਿਹਾ ਤਾਪਮਾਨ, ਅਤੇ ਉੱਪਰੋਂ ਖੁਸ਼ਕੀ ਬਹੁਤ ਚੱਲ ਰਹੀ ਹੈ, ਇਹਨਾਂ ਹਾਲਾਤਾਂ ਵਿੱਚ ਜਿਹੜੀ ਇੱਕ ਜਿਹੜਾ ਤੀਜਾ ਕੀੜਾ ਮੁੱਖ ਕੀੜਾ ਉਹ ਹੈ ਭੂਰੀ ਜੂੰ, ਇਹਦਾ ਹਮਲਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਜੇ ਇਹੀ ਹਾਲਾਤ ਸਾਡੇ ਮੌਸਮ ਦੇ ਬਰਕਰਾਰ ਰਹਿੰਦੇ ਨੇ, ਵੀ ਖੁਸ਼ਕੀ ਵੀ ਰਹਿੰਦੀ ਹੈ ਅਤੇ ਤਾਪਮਾਨ ਵੀ ਬਹੁਤ ਵੱਧ ਰਹਿੰਦਾ, 42-43 ਡਿਗਰੀ ਜਾਂ ਉਸ ਤੋਂ ਵੀ ਵੱਧ ਰਹਿੰਦਾ, ਉਹਨਾਂ ਹਾਲਾਤਾਂ ਵਿੱਚ ਵੀ ਇਹ ਕੀੜੇ ਦੀ ਜਿਹੜਾ ਹਮਲਾ ਬਹੁਤ ਜ਼ਿਆਦਾ ਵੱਧ ਜਾਂਦਾ। ਇਹਨਾਂ ਦੀ ਇਸ ਤੋਂ ਇਲਾਵਾ ਜਿਹੜੇ ਰਸ ਚੂਸਣ ਵਾਲੇ ਕੀੜੇ ਆ, ਇਹਨਾਂ ਦੀ ਰੋਕਥਾਮ ਤੋਂ ਪਹਿਲਾਂ ਮੈਂ ਜਿਹੜੇ ਹੋਰ ਕੀੜੇ ਨੇ ਨਰਮੇ 'ਤੇ ਆਉਂਦੇ ਆ, ਉਹ ਹੈ ਸਾਡੀ ਸੁੰਡੀਆਂ। ਸੁੰਡੀਆਂ 'ਚੋਂ ਜਿਹੜੀ ਮੁੱਖ ਤੌਰ 'ਤੇ ਜਿਹੜੀ ਸਭ ਤੋਂ ਹਾਨੀਕਾਰਕ ਸੁੰਡੀ ਇਸ ਵੇਲੇ ਹਮਲਾ ਕਰਦੀ ਹੈ ਉਹ ਹੈ ਗੁਲਾਬੀ ਸੁੰਡੀ। ਜਿਹੜਾ ਬੀਟੀ ਨਰਮਾ ਸੀ, ਜਿਵੇਂ 2005 ਵਿੱਚ ਪੰਜਾਬ 'ਚ ਉਹਦੀ ਆਮਦ ਹੋਈ, ਅਤੇ 2020-21 ਤੱਕ 15 ਸਾਲ ਸਾਨੂੰ ਵਧੀਆ ਜਿਹੜਾ ਕੰਟਰੋਲ ਦਿੱਤਾ ਬੀਟੀ ਨਰਮੇ ਨੇ ਸੁੰਡੀਆਂ ਵਾਸਤੇ, ਪਰ 2020-21 ਤੋਂ ਬਾਅਦ ਜਿਹੜੀ ਗੁਲਾਬੀ ਸੁੰਡੀ ਹੈ ਇਹਦੇ ਵਿੱਚ ਬੀਟੀ ਜ਼ਹਿਰ ਪ੍ਰਤੀ ਬਹੁਤ ਜ਼ਿਆਦਾ ਆਪਾਂ ਕਹਿੰਦੇ ਹਾਂ ਰਜ਼ਿਸਟੈਂਸ ਆ ਗਈ ਹੈ ਜਾਂ ਪ੍ਰਤੀਰੋਧਤਾ ਆ ਗਈ ਹੈ। ਹੁਣ ਬੀਟੀ ਜ਼ਹਿਰ ਗੁਲਾਬੀ ਸੁੰਡੀ 'ਤੇ ਅਸਰ ਨਹੀਂ ਕਰਦੀ, ਇਸ ਕਰਕੇ ਜਿਹੜੇ ਬੀਟੀ ਸਾਡੀ ਗੁਲਾਬੀ ਸੁੰਡੀ ਹੈ, ਜਿੰਨਾ ਵੀ ਬੀਟੀ ਹਾਈਬ੍ਰਿਡ ਨੇ ਉਹਨਾਂ 'ਤੇ ਚੰਗੀ ਤਰ੍ਹਾਂ ਹਮਲਾ ਕਰਦੀ ਹੈ ਅਤੇ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ। ਪਰ ਹਜੇ ਤੱਕ ਸਾਡੀ ਜਿਹੜੀ ਅਮਰੀਕਨ ਸੁੰਡੀ ਹੈ, ਮੁੱਖ ਸੁੰਡੀ ਹੈ ਜਾਂ ਚਿਤਕਬਰੀ ਸੁੰਡੀ ਹੈ, ਉਹਨਾਂ ਤੋਂ ਸਾਨੂੰ ਹਜੇ ਬਚਾਅ ਹੈ ਸਾਡਾ, ਕਿਉਂਕਿ ਹਜੇ ਉਹਨਾਂ 'ਚ ਸਹਿਣ ਸ਼ਕਤੀ ਪੈਦਾ ਨਹੀਂ ਹੋਈ ਬੀਟੀ ਜ਼ਹਿਰਾਂ ਪ੍ਰਤੀ। ਅਤੇ ਜੇ ਆਪਾਂ ਗੱਲ ਕਰੀਏ ਕਿ ਹੁਣ ਇਹ ਕੀੜਿਆਂ ਦੀ ਆਮਦ ਤਾਂ ਹੋ ਰਹੀ ਹੈ, ਬਟ ਇਹਨਾਂ ਦੀ ਹੁਣ ਅਸੀਂ ਰੋਕਥਾਮ ਕਿਵੇਂ ਕਰੀਏ ਆਉਣ ਵਾਲੇ ਜਿਵੇਂ ਮਹੀਨੇ 'ਚ ਜਾਂ ਜੁਲਾਈ ਮਹੀਨੇ ਜਾਂ ਅਗਸਤ ਮਹੀਨੇ, ਜਿਵੇਂ ਜਿਵੇਂ ਨਰਮੇ ਦਾ ਸੀਜ਼ਨ ਅੱਗੇ ਵਧੂਗਾ, ਅਸੀਂ ਇਹਨਾਂ ਦੀ ਰੋਕਥਾਮ ਕਿਸ ਤਰ੍ਹਾਂ ਕਰ ਸਕਦੇ ਹਾਂ? ਮੈਂ ਗੱਲ ਕਰੂੰਗੀ ਸਰਵ ਪੱਕੀ ਰੋਕਥਾਮ ਦੀ, ਕਿਉਂਕਿ ਸਾਡਾ ਇੱਥੇ ਮੰਤਵ ਹੈਗਾ ਕਿ ਅਸੀਂ ਆਪਣੇ ਖਰਚੇ ਘਟਾਉਣੇ ਆ, ਕਿਉਂਕਿ ਸਾਨੂੰ ਜਿਹੜਾ ਨਰਮੇ ਦਾ ਭਾਅ ਚੰਗਾ ਨਹੀਂ ਮਿਲਦਾ, ਇਸ ਕਰਕੇ ਸਾਨੂੰ ਜਿਹੜੇ ਸਾਡਾ ਖਰਚੇ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਅਖੀਰ 'ਚ ਕਿਸਾਨ ਨਰਮੇ ਦੀ ਫਸਲ ਤੋਂ ਮੂੰਹ ਮੋੜ ਜਾਂਦਾ। ਇਸ ਕਰਕੇ ਆਪਾਂ ਸਰਵ ਪੱਕੀ ਰੋਕਥਾਮ ਤੋਂ ਇਲਾਵਾ ਸਾਡੇ ਕੋਲ ਹੋਰ ਇਸ ਵੇਲੇ ਕੋਈ ਚਾਰਾ ਨਹੀਂ ਹੈ। ਸਰਵ ਪੱਕੀ ਰੋਕਥਾਮ 'ਚ ਕੀ ਹੁੰਦਾ ਕਿ ਅਸੀਂ ਸਿਰਫ ਜਿਹੜੇ ਕੀਟਨਾਸ਼ਕ ਹੈ ਉਹਨਾਂ 'ਤੇ ਨਿਰਭਰ ਨਹੀਂ ਕਰਨਾ, ਉਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਜਿਹੜੇ ਵੀ ਹੱਲ ਹਨ ਅਸੀਂ ਉਹਨਾਂ 'ਤੇ ਪਹਿਲਾਂ ਉਹਨਾਂ ਦੀ ਅਸੀਂ ਸਹਾਇਤਾ ਲੈਣੀ ਹੈ। ਉਹਨਾਂ ਦੀ ਸਹਾਇਤਾ ਲੈਣ ਤੋਂ ਬਾਅਦ ਜੇ ਸਾਡੇ ਕੋਲ ਕੰਟਰੋਲ ਨਹੀਂ ਹੁੰਦਾ ਵੀ ਕੀੜੇ ਮਕੌੜੇ, ਫਿਰ ਅਸੀਂ ਅਖੀਰ ਵਿੱਚ ਆਪਣੇ ਜਿਹੜੇ ਕੀਟਨਾਸ਼ਕ ਹੈ ਅਸੀਂ ਉਹਨਾਂ ਦੀ ਮਦਦ ਲੈਣੀ ਹੈ। ਸਭ ਤੋਂ ਪਹਿਲਾਂ ਕਿਸੇ ਵੀ ਫਸਲ 'ਤੇ ਕਿਸੇ ਵੀ ਕੀੜੇ ਮਕੌੜੇ ਦੀ ਰੋਕਥਾਮ ਤੋਂ ਪਹਿਲਾਂ ਸਾਨੂੰ ਉਹਦੀ ਪਛਾਣ ਅਤੇ ਉਹਦੀ ਗਿਣਤੀ, ਜਿਹਨੂੰ ਅਸੀਂ ਆਰਥਿਕ ਕਗਾਰ ਵੀ ਕਹਿੰਦੇ ਹਾਂ, ਇਕਨੋਮਿਕ ਥ੍ਰੈਸ਼ਹੋਲਡ ਲੈਵਲ, ਉਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਹੀ ਜ਼ਰੂਰੀ ਹੈ। ਕਿਹੜੀ ਫਸਲ 'ਤੇ ਕਿਹੜੇ ਕੀੜੇ ਦੀ ਕਦੋਂ ਆਮਦ ਹੁੰਦੀ ਹੈ ਉਹਦੇ ਬਾਰੇ ਸਾਨੂੰ ਪੂਰਾ ਟਾਈਮਿੰਗ ਸਾਨੂੰ ਪਤਾ ਹੋਣੀ ਚਾਹੀਦੀ ਹੈ। ਉਹਦੇ ਵਾਸਤੇ ਕੀ ਜ਼ਰੂਰੀ ਹੈ, ਸਾਨੂੰ ਕਦੋਂ ਪਤਾ ਹੋਊਗਾ ਵੀ ਕਿਹੜੇ ਕੀੜੇ ਨੇ ਕਦੋਂ ਉਹਦਾ ਹਮਲਾ ਸ਼ੁਰੂ ਹੋਇਆ ਜਾਂ ਉਹਦੀ ਗਿਣਤੀ ਕਿੱਥੇ ਤੱਕ ਪਹੁੰਚ ਗਈ ਹੈ, ਉਹ ਨਿਰਭਰ ਕਰਦੀ ਹੈ ਜੇ ਅਸੀਂ ਆਪਣੇ ਖੇਤ ਦਾ ਲਗਾਤਾਰ ਸਰਵੇਖਣ ਕਰਾਂਗੇ। ਸਰਵੇਖਣ ਜਿਹੜੇ ਸਰਵ ਪੱਕੀ ਰੋਕਥਾਮ ਹੈ ਉਹਦਾ ਮੁੱਢ ਹੈ। ਜੇ ਅਸੀਂ ਸਰਵੇਖਣ ਸਮੇਂ ਸਿਰ ਨਹੀਂ ਕਰਾਂਗੇ ਤਾਂ ਸਾਡਾ ਜਿਹੜਾ ਵੀ ਕੀੜਾ ਹੈ ਹਾਨੀਕਾਰ ਕੀੜਾ, ਉਹਦੀ ਰੋਕਥਾਮ ਸਾਡੇ ਬਹੁਤ ਹੱਦ ਤੱਕ ਉਹਦੀ ਫੇਲ ਹੋ ਸਕਦੀ ਹੈ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੋਊਗਾ ਵੀ ਸਾਡੀ ਉਹਦੀ

ਜਿਹੜੀ ਕੀੜੇ ਦੀ ਗਿਣਤੀ ਹੈ ਕਦੋਂ ਤੱਕ ਕਿੱਥੇ ਪਹੁੰਚ ਗਈ ਹੈ। ਆਰਥਿਕ ਕਗਾਰ ਕੀ ਹੁੰਦਾ? ਆਰਥਿਕ ਕਗਾਰ ਇੱਕ ਨੰਬਰ ਹੁੰਦਾ, ਇੱਕ ਗਿਣਤੀ ਹੁੰਦੀ ਹੈ। ਅਗਰ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਸਪਰੇ ਕਰ ਦਾਂਗੇ ਤਾਂ ਸਾਨੂੰ ਫਾਇਦਾ ਹੋਊਗਾ ਸਪਰੇ ਕੀਤੇ ਦਾ, ਅਤੇ ਜੇ ਅਸੀਂ ਆਰਥਿਕ ਕਗਾਰ ਲੰਘ ਗਏ, ਅਸੀਂ ਟੱਪ ਗਏ, ਉਹਨੂੰ ਅਸੀਂ ਮਿਸ ਕਰਤਾ, ਫਿਰ ਸਾਨੂੰ ਸਪਰੇ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ, ਸਾਡੇ ਝਾੜ 'ਚ ਉਨਾ ਵਾਧਾ ਨਹੀਂ ਹੋਊਗਾ ਕਿ ਸਾਨੂੰ ਉਹ ਰਿਟਰਨ ਮਿਲ ਸਕਣ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿਸਾਨ ਵੀਰੋ ਕਿ ਅਸੀਂ ਆਪਣੇ ਖੇਤ ਦਾ ਲਗਾਤਾਰ ਸਰਵੇਖਣ ਕਰੀਏ। ਉਹ ਨਿਰਭਰ ਕਰਦਾ ਹੈ ਤੁਸੀਂ ਕਿਹੜੀ ਫਸਲ ਬੀਜੀ ਹੈ। ਮੈਂ ਨਰਮੇ ਦੀ ਗੱਲ ਕਰ ਰਹੀ ਹਾਂ ਤਾਂ ਨਰਮੇ ਵਿੱਚ ਘੱਟੋ ਘੱਟ ਤੁਸੀਂ ਹਫ਼ਤੇ 'ਚ 2 ਜਾਂ 3 ਵਾਰੀ ਸਰਵੇਖਣ ਕਰੋ। ਅਤੇ ਰਸ ਚੂਸਣ ਵਾਲੇ ਕੀੜਿਆਂ ਵਾਸਤੇ ਸਰਵੇਖਣ ਕਦੋਂ ਕਰਨਾ? ਉਹਦੇ ਵਾਸਤੇ ਢੁੱਕਵਾਂ ਸਮਾਂ ਹੈ ਸਵੇਰ ਦੇ 10 ਵਜੇ ਤੋਂ ਪਹਿਲਾਂ ਪਹਿਲਾਂ। ਜਿੰਨੇ ਵੀ ਰਸ ਚੂਸਣ ਵਾਲੇ ਕੀੜੇ ਹੈ, ਜੇ ਤੁਸੀਂ ਸਵੇਰ ਤੋਂ 10 ਵਜੇ ਤੋਂ ਪਹਿਲਾਂ ਪਹਿਲਾਂ ਜਾਓਗੇ ਤਾਂ ਤੁਹਾਨੂੰ ਉਹਦੀ ਸਹੀ ਗਿਣਤੀ ਦਾ ਅੰਦਾਜ਼ਾ ਹੋਊਗਾ। ਜਿਵੇਂ ਜਿਵੇਂ 10 ਵਜੇ ਤੋਂ ਬਾਅਦ ਤਾਪਮਾਨ ਵੱਧਦਾ ਤਾਂ ਸਾਨੂੰ ਉਹਦੀ ਗਿਣਤੀ ਦਾ ਸਹੀ ਅਨੁਮਾਨ ਨਹੀਂ ਹੋ ਸਕਦਾ, ਕਿਉਂਕਿ ਕੀੜੇ ਮਕੌੜੇ ਦੇ ਜਿਹੜੇ ਸਾਡੀ ਫਸਲ ਦੇ ਬੂਟਿਆਂ ਦੇ ਥੱਲੜੇ ਪਾਸੇ ਲੁਕ ਜਾਂਦੇ ਨੇ। ਫਿਰ ਸਾਨੂੰ ਐਂ ਲੱਗਦਾ ਵੀ ਉੱਪਰ ਤਾਂ ਕੋਈ ਕੀੜਾ ਹੈ ਹੀ ਨਹੀਂ, ਅਤੇ ਅਸੀਂ ਜਿਹੜੀ ਆਪਣੀ ਨਿਸ਼ਚਿੰਤ ਹੋ ਜਾਂਦਾ ਵੀ ਸਾਡੀ ਫਸਲ 'ਤੇ ਹਜੇ ਕੋਈ ਹਮਲਾ ਨਹੀਂ ਹੈ। ਸਵੇਰੇ ਠੰਡੇ ਠੰਡੇ ਤੁਸੀਂ ਜਾਓ ਅਤੇ ਆਪਣੇ ਖੇਤ 'ਚ 10-15 ਬੂਟਿਆਂ ਨੂੰ ਮਾੜਾ ਜਿਹਾ ਟੇਢਾ ਕਰਕੇ ਉਹਨਾਂ ਦੇ 3 ਪੱਤੇ ਜਿਹੜੇ ਪੂਰੇ ਬਣੇ ਪੱਤੇ ਆ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਦੇਖਣਾ। ਉਹਦੇ ਉੱਪਰ ਤੁਸੀਂ ਗਿਣਤੀ ਕਰਨੀ ਹੈ, ਭਾਵੇਂ ਚਿੱਟਾ ਮੱਛਰ ਹੈ, ਭਾਵੇਂ ਹਰਾ ਤੇਲ ਹੈ, ਉਹ ਮੌਸਮ ਦੇ ਹਿਸਾਬ ਨਾਲ ਜਾਂ ਮਹੀਨੇ ਦੇ ਹਿਸਾਬ ਨਾਲ ਉਹਨਾਂ ਦੀ ਆਮਦ ਹੁੰਦੀ ਹੈ। ਜਿਵੇਂ ਅੱਜ ਕੱਲ੍ਹ ਗੱਲ ਕਰੀਏ ਤਾਂ ਅੱਜ ਕੱਲ੍ਹ ਭੂਰੀ ਜੂੰ ਦਾ ਹਮਲਾ ਸ਼ੁਰੂ ਹੋ ਗਿਆ, ਅਤੇ ਤੁਸੀਂ ਕਿਉਂਕਿ ਬੂਟਾ ਹਜੇ ਬਹੁਤ ਗਿਟਕਦਾ ਹੈਗਾ, ਜੇ ਤੁਸੀਂ ਸਮੇਂ ਸਿਰ ਬਿਜਾਈ ਕੀਤੀ ਹੈ ਜਾਂ ਗਿਟਕਦਾ ਜਾਂ ਫੁਟਕਦਾ ਹੋਊਗਾ ਤਾਂ ਤੁਸੀਂ ਮਾੜਾ ਜਿਹਾ ਨੂੰ ਟੇਢਾ ਕਰਕੇ ਤੁਸੀਂ ਪੱਤਿਆਂ ਦੇ ਥੱਲੜੇ ਪਾਸੇ ਤੁਸੀਂ ਉਹਦੀ ਗਿਣਤੀ ਕਰਨੀ ਹੈ। ਜੇ ਗਿਣਤੀ ਕਈ ਵਾਰ ਕਿਸਾਨ ਨਹੀਂ ਕਰ ਸਕਦੇ ਵੀ ਕਿਉਂਕਿ ਭੂਰੀ ਜੂੰ ਦਾ ਜਿਹੜਾ ਆਕਾਰ ਹੈ, ਜਿਹੜਾ ਸਾਈਜ਼ ਆ, ਉਹ ਬਹੁਤ ਹੀ ਛੋਟਾ ਹੁੰਦਾ ਅਤੇ ਕਈ ਕਿਸਾਨ ਵੀਰ ਉਹਦੀ ਗਿਣਤੀ ਨਹੀਂ ਕਰ ਸਕਦੇ, ਪਰ ਤੁਸੀਂ ਉਹਦੀ ਨਿਸ਼ਾਨੀਆਂ ਦੇਖ ਸਕਦੇ ਹੋ, ਜਿਹੜੇ ਉਹਦੇ ਨੁਕਸਾਨ ਕੀਤਾ ਹੋਇਆ ਪੱਤਿਆਂ ਦੇ ਉੱਪਰ ਉਹਦੀ ਨਿਸ਼ਾਨੀਆਂ ਦੇਖ ਕੇ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਸ ਵੇਲੇ ਸਾਡੇ ਖੇਤ 'ਚ ਜਿਹੜੀ ਭੂਰੀ ਜੂੰ ਦਾ ਹਮਲਾ ਕਿੱਥੇ ਤੱਕ ਪਹੁੰਚ ਗਿਆ। ਜੇ ਆਪਾਂ ਉਹਦੀ ਨਿਸ਼ਾਨੀਆਂ ਦੀ ਗੱਲ ਕਰੀਏ ਤਾਂ ਉਹ ਪੱਤਿਆਂ ਦੀ ਨਾੜਾਂ ਦੇ ਨਾਲ ਨਾਲ ਬੈਠੀ ਹੁੰਦੀ ਹੈ ਭੂਰੀ ਜੂੰ, ਅਤੇ ਉੱਥੋਂ ਉਹਨੂੰ ਪੱਤਿਆਂ ਨੂੰ ਖੁਰਚ ਕੇ ਉਹਦੇ 'ਚੋਂ ਜਿਹੜਾ ਰਸ ਨਿਕਲਦਾ ਉਹਨੂੰ ਉਹ ਪੀਂਦੀ ਹੈ, ਅਤੇ ਉਹਦਾ ਨਤੀਜਾ ਕੀ ਹੁੰਦਾ ਕਿ ਉਹ ਚਮਕੀਲੀ ਜਿਹੀ ਭਾਅ ਮਾਰਨ ਲੱਗ ਜਾਂਦਾ ਨੁਕਸਾਨ, ਮਤਲਬ ਰਸ ਚੂਸਣ ਤੋਂ ਬਾਅਦ ਜਦੋਂ ਉੱਥੇ ਪੱਤਾਂ ਨਾੜਾਂ ਦੇ ਨਾਲ ਨਾਲ ਬੜੀ ਚਮਕੀਲੀ ਜਿਹੀ ਭਾਅ ਮਾਰਦੀ ਹੈ। ਇੱਥੋਂ ਪਤਾ ਲੱਗ ਜਾਂਦਾ ਕਿ ਸਾਡੇ ਖੇਤ ਵਿੱਚ ਭੂਰੀ ਜੂੰ ਦਾ ਹਮਲਾ, ਅਤੇ ਜੇ ਹਮਲਾ ਉਸ ਤੋਂ ਵੀ ਗਾਹਾਂ ਵੱਧ ਜਾਂਦਾ ਕਿ ਅਸੀਂ ਕੋਈ ਰੋਕਥਾਮ ਨਹੀਂ ਕਰਦੇ ਤਾਂ ਪੱਤੇ ਚੁਰੜ ਮੁੜ ਜੇ ਇਕੱਠੇ ਜੇ ਹੋ ਜਾਂਦੇ ਨੇ ਜਾਂ ਉਹਦੀਆਂ 'ਚ ਗਲੀਆਂ ਹੋ ਜਾਂਦੀਆਂ ਨੇ, ਤਾਂ ਉਸ ਹਾਲਤ ਵਿੱਚ ਅਸੀਂ ਕੀ ਕਰ ਸਕਦੇ ਹਾਂ ਕਿ ਕਿਉਂਕਿ ਅਸੀਂ ਨਰਮੇ 'ਚ ਪਹਿਲਾਂ ਪਾਣੀ ਅਸੀਂ ਕਹਿੰਦੇ ਹਾਂ ਵੀ 4 ਤੋਂ 6 ਹਫ਼ਤਿਆਂ ਦੇ ਵਕਫੇ 'ਤੇ ਬਿਜਾਈ ਤੋਂ ਬਾਅਦ ਤੁਸੀਂ ਪਹਿਲਾਂ ਪਾਣੀ ਲਾਉਣਾ, ਅਤੇ ਹੁਣ ਜੇ ਆਪਾਂ ਅੱਜ ਦੇ 10 ਤਰੀਕ ਹੋ ਗਈ ਹੈ ਅਤੇ ਆਪਾਂ ਜੇ ਗੱਲ ਕਰੀਏ ਤਾਂ 25 ਦਿਨਾਂ ਦੀ ਫਸਲ ਹੋ ਗਈ ਹੈ, ਤੁਸੀਂ ਹਫ਼ਤੇ ਤੱਕ ਜੇ ਪਾਣੀ ਲਾ ਸਕੋ ਤਾਂ ਭੂਰੀ ਜੂੰ ਦਾ ਕਾਫ਼ੀ ਹੱਦ ਤੱਕ ਜਿਹੜਾ ਕੰਟਰੋਲ ਆਪਣੇ ਆਪ ਹੀ ਹੋ ਜਾਂਦਾ। ਉਹ ਕਿਉਂ ਹੋ ਜਾਂਦਾ? ਕਿਉਂਕਿ ਭੂਰੀ ਜੂੰ ਦੀਆਂ 2 ਜਿਹੜੀਆਂ ਜੀਵਨ ਅਵਸਥਾ ਨੇ ਉਹ ਮਿੱਟੀ 'ਚ ਰਹਿੰਦੀਆਂ ਨੇ, ਅਤੇ ਜਦੋਂ ਅਸੀਂ ਪਾਣੀ ਲਾਉਂਦੇ ਹਾਂ ਤਾਂ ਉਹ ਜਿਹੜੀਆਂ 2 ਜਿਹੜੀਆਂ ਸਟੇਜਿਸ ਨੇ, ਜੋ 2 ਜੀਵਨ ਅਵਸਥਾ ਨੇ, ਉਹ ਵੈਸੇ ਹੀ ਮਰ ਜਾਂਦੀਆਂ ਨੇ, ਅਤੇ ਸਾਡਾ ਕਾਫ਼ੀ ਹੱਦ ਤੱਕ ਕੰਟਰੋਲ ਹੋ ਜਾਂਦਾ। ਅਤੇ ਅਗਰ ਫਿਰ ਵੀ ਆਉਣ ਵਾਲੇ ਜਿਵੇਂ ਮਹੀਨਿਆਂ 'ਚ, ਜਿਵੇਂ ਹੁਣ ਤਾਂ ਪਾਣੀ ਲਾ ਕੇ ਹੱਲ ਹੋ ਜਾਂਦਾ, ਪਰ ਜੇ ਜੁਲਾਈ ਅਗਸਤ ਦੇ ਵਿੱਚ ਜਦੋਂ ਫਸਲ ਵੱਡੀ ਹੁੰਦੀ ਹੈ, 2-3 ਫੁੱਟ ਦੀ ਹੁੰਦੀ ਹੈ ਜਾਂ ਉਸ ਤੋਂ ਵੀ ਵੱਧ ਜਾਂਦੀ ਹੈ, ਇਸ ਕੀੜੇ ਦਾ ਹਮਲਾ ਉਸ ਹਾਲਤ 'ਚ ਵੀ ਅਗਰ ਹੋ ਜਾਂਦਾ, ਤੁਹਾਨੂੰ ਮਿਲਦਾ, ਤਾਂ ਤੁਸੀਂ 2 ਸਪਰੇਆਂ ਨੇ ਬਹੁਤ ਵਧੀਆ ਸਪਰੇ ਨੇ, ਇੱਕ ਤਾਂ ਪ੍ਰੋਫੀਨੋਫੋਸ ਹੈ, 500 ml ਕਿੱਲੇ ਮਗਰ ਤੁਸੀਂ ਸਪਰੇ ਕਰ ਸਕਦੇ ਹੋ। ਇੱਕ ਹੈਗੀ ਹੈ ਸਪਾਈਨਟੋਰੈਮ, ਉਹ ਹੈਗਾ, ਉਹਦੀ ਡੋਜ਼ ਹੈਗੀ ਹੈ 170 ml ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਉਹਦੀ ਸਪਰੇ ਕਰ ਸਕਦੇ ਹਾਂ, ਅਤੇ ਦੋਨੋਂ ਕੈਮੀਕਲ ਬਹੁਤ ਵਧੀਆ ਨੇ, ਭੂਰੀ ਜੂੰ ਦਾ ਬਹੁਤ ਵਧੀਆ ਕੰਟਰੋਲ ਕਰਦੇ ਨੇ। ਅਤੇ ਦੂਜਾ ਕੀੜਾ ਹੈਗਾ ਹਰਾ ਤੇਲਾ। ਹਰਾ ਤੇਲਾ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਪੱਤਿਆਂ ਨੂੰ ਤੋਂ ਰਸ ਚੂਸ ਕੇ ਅਤੇ ਉਹਦੇ ਵਿੱਚ ਜ਼ਹਿਰ ਵੀ ਪਾਉਂਦਾ, ਅਤੇ ਉਹਦੇ ਕਰਕੇ ਜਿਹੜੇ ਪੱਤੇ ਸਿਰਿਆਂ ਤੋਂ ਥੱਲੇ ਨੂੰ ਮੁੜ ਜਾਂਦੇ ਨੇ ਅਤੇ ਪੀਲੇ ਪੈ ਜਾਂਦੇ ਨੇ। ਉਹਦੀ ਰੋਕਥਾਮ ਵਾਸਤੇ ਵੀ ਤੁਸੀਂ ਆਪਣੀ ਸਰਵੇਖਣ ਕਰਨਾ, ਜਦੋਂ ਤੁਹਾਨੂੰ ਲੱਗਿਆ ਕਿ ਸਾਡੇ ਖੇਤ ਵਿੱਚ 50% ਬੂਟਿਆਂ 'ਤੇ ਉਹ ਨਿਸ਼ਾਨੀ ਦਿਖਦੀ ਹੈ ਵੀ ਪੱਤੇ ਥੱਲੇ ਨੂੰ ਮੁੜ ਗਏ ਅਤੇ ਸਿਰਿਆਂ ਤੋਂ ਪੀਲੇ ਪੈ ਗਏ, ਜੇ ਉਹ ਨਿਸ਼ਾਨੀਆਂ ਤੁਹਾਨੂੰ 50% ਮਤਲਬ ਅੱਧੇ ਬੂਟਿਆਂ 'ਤੇ ਤੁਹਾਨੂੰ ਉਹ ਨਿਸ਼ਾਨੀ ਦਿਖਦੀ ਹੈ ਤਾਂ ਤੁਸੀਂ ਉਸ ਹਾਲਤ 'ਚ ਸਪਰੇ ਕਰਨੀ ਹੈ, ਉਸ ਤੋਂ ਲੇਟ ਨਹੀਂ ਹੋਣਾ। ਜੇ ਅਸੀਂ ਉਸ ਤੋਂ ਲੇਟ ਹੋਏ ਤਾਂ ਪੱਤੇ ਬਹੁਤ ਝੜ ਜਾਂਦੇ ਨੇ, ਸਾਡੇ ਝਾੜ 'ਤੇ ਅਸਰ ਪੈਂਦਾ ਅਤੇ ਜਿਹੜੀ ਫੁੱਲ ਡੋਡੀ ਹੈ ਉਹ ਵੀ ਗਿਰ ਜਾਂਦੀ ਹੈ। ਅਤੇ ਉਹਦੇ ਵਾਸਤੇ 3-4 ਦਵਾਈਆਂ ਹੈਗੀਆਂ ਨੇ, ਜਿਵੇਂ ਓਸ਼ੀਨ ਹੈਗੀ ਹੈ ਅਤੇ ਉਹਦੀ ਮਾਤਰਾ ਹੈਗੀ ਹੈ 60 ml ਪ੍ਰਤੀ ਏਕੜ, ਤੁਸੀਂ ਫਲੋਨਿਕਾਮਿਡ ਕਰ ਸਕਦੇ ਹੋ 80 g ਪ੍ਰਤੀ ਏਕੜ। ਇਹ ਜਿਹੜੀਆਂ 2 ਦਵਾਈਆਂ ਨੇ ਇਹ ਬਹੁਤ ਵਧੀਆ ਨੇ, ਅਤੇ ਹਰੇ ਤੇਲੇ ਦੇ ਨਾਲ ਨਾਲ ਇਹ ਚਿੱਟੇ ਮੱਛਰ ਦਾ ਵੀ ਬਹੁਤ ਕੰਟਰੋਲ ਕਰਦੀਆਂ ਨੇ।

0: ਜਿਹੜਾ ਤੀਸਰਾ ਜਿਹੜਾ ਸਾਡਾ ਕੀੜਾ, ਰਸ ਚੂਸਣ ਵਾਲਾ ਕੀੜਾ ਹੈ, ਉਹ ਚਿੱਟੀ ਮੱਖੀ ਜਾਂ ਚਿੱਟਾ ਮੱਛਰ ਜਿਵੇਂ ਕਿਸਾਨ ਵੀਰ ਕਹਿੰਦੇ ਨੇ, ਉਹਦਾ ਹਮਲਾ ਜਿਵੇਂ ਜੁਲਾਈ ਅਗਸਤ ਦੇ ਮਹੀਨੇ 'ਚ ਜਿਵੇਂ ਜਿਵੇਂ ਝੋਨਾ ਲੱਗਣ ਲੱਗੂਗਾ, ਨਮੀ ਵੱਧਦੀ ਹੈ ਤਾਂ ਚਿੱਟਾ ਮੱਛਰ ਵੀ ਉਹਦੀ, ਅਸੀਂ ਦੇਖਿਆ ਉਹਦਾ ਜਿਹੜੀ ਆਮਦ ਹੈ ਉਹ ਵੀ ਵੱਧ ਜਾਂਦੀ ਹੈ। ਅਗਲੇ ਜਿਹੜੇ 2-3 ਮਹੀਨੇ ਆ ਜੁਲਾਈ ਅਗਸਤ ਦੇ ਮਹੀਨੇ 'ਚ, ਹਰੇ ਤੇਲੇ ਤੋਂ ਬਾਅਦ ਜਿਹੜਾ ਅਗਲਾ ਕੀੜਾ ਹੈ ਉਹ ਹੈ ਚਿੱਟਾ ਮੱਛਰ, ਉਹਦੀ ਆਮਦ ਹੁੰਦੀ ਹੈ। ਉਹਦੇ ਵਾਸਤੇ ਸਾਨੂੰ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਸ਼ੀਨ ਜਿਹੜੀ ਮੈਂ ਪਹਿਲਾਂ ਹੀ ਦਵਾਈ ਦੱਸੀ ਸੀ, ਜਿਹੜੀ ਹਰੇ ਤੇਲੇ ਵਾਸਤੇ ਦੱਸੀ ਸੀ, ਉਹੀ ਦਵਾਈ ਤੁਸੀਂ ਚਿੱਟੇ ਮੱਛਰ ਵਾਸਤੇ ਕਰ ਸਕਦੇ ਹੋ ਮੁੱਢਲੀ ਅਵਸਥਾ 'ਚ।
1: ਕੱਲ੍ਹ ਦਾ ਪ੍ਰੋਗਰਾਮ ਇਸ ਤਰ੍ਹਾਂ ਸਿੰਗਾਰਾ ਸਿੰਘ ਜੀ,
2: ਜੀ
1: ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਸੋਇਆਬੀਨ ਦੀ ਕਾਸ਼ਤਕਾਰੀ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ।
2: ਅੱਛਾ ਜੀ।
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਡਾਕਟਰ ਸ਼ਿਵਾਨੀ ਗੁਲੇਰੀਆ,
2: ਅੱਛਾ ਜੀ,
1: ਸਿੰਚਾਈ ਵਾਲੇ ਪਾਣੀ ਦੀ ਪਰਖ ਦੇ ਜਿਹੜੀ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਨਗੇ। ਇਹ ਤੋਂ ਇਲਾਵਾ ਪਸ਼ੂ ਬਿਮਾਰੀਆਂ ਦੀ ਪਛਾਣ ਦੇ ਬਾਬਤ ਲੈਬ ਟੈਸਟਾਂ ਦਾ ਮਹੱਤਵ ਡਾਕਟਰ ਨਿਤਿਨ ਦੇਵ ਸਿੰਘ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਨਾਲੋਂ ਨਾਲ ਚੱਲੇਗਾ
2: ਤੇ ਮੌਸਮ ਕੀ
1: ਪ੍ਰਭਾਵ ਰਲਮਾ ਮਿਲਮਾ ਹੈ।
2: ਅੱਛਾ ਜੀ,
1: ਆਪਾਂ ਚੱਲੀਏ ਜੀ ਜੈ।

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਮੂੰਹ ਮਿੱਠਾ ਕਰਨ ਲੱਗੇ ਹੋ? ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼, DRM 864 ਕਿਲੋ ਹਰਟਜ਼, FM ਬੈਂਡ 100.8 ਮੈਗਾ ਹਰਟਜ਼, 100.9 ਮੈਗਾ ਹਰਟਜ਼ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:30 ਵੱਜ ਰਹੇ ਨੇ। ਹੁਣ ਤੁਸੀਂ ਪੰਜਾਬੀ ਵਿੱਚ ਖਬਰਾਂ ਸੁਣੋਗੇ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਵਪਾਰ ਡੈਲੀਗੇਸ਼ਨ ਦਾ ਭਾਰਤ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਵਾਲਾ ਇੱਕ ਅਹਿਮ ਕਦਮ ਹੈ। ਭਾਰਤ ਅਤੇ ਰੂਸ 2030 ਤੱਕ ਆਪਣੇ ਦੁਵੱਲੇ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਨੇ। ਪੰਜਾਬ ਭਲਕੇ ਤੋਂ ਵੋਟਰ ਸੂਚੀਆਂ ਦੇ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰੇਗਾ। ਪੱਛਮੀ ਬੰਗਾਲ ਦੇ ਕੋਲਕਾਤਾ 'ਚ ਤਾਰਤਲਾ ਵਿਖੇ ਇੱਕ ਉਸਾਰੀ ਦਿਨ ਗੋਦਾਮ ਢਹਿਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। 33 ਸ਼ਾਜੋਲੀ ਅਤੇ ਗਾਇਤਰੀ ਗੋਪੀ ਚੰਦ ਦੀ ਭਾਰਤੀ ਜੋੜੀ US ਓਪਨ ਬੈਡਮਿੰਟਨ ਮਹਿਲਾ ਡਬਲਸ ਮੁਕਾਬਲੇ ਦੇ ਪ੍ਰੀ ਕੁਆਟਰ ਫਾਈਨਲ 'ਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਨਵੀਂ ਦਿੱਲੀ ਵਿੱਚ ਅਮਰੀਕੀ ਵਪਾਰ ਪ੍ਰਤੀਨਿਧ ਰਾਜਦੂਤ ਜੈਸਮਿਨ ਗ੍ਰੇਅਰ ਨਾਲ ਉਹਨਾਂ ਦੇ ਵਫਦ ਨਾਲ ਮੀਟਿੰਗਾਂ ਪੂਰੀਆਂ ਕਰ ਲਈਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਗੋਇਲ ਨੇ ਕਿਹਾ ਕਿ ਉਹਨਾਂ ਨੇ ਭਾਰਤ ਅਮਰੀਕਾ ਵਪਾਰ ਚਰਚਾ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਦੀ ਘੋਖ ਕੀਤੀ ਹੈ। ਉਹਨਾਂ ਨੇ ਰਾਜਦੂਤ ਗ੍ਰੀਰ ਦੀ ਅਗਵਾਈ ਅਤੇ ਦੋਹਾਂ ਦੇਸ਼ਾਂ ਦੀ ਸ਼ਲਾਘਾ ਕੀਤੀ। ਅਮਰੀਕੀ ਵਪਾਰ ਪ੍ਰਤੀਨਿਧ ਮੰਡਲ ਜੈਸਮਿਨ ਗ੍ਰੀਰ ਦੀ ਅਗਵਾਈ ਹੇਠ 22 ਤੋਂ 24 ਜੂਨ ਤੱਕ ਨਵੀਂ ਦਿੱਲੀ ਦੇ ਦੌਰੇ 'ਤੇ ਸੀ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਭਾਰਤ ਅਤੇ ਅਮਰੀਕਾ ਵਿਚਕਾਰ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਹੈ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ UAE ਨੇ ਅੱਜ ਨਵੀਂ ਦਿੱਲੀ ਵਿੱਚ ਰਣਨੀਤਿਕ ਰੱਖਿਆ ਭਾਈਵਾਲੀ ਦੇ ਢਾਂਚੇ ਤਹਿਤ ਰੱਖਿਆ

0: ਉਦਯੋਗ ਨੂੰ ਅੱਗੇ ਵਧਾਉਣ ਲਈ ਇੱਕ ਮੀਟਿੰਗ ਕੀਤੀ। ਰੱਖਿਆ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮੀਟਿੰਗ ਦੀ ਸਹਿ ਪ੍ਰਧਾਨਗੀ ਅੰਤਰਰਾਸ਼ਟਰੀ ਸਹਿਯੋਗ ਬਾਰੇ ਸੰਯੁਕਤ ਸਕੱਤਰ ਅਮਿਤਾਭ ਪ੍ਰਸਾਦ ਅਤੇ UAE ਦੇ ਬ੍ਰਿਗੇਡੀਅਰ ਜਨਰਲ ਜਮਾਲ ਇਬਰਾਹਿਮ ਮੁਹੰਮਦ ਇਬਰਾਹਿਮ ਅਲਮਾਰਜ਼ੋਕੀ ਨੇ ਕੀਤੀ। ਇਸ ਵਿੱਚ ਅੱਗੇ ਕਿਹਾ ਗਿਆ ਕਿ ਚਰਚਾ ਦੇ ਮੁੱਖ ਵਿਸ਼ੇ ਰੱਖਿਆ ਸਨਅਤੀ ਸਹਿਯੋਗ ਦਾ ਪ੍ਰਸਾਰ ਕਰਨਾ, ਨਵੀਨਤਾ ਨੂੰ ਉਤਸ਼ਾਹਿਤ ਕਰਨਾ, ਵਿਸ਼ੇਸ਼ ਤਕਨਾਲੋਜੀਆਂ ਦਾ ਲਾਭ ਉਠਾਉਣਾ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਸਨ। ਭਾਰਤ ਅਤੇ ਰੂਸ ਆਪਣੇ ਦਵਲੇ ਵਪਾਰ ਨੂੰ 2030 ਤੱਕ 100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਨੇ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਅੱਜ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਪਹਿਲਾਂ ਹੀ ਸਥਿਰ ਅਤੇ ਵਾਧੇ ਦਾ ਰੁਝਾਨ ਦਿਖਾ ਰਿਹਾ, ਜੋ ਮੌਜੂਦਾ ਸਮੇਂ ਵਿੱਚ ਕਰੀਬ 60 ਅਰਬ ਡਾਲਰ ਹੈ। ਉਹਨਾਂ ਨੇ ਕਿਹਾ ਕਿ ਦੋਵੇਂ ਦੇਸ਼ ਵੱਖ-ਵੱਖ ਖੇਤਰਾਂ ਵਿੱਚ ਆਰਥਿਕ ਸਹਿਯੋਗ ਵਧਾਉਣ ਲਈ ਵਚਨਬੱਧ ਨੇ। ਮਾਸਕੋ ਵਿੱਚ 12ਵੇਂ ਪ੍ਰਿਮਕੋਵ ਰੀਡਿੰਗਸ ਫੋਰਮ ਵਿੱਚ ਬੋਲਦਿਆਂ ਪੈਸਕੋਵ ਨੇ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥਵਿਵਸਥਾ ਵਿੱਚੋਂ ਇੱਕ ਦੱਸਿਆ ਅਤੇ ਇਸ ਦੀ ਵਿਸ਼ਾਲ ਸੰਭਾਵਨਾ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਲਾ ਦਿੰਦਿਆਂ ਪੈਸਕੋਵ ਨੇ ਕਿਹਾ ਕਿ ਭਾਰਤ ਨੇ ਉਹਨਾਂ ਦੀ ਅਗਵਾਈ ਵਿੱਚ ਸ਼ਾਨਦਾਰ ਸਮਾਜਿਕ ਆਰਥਿਕ ਵਿਕਾਸ ਕੀਤਾ ਹੈ। ਪੰਜਾਬ ਭਲਕੇ 25 ਜੂਨ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰੇਗਾ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ CEO ਆਨੰਦਿਤਾ ਮਿੱਤਰਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਉਹਨਾਂ ਕਿਹਾ ਕਿ ਪੋਲਿੰਗ ਬੂਥਾਂ ਦੀ ਰੈਸ਼ਨਲਾਈਜੇਸ਼ਨ 24 ਜੁਲਾਈ ਤੱਕ ਕੀਤੀ ਜਾਏਗੀ। ਮਸੌਦਾ ਵੋਟਰ ਸੂਚੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਇਤਰਾਜ਼ ਅਤੇ ਦਾਅਵੇ 3 ਅਗਸਤ ਤੋਂ 2 ਸਤੰਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ। ਨੋਟਿਸ ਦੀ ਮਿਆਦ 3 ਅਗਸਤ ਤੋਂ 28 ਸਤੰਬਰ ਤੱਕ ਹੋਏਗੀ। ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਮਿੱਤਰਾ ਨੇ ਦੱਸਿਆ
1: ਹਾਊਸ ਟੂ ਹਾਊਸ ਐਨਿਊਮਰੇਸ਼ਨ ਦਾ ਪੀਰੀਅਡ ਜਿਹੜਾ ਕਿ 25 ਜੂਨ ਤੋਂ ਲੈ ਕੇ 24 ਜੁਲਾਈ ਤੱਕ ਦਾ ਹੈ, ਉਹਦੇ ਵਿੱਚ 24,453 BLOs ਡਿਪਲੋਏ ਕੀਤੇ ਗਏ ਹੈਗੇ। ਇਸ ਕੰਮ ਦੀ ਮਹੱਤਤਾ ਨੂੰ ਦੇਖਦੇ ਹੋਏ ਇਹ ਜਿਹੜੇ ਸਾਰੇ ਬੂਥ ਲੈਵਲ ਆਫਿਸਰਸ ਹੈ ਇਹਨਾਂ ਨੂੰ ਆਪਣੀ ਬੇਸਿਕ ਡੇ ਟੂ ਡੇ ਡਿਊਟੀਜ਼ ਤੋਂ ਰਿਲੀਵ ਕੀਤਾ ਗਿਆ ਹੈ ਤਾਂ ਜੋ ਕਿ ਉਹ ਫੋਕਸ ਕਰ ਸਕਣ ਸਿਰਫ ਇਸੀ ਕੰਮ ਦੇ ਉੱਤੇ 1 ਮਹੀਨੇ ਤੱਕ। ਜਿਹੜੀ ਮੈਪਿੰਗ ਹੈ, ਮੈਪਿੰਗ ਸਾਡੇ ਸਟੇਟ ਦੇ ਵਿੱਚ 86.02% ਹੁਣ ਤੱਕ ਹੋ ਚੁੱਕੀ ਹੈ, ਜੋ ਕਿ 1.84 ਕਰੋੜ ਪੀਪਲ ਤੱਕ ਅਸੀਂ ਪਹੁੰਚ ਚੁੱਕੇ ਹੈਗੇ। ਹਾਊਸ ਟੂ ਹਾਊਸ ਐਨਿਊਮਰੇਸ਼ਨ ਦਾ ਫੇਸ ਜਿਹੜਾ ਹੋਊਗਾ ਕਿ ਸਾਡੇ BLO ਸਾਹਿਬਾਨ ਹਰ ਘਰ ਦੇ ਵਿੱਚ ਜਾ ਕੇ ਅਪਰੋਚ ਕਰਨਗੇ ਵੋਟਰ ਨੂੰ, ਇਲੈਕਟਰ ਨੂੰ, ਤੇ ਉਹਨਾਂ ਨੂੰ ਉਹ 2 ਪਰਤਾਂ ਦੇ ਵਿੱਚ ਫਾਰਮਸ ਦੇਣਗੇ ਜਿਹਨੂੰ ਕਿ ਅਸੀਂ ਐਨਿਊਮਰੇਸ਼ਨ ਫਾਰਮ ਕਹਿੰਦੇ ਹੈ।
0: ਕੁਝ ਮੀਡੀਆ ਰਿਪੋਰਟਾਂ ਕਿ ਜਿਨ੍ਹਾਂ ਵੋਟਰਾਂ ਦੀ ਮੈਪਿੰਗ ਨਹੀਂ ਕੀਤੀ ਗਈ ਉਹਨਾਂ ਦੇ ਨਾਂ ਵੋਟਰ ਸੂਚੀ ਵਿੱਚੋਂ ਕੱਟ ਦਿੱਤੇ ਜਾਣਗੇ ਬਾਰੇ ਸਪਸ਼ਟੀਕਰਨ ਦਿੰਦਿਆਂ ਉਹਨਾਂ ਕਿਹਾ
1: ਇੱਕ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ, ਕਈ ਵਾਰੀ ਮੀਡੀਆ ਦੇ ਵਿੱਚ ਵੀ ਏਦਾਂ ਦੇ ਖਬਰਾਂ ਦੇਖਣ ਨੂੰ ਆਉਂਦੇ ਹੈ, ਉਸ ਸੰਬੰਧ 'ਚ ਮੈਂ ਬਰੀਫ ਕਰਨਾ ਚਾਹਾਂਗੀ ਕਿ ਅਨਮੈਪਡ ਬੰਦਾ ਰੈਂਡ ਕਰਕੇ ਉਹਨਾਂ ਦੀ ਵੋਟ ਕੱਟੀ ਜਾਊਗੀ, ਇਹ ਸਰਾਸਰ ਗਲਤ ਹੈ। ਮੈਂ ਇਹ ਆਸ਼ਵਾਸਨ ਦਿਵਾਉਣਾ ਚਾਹੁੰਦੀ ਹਾਂ ਸਾਰੇ ਹੀ ਪੰਜਾਬ ਦੇ ਵੋਟਰਸ ਨੂੰ ਕਿ ਜੈਨੂਇਨ ਵੋਟ ਜਿਹੜੀ ਹੈਗੀ ਉਹ ਕਿਸੇ ਦੀ ਵੀ ਕੱਟੀ ਨਹੀਂ ਜਾਊਗੀ। ਸਿਰਫ ਅਸੀਂ ਇਹ ਕੋਸ਼ਿਸ਼ ਕਰੀਏ ਕਿ ਜਿਹੜਾ ਐਨਿਊਮਰੇਸ਼ਨ ਫਾਰਮ ਹਾਊਸ ਟੂ ਹਾਊਸ ਭੇਜਿਆ ਜਾ ਰਿਹਾ ਹੈ ਉਹ ਐਨਿਊਮਰੇਸ਼ਨ ਫਾਰਮ ਸਾਡੇ ਕੋਲ ਜੇ ਤੁਸੀਂ ਆਪ ਭਰ ਸਕਦੇ ਹੋ ਬਹੁਤ ਚੰਗੀ ਗੱਲ ਹੈ, ਅਦਰਵਾਈਜ਼ ਸਾਡੇ BLO ਸਾਹਿਬਾਨ ਹਰੇਕ ਸਟੈਪ ਤੇ ਤੁਹਾਡੀ ਮਦਦ ਕਰਨਗੇ। ਤੁਸੀਂ ਫਾਰਮ ਭਰੋ ਤੇ ਫਾਰਮ ਭਰ ਕੇ ਸਾਨੂੰ ਵਾਪਸ ਕਰੋ ਤਾਂ ਜੋ ਕਿ ਅਸੀਂ ਤੁਹਾਡੇ ਨਾਂ ਨੂੰ ਵੋਟਰ ਲਿਸਟ ਦੇ ਵਿੱਚ ਸ਼ਾਮਿਲ ਕਰ ਸਕੀਏ।
0: ਉਹਨਾਂ 25 ਜੂਨ ਤੋਂ 24 ਜੁਲਾਈ ਤੱਕ ਬੂਥ ਪੱਧਰੀ ਅਧਿਕਾਰੀਆਂ BLOs ਦੇ ਘਰ ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ, ਇਹਨਾਂ ਨੂੰ ਭਰਨ ਅਤੇ ਇਕੱਤਰ ਕਰਨ ਸੰਬੰਧੀ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੱਲ੍ਹ ਇੱਕ ਮੀਟਿੰਗ ਵੀ ਕੀਤੀ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਪੱਛਮੀ ਬੰਗਾਲ 'ਚ ਕੋਲਕਾਤਾ ਦੇ ਤਾਰਤਲਾ ਵਿੱਚ ਇੱਕ ਨਿਰਮਾਣ ਅਧੀਨ ਗੋਦਾਮ ਢਹਿਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ ਨੇ। ਜ਼ਖਮੀਆਂ ਦਾ ਇਲਾਜ SSKM ਹਸਪਤਾਲ ਵਿੱਚ ਚੱਲ ਰਿਹਾ ਹੈ। ਮੁੱਖ ਮੰਤਰੀ ਸੁਵਿੰਦੂ ਅਧਿਕਾਰੀ, ਰਾਜ ਮੰਤਰੀ ਅਗਨੀਮਿੱਤਰ ਪੌਲ ਅਤੇ ਡਾਕਟਰ ਇੰਦਰਨੀਲ ਖਾਨ ਹਾਲਤ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚੇ। NDRF, ਪੁਲਿਸ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਅਤੇ ਸਥਾਨਕ ਨਿਵਾਸੀ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਨੇ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸੋਨੋਵਾਲ ਨੇ ਕਿਹਾ ਕਿ ਬਚਾਅ ਕਾਰਜ ਪੂਰੀ ਗਤੀ ਨਾਲ ਜਾਰੀ ਨੇ ਅਤੇ ਕੁਝ ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਪੁਲਿਸ ਅਤੇ ਖੁਫੀਆ ਅਧਿਕਾਰੀ ਨੇ ਕਰਨਾਟਕਾ ਦੇ ਦਮਨਗਿਰੀ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੂੰ ਪਾਕਿਸਤਾਨ ਨਾਲ ਸੰਬੰਧਿਤ ਦਹਿਸ਼ਤਗਰਦ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੁਹੇਲ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਮੁਲਜ਼ਮ ਦੇ ਵਟਸਐਪ ਅਕਾਊਂਟ ਤੋਂ ਸ਼ੱਕੀ ਦਹਿਸ਼ਤਗਰਦ ਗਤੀਵਿਧੀਆਂ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਈ ਹੈ। ਕੇਂਦਰੀ ਰੇਲ ਰਾਜ

0: ਮੰਤਰੀ ਰਵਨੀਤ ਸਿੰਘ ਨੇ ਅੱਜ ਜਲੰਧਰ ਦੇ ਗੁਰੂ ਨਾਨਕਪੁਰਾ ਅਤੇ ਗੜ੍ਹਾ ਰੋਡ ਵਿਖੇ ਦੋ ਮੁੱਖ ਰੋਡ ਓਵਰਬ੍ਰਿਜ ROBs ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਉਹਨਾਂ ਦੱਸਿਆ ਕਿ ਜਲੰਧਰ ਸ਼ਹਿਰ ਜਲੰਧਰ ਕੈਂਟ ਸੈਕਸ਼ਨ ਅਤੇ ਗੁਰੂ ਨਾਨਕਪੁਰਾ ROB 48 ਕਰੋੜ 95 ਲੱਖ ਰੁਪਏ ਦੀ ਲਾਗਤ ਨਾਲ ਅਤੇ ਗੜ੍ਹਾ ਰੋਡ ROB 63 ਕਰੋੜ 98 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਏਗਾ। ਦੋਵੇਂ ਪ੍ਰੋਜੈਕਟਾਂ ਨੂੰ ਪੂਰੀ ਤਰ੍ਹਾਂ ਰੇਲਵੇ ਵੱਲੋਂ ਫੰਡ ਕੀਤਾ ਜਾਏਗਾ। ਮੰਤਰੀ ਨੇ ਕਿਹਾ ਕਿ ਪ੍ਰੋਜੈਕਟ ਜਲੰਧਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਲੋਕਾਂ ਲਈ ਸੁਰੱਖਿਅਤ ਸੜਕਾਂ, ਤੇਜ਼ ਆਵਾਜਾਈ ਅਤੇ ਬਿਹਤਰ ਸੰਪਰਕ ਲਈ ਰਾਹ ਪੱਧਰ ਕਰਨਗੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਹਰੇਕ ਨਾਗਰਿਕ ਦੇ ਫਾਇਦੇ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸਰਹੱਦੀ ਸੂਬੇ ਪੰਜਾਬ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਵੱਡੀ ਗਿਣਤੀ ਵਿੱਚ ਹਥਿਆਰਾਂ ਅਤੇ ਗੋਲੀ ਸਿੱਕੇ ਦੀ ਤਸਕਰੀ ਹੋ ਰਹੀ ਹੈ। ਇਹਨਾਂ ਵਿੱਚ ਨਾ ਸਿਰਫ ਆਧੁਨਿਕ ਅਤੇ ਦੇਸੀ ਪਿਸਤੌਲਾਂ ਸਗੋਂ ਘਾਤਕ ਵਿਸਫੋਟਕ RDX ਤੋਂ ਇਲਾਵਾ AK-47 ਰਾਈਫਲਾਂ, ਹੈਂਡ ਗ੍ਰਨੇਡ ਅਤੇ IED ਡਿਵਾਈਸ ਵੀ ਸ਼ਾਮਲ ਨੇ। ਜ਼ਿਆਦਾਤਰ ਹਥਿਆਰ ਅਤੇ ਨਸ਼ੀਲੇ ਪਦਾਰਥ ਸਰਹੱਦ ਪਾਰੋਂ ਡਰੋਨਾਂ ਰਾਹੀਂ ਤਸਕਰੀ ਕੀਤੇ ਜਾ ਰਹੇ ਨੇ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਮੁਤਾਬਕ ਇਸ ਸਾਲ ਜਨਵਰੀ ਵਿੱਚ ਓਪਰੇਸ਼ਨ ਗੈਂਗਸਟਰਾਂ ਅਤੇ ਵਾਰ ਦੀ ਸ਼ੁਰੂਆਤ ਤੋਂ ਬਾਅਦ ਸਿਰਫ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਹੀ ਹੁਣ ਤੱਕ ਪੰਜਾਬ ਭਰ ਵਿੱਚੋਂ ਕੁੱਲ 713 ਗੈਰ ਕਾਨੂੰਨੀ ਹਥਿਆਰ, 218 ਮੈਗਜ਼ੀਨ ਅਤੇ 2000 ਰਾਉਂਡ ਤੋਂ ਵੱਧ ਗੋਲੀ ਸਿੱਕਾ ਬਰਾਮਦ ਕੀਤਾ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਹਥਿਆਰ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ ਅਤੇ ਫਿਰੋਜ਼ਪੁਰ ਤੋਂ ਬਰਾਮਦ ਕੀਤੇ ਗਏ ਨੇ। ਹਥਿਆਰਾਂ ਦੀ ਇਸ ਤਸਕਰੀ ਵਿੱਚ ਇੱਕ ਪਰੇਸ਼ਾਨ ਕਰਨ ਵਾਲਾ ਤੱਥ ਇਹ ਹੈ ਕਿ ਗੈਂਗਸਟਰ ਅਤੇ ਦੇਸ਼ ਵਿਰੋਧੀ ਅਨਸਰ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਨੌਜਵਾਨਾਂ ਨੂੰ ਪੈਸੇ ਅਤੇ ਹਥਿਆਰਾਂ ਦੇ ਲਾਲਚ ਵਿੱਚ ਹਥਿਆਰਾਂ ਦੀ ਢੋਆ ਢੁਆਈ ਕਰਾ ਰਹੇ ਨੇ। ਵਿਦੇਸ਼ਾਂ ਵਿੱਚ ਬੈਠੇ ਬਹੁਤ ਸਾਰੇ ਗੈਂਗਸਟਰ ਇਹਨਾਂ ਨੌਜਵਾਨਾਂ ਰਾਹੀਂ ਕਾਰੋਬਾਰੀਆਂ ਅਤੇ ਹੋਰਾਂ 'ਤੇ ਜ਼ਬਰਦਸਤੀ ਵਸੂਲੀ ਲਈ ਹਮਲਾ ਕਰ ਰਹੇ ਨੇ ਅਤੇ ਉਹਨਾਂ ਨੂੰ ਹਿੰਸਕ ਅਪਰਾਧਾਂ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਲਈ ਵਰਤ ਰਹੇ ਨੇ। ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ US ਓਪਨ ਬੈਡਮਿੰਟਨ ਮਹਿਲਾ ਡਬਲਸ ਦੇ ਪ੍ਰੀ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਸਪੇਨ ਦੀ ਪੌਲਾ ਲੋਪੇਸ ਅਤੇ ਲੂਸੀਆ ਰੋਡਰਿਕਸ ਨੂੰ ਹਰਾਇਆ। ਪ੍ਰੀ ਕੁਆਟਰ ਫਾਈਨਲ ਵਿੱਚ ਉਹਨਾਂ ਦਾ ਮੁਕਾਬਲਾ ਜਪਾਨ ਦੀ ਸੁਮੀਰੇ ਨਾਕਾਡੇ ਅਤੇ ਯੀਸ਼ੂ ਤਾਕਾਹਾਸ਼ੀ ਦੀ ਜੋੜੀ ਨਾਲ ਹੋਏਗਾ। ਰਾਸ਼ਟਰੀ ਸ਼ਾਹਰਾਹ ਅਥਾਰਟੀ NHAI ਨੇ ਦੇਸ਼ ਭਰ ਵਿੱਚ ਰਾਸ਼ਟਰੀ ਸ਼ਾਹਰਾਹਾਂ 'ਤੇ ਗੈਰ ਕਾਨੂੰਨੀ ਪਾਰਕਿੰਗ ਅਤੇ ਕਬਜ਼ੇ ਹਟਾਉਣ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰਾਲੇ ਨੇ ਕਿਹਾ ਕਿ ਇਹ ਕਾਰਵਾਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਕੀਤੀ ਜਾ ਰਹੀ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਵਪਾਰ ਡੈਲੀਗੇਸ਼ਨ ਦਾ ਭਾਰਤ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਤਜਵੀਜ਼ਸ਼ੁਦਾ ਦਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਵਾਲੇ ਇੱਕ ਅਹਿਮ ਕਦਮ ਹੈ। ਭਾਰਤ ਅਤੇ ਰੂਸ 2030 ਤੱਕ ਆਪਣੇ ਦਵੱਲੇ ਵਪਾਰ ਨੂੰ $100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਨੇ। ਪੰਜਾਬ ਭਲਕੇ ਤੋਂ ਵੋਟਰ ਸੂਚੀਆਂ ਦੇ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰੇਗਾ। ਅਤੇ ਪੱਛਮੀ ਬੰਗਾਲ ਦੇ ਕੋਲਕਾਤਾ 'ਚ ਤਾਰਤਲਾ ਵਿਖੇ ਇੱਕ ਉਸਾਰੀ ਦਿਨ ਗੋਦਾਮ ਢਹਿ ਜਾਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ, 5 ਲੋਕ ਜ਼ਖਮੀ ਹੋਏ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਈ ਜਲੰਧਰ ਕੇਂਦਰ ਹੈ। ਸ਼ਾਮ ਦੇ 7:40 ਹੋ ਰਹੇ ਨੇ। ਪੇਸ਼ ਹੈ ਸਮਾਚਾਰ ਸਮੀਖਿਆ।
2: ਨਮਸਕਾਰ, ਪੇਸ਼ ਹੈ ਹਫ਼ਤਾਵਾਰੀ ਸਮਾਚਾਰ ਸਮੀਖਿਆ। ਲੇਖਕ ਨੇ ਡਾਕਟਰ ਨਰੇਸ਼ ਕੁਮਾਰ ਗੁਲਾਟੀ, ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ, ਵਾਚਿਕਾ ਅਮਨਪ੍ਰੀਤ ਕੌਰ। ਅੱਜ ਦੇ ਦੌਰ ਵਿੱਚ ਖੇਤੀਬਾੜੀ ਖੇਤਰ ਵਿੱਚ ਵਧੇਰੇ ਪੈਦਾਵਾਰ ਹਾਸਲ ਕਰਨਾ ਹੀ ਸਾਡਾ ਮੁੱਖ ਟੀਚਾ ਨਹੀਂ ਹੈ, ਬਲਕਿ ਖੇਤੀ ਵਿੱਚ ਮਹੱਤਵਪੂਰਨ ਕੁਦਰਤੀ ਵਸੀਲਿਆਂ ਨੂੰ ਸੰਭਾਲਦੇ ਹੋਏ ਖੇਤੀਬਾੜੀ ਨੂੰ ਲਾਹੇਵੰਦ ਬਣਾਉਣਾ ਵੀ ਇੱਕ ਟੀਚਾ ਹੈ। ਇਸੇ ਕਰਕੇ ਭਾਰਤ ਸਰਕਾਰ ਵੱਲੋਂ ਖੇਤ ਬਚਾਓ ਅਭਿਆਨ ਸ਼ੁਰੂ ਕੀਤਾ ਗਿਆ। ਪੂਰੇ ਭਾਰਤ ਵਿੱਚ ਖੇਤੀਬਾੜੀ ਮੰਤਰਾਲੇ ਵੱਲੋਂ ਚਲਾਏ ਗਏ ਇਸ ਅਭਿਆਨ, ਜੋ ਕਿ ਮਿਤੀ 1 ਜੂਨ 2026 ਤੋਂ ਆਰੰਭ ਕੀਤਾ ਗਿਆ ਹੈ, ਦਾ ਮੁੱਖ ਉਦੇਸ਼ ਜ਼ਮੀਨ ਦੀ ਭੌਤਿਕ ਬਣਤਰ ਵਿੱਚ ਸੁਧਾਰ, ਜੈਵਿਕ ਖੇਤੀ ਨੂੰ ਅਪਣਾਉਣਾ ਅਤੇ ਰਸਾਇਣਿਕ ਖਾਦਾਂ ਤੇ ਆ ਰਹੇ ਖਰਚਿਆਂ ਨੂੰ ਘਟਾਉਣਾ ਹੈ। ਇਸ ਮੁਹਿੰਮ ਦੇ ਅਧੀਨ ਦੇਸ਼ ਭਰ ਵਿੱਚ ਖੇਤੀਬਾੜੀ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਰਾਜ ਖੇਤੀਬਾੜੀ ਵਿਭਾਗ ਆਦਿ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ। ਪੰਜਾਬ ਸੂਬੇ ਵਿੱਚ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ KVK ਕੇਂਦਰਾਂ ਯਾਨੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਅਧੀਨ ਮਿੱਟੀ ਪਰਖ ਸੇਵਾਵਾਂ, ਰਸਾਇਣਿਕ ਖਾਦਾਂ ਦੀ ਸੰਤੁਲਿਤ ਵਰਤੋਂ, ਜੈਵਿਕ ਖਾਦਾਂ ਦੀ ਵਰਤੋਂ ਆਦਿ ਵਰਗੇ ਵਿਸ਼ੇਸ਼ ਯਤਨ ਖੇਤ ਬਚਾਓ ਅਭਿਆਨ ਤਹਿਤ ਕੀਤੇ ਜਾ ਰਹੇ ਨੇ। ਮਾਹਿਰਾਂ ਦਾ ਆਖਣਾ ਹੈ ਕਿ ਪੰਜਾਬ ਸੂਬੇ ਵਿੱਚ ਤਕਰੀਬਨ 243 ਕਿਲੋ ਪ੍ਰਤੀ ਹੈਕਟੇਅਰ ਰਸਾਇਣਿਕ ਖਾਦਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਕਿ ਪੂਰੇ ਦੇਸ਼ ਵਿੱਚੋਂ ਸਭ ਤੋਂ ਵੱਧ ਹੈ। ਖੇਤੀ ਮਾਹਿਰਾਂ ਅਨੁਸਾਰ ਫਸਲ ਦੇ ਸਹੀ ਵਾਧੇ ਲਈ ਬੂਟਿਆਂ ਨੂੰ ਤਕਰੀਬਨ 17 ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ।

0: ਜ਼ਮੀਨ ਵਿੱਚ ਸਾਰੇ ਖੁਰਾਕੀ ਤੱਤਾਂ ਦੀ ਪੂਰਤੀ ਲਈ ਰੂੜੀ ਦੀ ਖਾਦ ਅਹਿਮ ਭੂਮਿਕਾ ਨਿਭਾ ਸਕਦੀ ਹੈ। ਚੰਗੀ ਗਲੀ ਸੜੀ ਰੂੜੀ ਵਿੱਚ 1.2 ਤੋਂ 2% ਤੱਕ ਨਾਈਟ੍ਰੋਜਨ, 0.5 ਤੋਂ 0.7% ਤੱਕ ਫਾਸਫੋਰਸ ਅਤੇ 1.2 ਤੋਂ 2.6% ਤੱਕ ਪੋਟਾਸ਼ ਤੱਤਾਂ ਦੀ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਰੂੜੀ ਦੀ ਖਾਦ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਗੰਧਕ ਤੱਤ ਵੀ ਹੁੰਦਾ ਹੈ। ਰੂੜੀ ਨੂੰ ਸਾਡੇ ਖੇਤਾਂ ਲਈ ਕਾਲਾ ਸੋਨਾ ਕਿਹਾ ਜਾਂਦਾ ਹੈ। ਰੂੜੀ ਦੀ ਖਾਦ ਦੀ ਇੰਨੀ ਮਹੱਤਤਾ ਹੋਣ ਦੇ ਬਾਵਜੂਦ ਅਕਸਰ ਅਸੀਂ ਇਸ ਗੱਲ ਪੂਰਾ ਧਿਆਨ ਨਹੀਂ ਦਿੰਦੇ। ਇਸੇ ਤਰ੍ਹਾਂ ਮਿੱਟੀ ਪਰਖ ਵਰਗੇ ਯਤਨਾਂ ਨਾਲ ਰਸਾਇਣਿਕ ਖਾਦਾਂ ਦੇ ਇਸਤੇਮਾਲ ਨੂੰ ਘਟਾਇਆ ਜਾ ਸਕਦਾ ਹੈ, ਕਿਉਂਕਿ ਬਹੁਤ ਸਾਰੇ ਕਿਸਾਨ ਖਾਦਾਂ ਦਾ ਇਸਤੇਮਾਲ ਵੇਖੋ ਵੇਖੀ ਜਾਂ ਆਪਣੇ ਨਿੱਜੀ ਤਜਰਬਿਆਂ ਦੇ ਆਧਾਰ ਤੇ ਕਰਦੇ ਨੇ, ਜਿਸ ਨਾਲ ਅਕਸਰ ਖਾਦਾਂ ਦਾ ਵਧੇਰੇ ਇਸਤੇਮਾਲ ਹੁੰਦਾ ਤੇ ਇਸ ਕਰਕੇ ਜਿੱਥੇ ਖੇਤੀ ਖਰਚੇ ਵੱਧਦੇ ਹਨ ਉੱਥੇ ਵਧੇਰੇ ਖਾਦਾਂ ਦੇ ਇਸਤੇਮਾਲ ਨਾਲ ਫਸਲਾਂ ਤੇ ਕੀੜੇ ਮਕੌੜੇ ਬਿਮਾਰੀਆਂ ਤੋਂ ਇਲਾਵਾ ਸਾਡਾ ਵਾਤਾਵਰਨ ਵੀ ਪਲੀਤ ਹੁੰਦਾ ਹੈ। ਸੂਬੇ ਵਿੱਚ 70 ਤੋਂ ਵਧੇਰੇ ਮਿੱਟੀ ਪਰਖ ਪ੍ਰਯੋਗਸ਼ਾਲਾਵਾਂ ਕੰਮ ਕਰ ਰਹੀਆਂ ਹਨ। ਰਾਜ ਖੇਤੀਬਾੜੀ ਵਿਭਾਗ ਵੱਲੋਂ ਮਿੱਟੀ ਪਰਖ ਦੀ ਸਹੂਲਤ ਕਿਸਾਨਾਂ ਨੂੰ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ। ਮਿਤੀ 1 ਜੂਨ 2026 ਵਿਸ਼ੇਸ਼ ਤੌਰ ਤੇ ਆਰੰਭ ਕੀਤੇ ਇਸ ਰਾਸ਼ਟਰ ਪੱਧਰੀ ਅਭਿਆਨ ਨੂੰ ਸੌਣੀ 2026 ਦੀ ਸ਼ੁਰੂਆਤ ਦੇ ਆਰੰਭ ਵਿੱਚ ਸ਼ੁਰੂ ਕਰਨ ਦਾ ਮਕਸਦ ਵੀ ਇਹੋ ਹੀ ਜਾਪਦਾ ਕਿ ਇਸ ਜਾਗਰੂਕਤਾ ਅਭਿਆਨ ਤਹਿਤ ਹਰੇਕ ਕਿਸਾਨ ਤੱਕ ਇਹ ਸੁਨੇਹਾ ਪਹੁੰਚਾਇਆ ਜਾਵੇ ਤਾਂ ਜੋ ਕਿ ਖਾਦਾਂ ਦਾ ਇਸਤੇਮਾਲ ਘਟਾਇਆ ਜਾ ਸਕੇ। ਪਿਛਲੇ ਦਿਨੀ ਇਰਾਨ ਅਮਰੀਕਾ ਵਿਚਾਲੇ ਇਸ ਸਮੁੱਚੇ ਖਾੜੀ ਖੇਤਰ ਵਿੱਚ ਜੰਗ ਕਰਕੇ ਖਾਦਾਂ ਦੇ ਇਸਤੇਮਾਲ ਵਿੱਚ ਕਮੀ ਕਰਨ ਬਾਰੇ ਵਿਸ਼ੇਸ਼ ਸੁਨੇਹੇ ਵੀ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਸਨ। ਭਾਰਤ ਵੱਲੋਂ ਤਕਰੀਬਨ 177 ਲੱਖ ਮੀਟ੍ਰਿਕ ਟਨ ਖਾਦਾਂ ਦਾ ਹਰ ਵਰੇ ਆਯਾਤ ਕੀਤਾ ਜਾਂਦਾ ਹੈ, ਜਿਸ ਦਾ ਕਾਫੀ ਹਿੱਸਾ ਖਾੜੀ ਦੇ ਦੇਸ਼ਾਂ ਰਾਹੀਂ ਅਤੇ ਸਮੁੰਦਰੀ ਰਸਤਿਆਂ ਰਾਹੀਂ ਸਾਡੇ ਦੇਸ਼ ਪੁੱਜਦਾ ਹੈ। ਸਾਨੂੰ ਆਪਣੀ ਲੋੜ ਦਾ 60% DAP ਅਤੇ 13 ਤੋਂ 15% ਯੂਰੀਆ ਅਤੇ 100% ਮੁਰੇਟ ਆਫ ਪੋਟਾਸ਼ ਖਾਦ ਦਾ ਇੰਪੋਰਟ ਸਾਡੇ ਵੱਲੋਂ ਕੀਤਾ ਜਾਂਦਾ ਹੈ, ਜੋ ਕਿ ਤਕਰੀਬਨ 1.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਸਰਮਾਇਆ ਬਣਦਾ ਹੈ। ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਮਿਤੀ 30 ਜੂਨ ਤੱਕ ਚੱਲਣ ਵਾਲੇ ਇਸ ਖੇਤ ਬਚਾਓ ਅਭਿਆਨ ਦੇ ਸੁਨੇਹੇ ਤੋਂ ਸੇਧ ਲੈਂਦੇ ਹੋਏ ਸਾਨੂੰ ਆਪਣੀਆਂ ਜ਼ਮੀਨਾਂ ਨੂੰ ਜ਼ਰਖੇਜ਼ ਬਣਾਉਣ ਲਈ, ਆਪਣੀ ਮਿੱਟੀ ਦੀ ਵਿਸ਼ੇਸ਼ ਮਹਿਕ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਕਿਉਂਕਿ ਪੰਜਾਬ ਦੀ ਇਸ ਧਰਤੀ ਦੀਆਂ ਜ਼ਰਖੇਜ਼ ਜ਼ਮੀਨਾਂ, ਜਿਸ ਦਾ ਡੰਕਾ ਪੂਰੇ ਵਿਸ਼ਵ ਵਿੱਚ ਵੱਜਦਾ ਹੈ, ਨੂੰ ਦੂਨ ਸਵਾਇਆ ਕਰਨ ਲਈ ਖੇਤ ਬਚਾਓ ਅਭਿਆਨ ਤਹਿਤ ਲੋੜੀਂਦੇ ਯਤਨ ਸਾਨੂੰ ਜ਼ਰੂਰ ਕਰਨੇ ਚਾਹੀਦੇ ਹਨ। ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਸਮਾਚਾਰ ਸਮੀਖਿਆ, ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਵੇਲਾ ਹੋ ਰਿਹਾ ਹੈ ਅਗਲੇ ਪ੍ਰੋਗਰਾਮ ਦਾ, ਜਿਹਦਾ ਨਾਮ ਹੈ ਕਾਵਯ ਪਾਠ, ਔਰ ਅੱਜ ਦੇ ਪੇਸ਼ਕਾਰ ਨੇ ਮਨੂ ਮਿਹਰਬਾਨ।
2: ਨਮਸਕਾਰ, ਮੈਂ ਡਾਕਟਰ ਚੰਦਰਦੀਪ ਉਫ ਡਾਕਟਰ ਮਨੂ ਮਿਹਰਬਾਨ, ਸ਼੍ਰੋਮਣੀ ਉਰਦੂ ਸਾਹਿਤਿਕਾਰ ਜਨਾਬ ਰਜਿੰਦਰ ਨਾਥ ਰਹਿਬਰ ਜੀ ਕਾ ਸ਼ਿਸ਼ਯ, ਆਪਕੇ ਸਮਕਸ਼ ਕੁਛ ਗਜ਼ਲੇ ਪ੍ਰਸਤੁਤ ਕਰ ਰਹਾ ਹੂੰ। ਤਾਂ ਪ੍ਰਸਤੁਤ ਹੈ ਮੇਰੀ ਗਜ਼ਲ ਕਿ ਤਮਾਮ ਰਾਤ ਹੀ ਤਾਰੇ ਸ਼ੁਮਾਰ ਮਤ ਕਰਨਾ, ਤਮਾਮ ਰਾਤ ਹੀ ਤਾਰੇ ਸ਼ੁਮਾਰ ਮਤ ਕਰਨਾ, ਕਿਸੀ ਕੇ ਆਨੇ ਕਾ ਤੁਮ ਇੰਤਜ਼ਾਰ ਮਤ ਕਰਨਾ, ਕਿਸੀ ਕੇ ਆਨੇ ਕਾ ਤੁਮ ਇੰਤਜ਼ਾਰ ਮਤ ਕਰਨਾ, ਔਰ ਹਸੀਨ ਲੋਕ ਤੋ ਬੇਐਤਬਾਰ ਹੋਤੇ ਹੈ, ਹਸੀਨ ਲੋਕ ਤੋ ਬੇਐਤਬਾਰ ਹੋਤੇ ਹੈ, ਹਸੀਨ ਲੋਗੋ ਕਾ ਤੁਮ ਐਤਬਾਰ ਮਤ ਕਰਨਾ, ਹਸੀਨ ਲੋਗੋ ਕਾ ਤੁਮ ਐਤਬਾਰ ਮਤ ਕਰਨਾ, ਔਰ ਨਹੀਂ ਹੈ ਇਸਸੇ ਬੁਰਾ ਕੋਈ ਕਾਮ ਦੁਨੀਆ ਮੇਂ, ਨਹੀਂ ਹੈ ਇਸਸੇ ਬੁਰਾ ਕੋਈ ਕਾਮ ਦੁਨੀਆ ਮੇਂ, ਕਿਸੀ ਨਿਹੱਥੇ ਪੇ ਭੂਲੇ ਸੇ ਵਾਰ ਮਤ ਕਰਨਾ, ਕਿਸੀ ਨਿਹੱਥੇ ਪੇ ਭੂਲੇ ਸੇ ਵਾਰ ਮਤ ਕਰਨਾ, ਔਰ ਕਭੀ ਕਿਸੀ ਸੇ ਝੂਠਾ ਕਰਾਰ ਮਤ ਕਰਨਾ, ਕਭੀ ਕਿਸੀ ਸੇ ਝੂਠਾ ਕਰਾਰ ਮਤ ਕਰਨਾ, ਅਗਰ ਨਿਭਾ ਨਹੀਂ ਪਾਓ ਤੋ ਪਿਆਰ ਮਤ ਕਰਨਾ, ਅਗਰ ਨਿਭਾ ਨਹੀਂ ਪਾਓ ਤੋ ਪਿਆਰ ਮਤ ਕਰਨਾ, ਔਰ ਹਦੋਂ ਮੇਂ ਰਹਿਣਾ ਮੁਨਾਸਿਬ ਹੈ ਮਿਹਰਬਾਂ ਸਦਾ, ਹਦੋਂ ਮੇਂ ਰਹਿਣਾ ਮੁਨਾਸਿਬ ਹੈ ਮਿਹਰਬਾਂ ਸਦਾ, ਹਦੋਂ ਕੋ ਭੂਲੇ ਸੇ ਵੀ ਆਪਣੀ ਪਾਰ ਮਤ ਕਰਨਾ, ਹਦੋਂ ਕੋ ਭੂਲੇ ਸੇ ਵੀ ਆਪਣੀ ਪਾਰ ਮਤ ਕਰਨਾ। ਔਰ ਪੇਸ਼ ਹੈ ਆਜ ਕੇ ਤਾਜ਼ਾ ਹਾਲਾਤ ਪਰ ਮੇਰੀ ਇਹ ਗਜ਼ਲ ਕਿ ਵੋ ਮੇਰਾ ਦੁਸ਼ਮਨੇ ਜਾਨੀ ਮਹਾਨ ਹੋ ਜਾਏ, ਵੋ ਮੇਰਾ ਦੁਸ਼ਮਨੇ ਜਾ

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਇਹ ਅੰਦਾਜ਼ਾ ਹੈ ਵੀ ਕਿੰਨੀਆਂ ਟ੍ਰੇਨਾਂ ਲੰਘਦੀਆਂ ਹੋ ਰਹੇ ਹੋ। 70 ਟ੍ਰੇਨਾਂ, 70 ਪੇਅਰ ਲੰਘਦੇ ਆ। 70 ਮਤਲਬ ਆਉਣ ਜਾਣ 140, 140 ਵਾਰੇ ਫਾਟਕ ਬੰਦ ਹੁੰਦਾ। ਜਦੋਂ ਦੇਖਦੇ ਹਾਂ ਫਿਗਰ ਵੀ 140 ਵਾਰ ਬੰਦ ਹੁੰਦਾ, ਚਲੋ ਕਿਸੇ ਕਿਸੇ ਵਾਰ ਦੋ ਦੋ ਲੰਘ ਜਾਂਦੀਆਂ, ਮਤਲਬ 140 ਵਾਰ ਜੇ ਅਸੀਂ ਐਸਟੀਮੇਟ ਲਾਉਂਦੇ ਹਾਂ ਜਿੰਨੀ ਕਾਰਾਂ ਸਕੂਟਰ ਗੱਡੀਆਂ ਲੰਘਦੀਆਂ ਉਹਨੂੰ ਅਸੀਂ ਮਲਟੀਪਲਾਈ ਕਰਦੇ ਹਾਂ ਰੇਲਵੇ ਦੇ ਹਿਸਾਬ ਨਾਲ, ਟ੍ਰੇਨ ਨਾਲ, ਉਹ ਜੇ 100,000 ਵਹੀਕਲ ਲਾਈਏ ਅਸੀਂ ਤਾਂ ਉਹਦੇ ਹਿਸਾਬ ਨਾਲ ਉੱਥੇ ਜਦੋਂ 75,000 ਹੋ ਜਾਣ ਅਤੇ ਤਿਆਰੀ ਸ਼ੁਰੂ ਕਰ ਦਿੰਦੇ ਹਾਂ, 100,000 ਬਣ ਜੇ ਤਾਂ ਅੰਡਰਬ੍ਰਿਜ ਤਾਂ ਓਵਰਬ੍ਰਿਜ ਬਣਨਾ ਚਾਹੀਦਾ। ਇੱਥੇ 500,000 ਦੇ ਕਰੀਬ, 500,000 ਦੇ ਕਰੀਬ ਰੋਜ਼ ਦੇ ਵਹੀਕਲ ਲੰਘਦੇ ਆ ਮਲਟੀਪਲਾਈ ਵਾਏ ਜਿਹੜੀਆਂ ਟ੍ਰੇਨਾਂ ਲੰਘਦੀਆਂ। ਅਤੇ ਇੰਨਾ ਡਿਲੇ ਹੋ ਗਿਆ, ਲੇਟ ਹੋ ਗਿਆ, ਅਤੇ ਹੁਣ ਇਹ ਠੀਕ ਆ, ਇਹਦਾ ਸਾਰਾ ਕੁਛ ਤਿਆਰੀ ਆ। ਪਰ ਹਜੇ ਮੈਂ ਇੱਕ ਤੁਹਾਡੇ ਮੀਡੀਆ ਰਾਹੀਂ ਬੇਨਤੀ ਕਰਨਾ ਚਾਹੁੰਦਾ, ਸੈਂਟਰ ਸਰਕਾਰ ਜਿਹੜੀ ਨਰਿੰਦਰ ਮੋਦੀ ਜੀ ਦੀ ਸਰਕਾਰ ਆ, ਰੇਲਵੇ ਵੱਲੋਂ ਕੋਈ ਕਮੀ ਨਹੀਂ, ਹਜੇ

0: ਲਾਏ ਵਾਏ ਜਿਹੜੀਆਂ ਟ੍ਰੇਨਾਂ ਲੰਘਦੀਆਂ, ਅਤੇ ਇੰਨਾ ਡਿਲੇ ਹੋ ਗਿਆ, ਲੇਟ ਹੋ ਗਿਆ, ਅਤੇ ਹੁਣ ਇਹ ਠੀਕ ਆ, ਇਹਦਾ ਸਾਰਾ ਕੁਛ ਤਿਆਰੀ ਆ। ਪਰ ਹਜੇ ਮੈਂ ਇੱਕ ਤੁਹਾਡੇ ਮੀਡੀਆ ਰਾਹੀਂ ਬੇਨਤੀ ਕਰਨਾ ਚਾਹੁੰਦਾ, ਸੈਂਟਰ ਸਰਕਾਰ ਜਿਹੜੀ ਨਰਿੰਦਰ ਮੋਦੀ ਜੀ ਦੀ ਸਰਕਾਰ ਆ, ਰੇਲਵੇ ਵੱਲੋਂ ਕੋਈ ਕਮੀ ਨਹੀਂ, ਹਜੇ ਵੀ ਆ ਗੱਲਾਂ ਬੜੀਆਂ ਬੜੀਆਂ ਕਰਦੇ ਆ ਸੂਬਾ ਸਰਕਾਰ ਵਾਲੇ, ਹਜੇ ਵੀ ਉਹਨਾਂ ਦੀ ਸਹਿਯੋਗ ਦੀ ਬੜੀ ਲੋੜ ਪੈਣੀ ਆ ਉਰੇ, ਤਾਂ ਟਾਈਮ ਸਿਰ ਕੰਮ ਪੂਰਾ ਹੋਊਗਾ। ਅਸੀਂ ਸਾਰੇ ਦਾ ਸਾਰਾ ਪੈਸਾ ਜਿਹੜਾ ਆ, ਇੱਕ ਫੁੱਟੀ ਕੌੜੀ ਵੀ ਇਹਨਾਂ ਦੀ ਨਹੀਂ ਅਸੀਂ ਲਈ, ਇਹ ਸਾਰਾ ਨਰਿੰਦਰ ਮੋਦੀ ਜੀ ਨੇ ਸੈਂਟਰ ਤੋਂ ਪੈਸਾ ਭੇਜਿਆ। ਉਹਦੇ ਲਈ ਹੋਰ ਵੀ ਮੈਂ ਕਹਿ ਦਿੰਦਾ, ਜਿਹੜੇ ਡੈਪਟੀ ਕਲੈਕਟਰ ਇਹਨਾਂ ਦੇ ਡੀ ਸੀ ਆ, ਸਾਡੀ ਐਕਸ ਮਿਨਿਸਟਰ, ਐਕਸ ਐਮ ਐਲ ਏ, ਸਾਡੇ ਪ੍ਰਧਾਨ, ਸਾਡੇ ਸੀਨੀਅਰ ਲੀਡਰ ਹੁਣੀ, ਜਿਨ੍ਹਾਂ ਦੇ ਮੈਂ ਸਮਝਦਾ ਸਾਡੇ ਸਿਰ 'ਤੇ ਆਸ਼ੀਰਵਾਦ ਆ, ਸ਼੍ਰੀ ਮਨੋਰੰਜਨ ਕਾਲੀਆ ਜੀ, ਜਿਹੜੇ ਬਿਮਾਰ ਹੋਣ ਦੇ ਬਾਵਜੂਦ ਬੇਨਤੀਆਂ ਵੀ ਕੀਤੀਆਂ ਸਾਰਿਆਂ ਨੇ ਵੀ ਤੁਸੀਂ ਬਿਮਾਰ ਹੋ ਲਗਾਤਾਰ। ਪਿੱਛੇ ਨਿਤਿਨ ਨਵੀਨ ਜੀ ਆਏ ਸੀ, ਚਾਰ ਦਿਨ ਪੰਜ ਦਿਨ ਰਹੇ ਨਾਲ ਅੱਜ, ਪਰ ਇਹ ਜਜ਼ਬਾ ਇਹਦਾ ਵੀ ਨਹੀਂ। ਉਹ ਮੈਂ ਕਿਹਾ ਜੀ ਤੁਸੀਂ ਤਾਂ ਪਤਾ ਨਹੀਂ ਕਿੰਨੇ ਕੁ ਪੁਲਾਂ ਦੇ ਉਦਘਾਟਨ ਕੀਤੇ ਆ, ਤੁਸੀਂ ਤਾਂ ਹਰੇਕ ਕੈਬਨਿਟ 'ਚ ਇੱਕ ਤਰ੍ਹਾਂ ਦੇ ਚੀਫ ਮਿਨਿਸਟਰੀ ਉਹ ਹੁੰਦੇ ਸੀ, ਅਤੇ ਪਰ ਉਹ ਫਿਰ ਵੀ ਆਏ। ਅੱਜ ਸਿਹਤ ਢਿੱਲੀ ਹੋਣ ਦੇ ਬਾਵਜੂਦ ਫਿਰ ਵੀ ਆਏ, ਸਾਨੂੰ ਫਿਕਰ ਆ ਉਹਨਾਂ ਦੀ ਸਿਹਤ ਦਾ, ਇਸ ਕਰਕੇ ਛੋਟਾ ਕੱਟ ਸ਼ਾਰਟ ਪ੍ਰੋਗਰਾਮ ਕਰ ਰਹੇ ਹਾਂ। ਤੁਹਾਡੇ ਮੂਹਰੇ ਹੀ ਉਹਨਾਂ ਦੀ ਤਬੀਅਤ ਢਿੱਲੀ ਹੋਈ, ਪਰ ਇਹ ਜਿਹੜਾ 48.95 ਕਰੋੜ ਦਾ ਜਿਹੜਾ ਇਹ ਪ੍ਰੋਜੈਕਟ ਆ, ਉਹ ਅਸੀਂ ਲੋਕਾਂ ਦੇ ਸਮਰਪਿਤ ਕਰਦੇ ਹਾਂ। ਇਹੀ ਸੋਚ ਆ ਵੀ ਇਸੇ ਤਰੀਕੇ ਨਾਲ ਬਾਕੀ ਕੰਮ ਵੀ ਹੋਣ, ਇਕੱਲਾ ਇਹ ਨਹੀਂ, ਇਹ ਰੇਲਵੇ ਦੇ, ਹਾਈਵੇ ਦੇ, ਏਅਰਪੋਰਟ ਨੇ ਜਿਹੜੇ, ਉਹ ਤਾਂ ਸਾਡੇ ਕੋਲ ਨੇ, ਅਸੀਂ ਕਰੀ ਜਾਂਦੇ ਹਾਂ। ਪਰ ਮੈਨੂੰ ਸ਼ਰਤੀਆ ਤੌਰ 'ਤੇ ਮੈਂ ਕਹਿੰਦਾ ਜਲੰਧਰ ਵਾਲੇ ਆ ਮੇਰੇ ਪਰਿਵਾਰ ਖੜ੍ਹਾ ਏ, ਅਤੇ ਮੈਂ ਇਹਨਾਂ ਦਾ ਛੋਟਾ ਭਰਾ ਪਰਿਵਾਰ ਦਾ, ਜਿਨ੍ਹਾਂ ਨੂੰ ਇਹਨਾਂ ਨੇ ਮੌਕਾ ਦਿੱਤਾ। ਕਦੇ ਸੁਣਿਆ ਵੀ 50 ਕਰੋੜ 40 ਕਰੋੜ ਦਾ ਤੋਂ ਇਲਾਵਾ ਇੱਕ ਕੋਈ ਪੁਲ ਦੱਸਿਓ ਤਾਂ ਮੈਨੂੰ ਇਹ ਗਿਣਾ ਦਿਓ, ਮੈਂ ਸ਼ਾਇਦ ਗਲਤ ਹੋ ਜਾਵਾਂ। ਇੰਨੇ ਸ਼ਬਦਾਂ ਨਾਲ ਫਿਰ ਅਸੀਂ ਇਹਨੂੰ ਬਹੁਤ ਛੇਤੀ ਕੰਪਲੀਟ ਕਰਾਂਗੇ। ਟੀਮਾਂ ਸਾਡੀਆਂ ਆ ਚੁੱਕੀਆਂ, ਥੱਲੇ ਟੈਸਟਿੰਗ ਸ਼ੁਰੂ ਹੋ ਗਈ ਆ। ਬਹੁਤ ਵੱਡਾ ਸੁੱਖ ਆ ਜਿਹੜਾ ਉਹਦਾ ਮਿਲੇਗਾ, ਅਤੇ ਮੈਂ ਰੇਲਵੇ ਫਿਰ ਸਾਡੇ ਚੀਫ ਸਾਹਿਬ ਨੂੰ, ਇਹਨਾਂ ਦੀ ਸਾਰੇ ਟੀਮ ਨੂੰ, ਮੇਰੇ ਨਾਲ ਮੇਰੇ ਈਡੀ ਸਾਹਿਬ ਆਏ ਨੇ, ਜਿਨ੍ਹਾਂ ਦੇ ਨਾਲ ਧਨੰਜੇ ਜੀ ਦੇ ਮਗਰ ਅਸੀਂ ਮੀਟਿੰਗਾਂ 'ਤੇ ਮੀਟਿੰਗਾਂ, ਚੀਫ ਸਾਹਿਬ ਤੁਹਾਨੂੰ ਤੰਗ ਕਰਨ ਦੀ ਵੀ ਮਾਫ਼ੀ, ਅਤੇ ਆਗੇ ਵੀ ਆਪਸੇ ਯੇ ਆਗੇ ਵੀ 6 ਮਹੀਨੇ ਆਪਕੋ ਪੰਜਾਬ ਮੇ ਹੀ ਰੱਖਣਾ ਹੈ।
1: ਮੈਂ ਅਸ਼ੋਕ ਸਰੀਨ, ਮਹਾਂਮੰਤਰੀ ਭਾਰਤੀ ਜਨਤਾ ਪਾਰਟੀ ਜਲੰਧਰ। ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ, ਜਲੰਧਰ ਸ਼ਹਿਰ ਦੇ ਲੋਕਾਂ ਲਈ। ਅੱਜ ਦੇਸ਼ ਦੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਜੀ ਜਲੰਧਰ 'ਚ 2 ਫਲਾਈਓਵਰਾਂ ਦਾ ਉਦਘਾਟਨ ਕਰ ਰਹੇ ਹੈ। ਇੱਕ ਗੁਰੂ ਨਾਨਕਪੁਰਾ ਫਾਟਕ, ਜਿਹੜਾ ਕਿ ਗੁਰੂ ਨਾਨਕਪੁਰਾ ਫਾਟਕ ਜਿੱਥੋਂ ਹਰ ਰੋਜ਼ ਮਤਲਬ ਸੈਂਕੜੋ ਟ੍ਰੇਨਾਂ ਨਿਕਲਦੀਆਂ ਨੇ, ਅਤੇ ਹਜ਼ਾਰਾਂ ਲੋਕ ਗੁਰੂ ਨਾਨਕਪੁਰਾ, ਚਗਿੱਟੀ, ਲੱਦੇਵਾਲੀ, ਕੋਟ ਰਾਮਦਾਸ, ਸੁੱਚੀ ਪਿੰਡ, ਆਪਣਾ ਲੱਦੇਵਾਲੀ ਯੂਨੀਵਰਸਿਟੀ, ਰੇਲ ਵਿਹਾਰ, ਇਹ ਸਾਰੇ ਲੋਕਾਂ ਨੂੰ ਜਾਣ ਵਾਲੇ, ਜਿਹੜੇ ਲੋਕ ਹੁਸ਼ਿਆਰਪੁਰ ਜਾਂਦੇ ਸੀਗੇ ਜਾਂ ਰਾਮਾ ਮੰਡੀ ਦੇ ਹੁਸ਼ਿਆਰਪੁਰ ਰੋਡ ਵਾਲੇ ਨੰਗਲ ਛਾਮਾ ਇਹਨਾਂ ਪਾਸੇ ਜਾਂਦੇ ਸੀ, ਉਹਨਾਂ ਨੂੰ ਬੜੀ ਜਿਹੜੀ ਮੁਸ਼ਕਲ ਹੁੰਦੀ ਸੀਗੀ, ਉਸ ਮੁਸ਼ਕਲ ਨੂੰ ਦੂਰ ਕਰਨ ਲਈ ਲੰਬੇ ਲੰਬੇ ਜਾਮ ਲੱਗਦੇ ਰਹੇ ਹੈ। ਕਈ ਵਾਰ ਲੋਕਾਂ ਨੇ, ਨੇਤਾਵਾਂ ਨੇ, ਹੋਰਾਂ ਪਾਰਟੀਆਂ ਦੇ ਨੇਤਾਵਾਂ ਨੇ ਕਿਹਾ ਅਸੀਂ ਇਸ ਨੂੰ ਹੱਲ ਕਰਾਂਗੇ, ਜਿਹੜਾ ਨਹੀਂ ਹੱਲ ਕੀਤਾ। ਮੈਂ ਸਮਝਦਾ ਕਿ ਰਵਨੀਤ ਬਿੱਟੂ ਜੀ ਇਹ ਕਰ ਰਹੇ ਹੈ, ਉਸ ਦੇ ਨਾਲ ਲੱਖਾਂ ਦੀ ਤਾਦਾਦ 'ਚ ਲੋਕਾਂ ਨੂੰ ਆਵਾਜਾਈ ਕਰਨ ਦੇ ਵਿੱਚ ਜਿਹੜੀ ਹੈ ਸੌਖ ਹੋਏਗੀ, ਕਿਉਂਕਿ ਜੇ ਰਾਤ ਨੂੰ ਕਿਸੇ ਨੇ ਜਾਣਾ ਹੁੰਦਾ ਸੀ, ਕੋਈ ਮਰੀਜ਼ ਨੂੰ ਹਸਪਤਾਲ ਲੈ ਕੇ ਜਾਣਾ ਹੋਵੇ ਜਾਂ ਕਿਸੇ ਜ਼ਰੂਰੀ ਕੰਮ ਜਾਣਾ ਹੋਵੇ ਤਾਂ ਉਹਨੂੰ ਵੱਲ ਪਾ ਕੇ ਜਾਣਾ ਪੈਂਦਾ ਸੀ, ਜਿਹਦੇ ਕਰਕੇ ਉਹਨੂੰ ਦੇਰੀ ਹੁੰਦੀ ਸੀ, ਜਲਦੀ ਨਿਕਲਣਾ ਪੈਂਦਾ ਸੀ, ਇੱਕ ਟਾਈਮ ਵੀ ਬਚੇਗਾ, ਸੁਵਿਧਾ ਵੀ ਹੋਏਗੀ। ਅੱਜ ਰਵਨੀਤ ਬਿੱਟੂ ਜੀ ਕੇਵਲ ਪਹਿਲਾਂ ਹੀ ਗੁਰੂ ਨਾਨਕਪੁਰਾ ਕੇਂਦਰੀ ਵਿਧਾਨ ਸਭਾ ਹਲਕਾ ਜਲੰਧਰ ਸ਼ਹਿਰ ਦਾ ਹੈ, ਇਸ ਤੋਂ ਪਹਿਲਾਂ ਇਹਦੇ ਨਾਲ ਏਰੀਆ ਸੂਰਿਆ ਇਨਕਲੇਵ ਅੰਡਰਬ੍ਰਿਜ ਬਣਿਆ, ਕੇਂਦਰੀ ਵਿਧਾਨ ਸਭਾ ਹਲਕੇ ਧੰਨੋਵਾਲੀ 'ਚ ਉੱਥੇ ਅੰਡਰਬ੍ਰਿਜ ਬਣਿਆ। ਅੱਜ ਦਾ ਇਹ ਜਿਹੜਾ ਪ੍ਰੋਜੈਕਟ ਹੈ, ਕਰੋੜਾਂ ਰੁਪਏ ਦਾ, ਜਿਹੜਾ ਗੁਰੂ ਨਾਨਕਪੁਰਾ ਇਲਾਕੇ ਦੇ ਲੋਕਾਂ ਨੂੰ, ਕਮਲ ਵਿਹਾਰ, ਬਸ਼ੀਰਪੁਰਾ, ਚੁਗਿੱਟੀ, ਇਹਨਾਂ ਸਾਰੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਅਤੇ ਦੂਸਰਾ ਫਲਾਈਓਵਰ ਜਿਹੜਾ ਜਿਹੜਾ ਬੱਸ ਸਟੈਂਡ ਤੋਂ ਗੜੇ ਜਾਣਾ ਹੁੰਦਾ ਸੀਗਾ, ਉੱਥੇ ਜਿਹੜਾ ਫਾਟਕ ਰੇਲਵੇ ਲਾਈਨ ਦੇ ਉੱਤੇ, ਉੱਥੇ ਵੀ ਪਿਮਸ ਹੋਸਪਿਟਲ ਲਾਗੇ ਸੀ, ਉੱਥੇ ਸਕੂਲ ਸੀਗੇ। ਜਦੋਂ ਸਕੂਲਾਂ 'ਚ ਛੁੱਟੀ ਹੁੰਦੀ ਸੀ, ਇਸ ਰੇਲਵੇ ਫਾਟਕ ਉੱਤੇ ਰਸ਼ ਲੱਗ ਜਾਂਦਾ ਸੀ। ਜੇ ਕਿਤੇ ਰੇਲ ਗੱਡੀ ਆ ਜਾਵੇ ਤਾਂ

0: ਬੱਚੇ ਪਰੇਸ਼ਾਨ, ਮਰੀਜ਼ ਪਰੇਸ਼ਾਨ, ਲੋਕੀ ਪਰੇਸ਼ਾਨ। ਇਹ ਜਿਹੜਾ ਰਸਤਾ ਸੀ ਅੱਗੇ ਪਿੰਡਾਂ ਪੀੜ੍ਹੀਆਂ ਨਾਲ ਜੋੜਦਾ, ਜਿਹੜਾ ਬੱਸ ਸਟੈਂਡ ਤੋਂ ਅੱਗੇ ਜਾਈਦਾ ਸੀ, ਜੰਡਿਆਲਾ, ਜਮਸ਼ੇਰ, ਅਰਬਨ ਸਟੇਟ, ਗੜ੍ਹਾ, ਸਾਰਾ ਕੈਂਟ ਦੇ ਵਿੱਚ ਜਾਣਾ ਹੋਵੇ, ਇਹ ਸਾਰਾ ਏਰੀਆ ਉਹ ਸੀ ਜਿੱਥੇ ਕਿ ਕੈਂਟ ਦੇ ਲੋਕਾਂ ਨੂੰ ਵੀ, ਵਿਧਾਨ ਸਭਾ ਦੇ ਲੋਕਾਂ ਨੂੰ ਵੀ ਲਾਰੇ ਲਾਉਂਦੇ ਰਹੇ ਲੀਡਰ ਕਿ ਅਸੀਂ ਇਸ ਨੂੰ ਹੱਲ ਕਰਾਵਾਂਗੇ। ਮੈਂ ਸਮਝਦਾ ਅੱਜ ਇਹ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਦੀ ਸਰਕਾਰ 'ਚ, ਅਸ਼ਵਨੀ ਵੈਸ਼ਨੋ ਜੀ ਸਾਡੇ ਰੇਲ ਮੰਤਰੀ ਔਰ ਸਾਡੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਜੀ ਨੇ ਜਲੰਧਰ ਦੇ ਲੋਕਾਂ ਦੀ ਦਰਦ ਨੂੰ ਸਮਝਿਆ, ਉਹਨਾਂ ਦੀ ਲੋੜ ਨੂੰ ਸਮਝਿਆ, ਅਤੇ ਜਿਹੜਾ ਗੜ੍ਹਾ ਬੱਸ ਸਟੈਂਡ ਰੋਡ ਦੇ ਉੱਤੇ ਫਲਾਈਓਵਰ ਹੈ ਬਣਾ ਕੇ ਲੋਕਾਂ ਨੂੰ ਰੇਲਵੇ ਲਾਈਨ ਦੇ ਉੱਤੇ ਦੇਣ ਦਾ ਜਿਹੜਾ ਅੱਜ ਕੰਮ ਦੀ ਸ਼ੁਰੂਆਤ ਕਰਨ ਆ ਰਿਹਾ। ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ, ਦੇਸ਼ ਦੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਜੀ ਦਾ ਧੰਨਵਾਦ ਕਰਦਾ ਹਾਂ ਕਿ ਸਾਡਾ ਇੱਥੇ ਕੋਈ ਵਿਧਾਇਕ ਨਾ ਹੋਣ ਦੇ ਬਾਵਜੂਦ ਵੀ ਅੱਜ ਉਹਨਾਂ ਨੇ ਇਹ ਸੌਗਾਤ, ਮੈਂ ਸਮਝਦਾ ਹਾਂ, ਸਾਡੇ ਜਲੰਧਰ ਦੇ ਵਾਸੀਆਂ ਨੂੰ ਦਿੱਤੀ ਹੈ। ਇਹ ਸੌਗਾਤ ਨਹੀਂ, ਇਹ ਇੱਕ ਵਰਦਾਨ ਹੋਣਾ ਆਉਣ ਵਾਲੀ ਪੀੜ੍ਹੀ ਨੂੰ, ਆਉਣ ਵਾਲੀ ਜਨਰੇਸ਼ਨ ਨੂੰ, ਕਿ ਅੱਜ ਇਸ ਭੀੜ ਭਾੜ ਦੇ ਸਮੇਂ ਦੇ ਤੋਂ ਵਿੱਚੋਂ ਉਹਨਾਂ ਨੂੰ ਨਿਜਾਤ ਮਿਲਣਾ ਹੈ। ਔਰ ਮੈਂ ਆਪਣੇ ਵੱਲੋਂ, ਜਲੰਧਰ ਦੇ ਲੋਕਾਂ ਵੱਲੋਂ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਦਾ ਧੰਨਵਾਦ ਕਰਦਾ ਹਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ, ਅਸ਼ਵਨੀ ਵੈਸ਼ਨਵ ਰੇਲ ਮੰਤਰੀ ਜੀ ਦਾ ਔਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਜੀ ਦਾ, ਜਿਨ੍ਹਾਂ ਨੇ ਮੂਹਰੇ ਲੱਗ ਕੇ ਇਸ ਕੰਮ ਨੂੰ ਪਰਸਨਲ ਜਿਹੜਾ ਇੰਟਰਸਟ ਲੈ ਕੇ ਇਹ ਦੋ ਫਲਾਈਓਵਰ ਜਲੰਧਰ ਦੇ ਦਿੱਤੇ ਆ। ਔਰ ਆਉਣ ਵਾਲੇ ਦਿਨਾਂ 'ਚ ਸਾਨੂੰ ਰੇਲ ਮੰਤਰੀ ਰਵਨੀਤ ਬਿੱਟੂ ਜੀ ਨੇ ਵਿਸ਼ਵਾਸ ਦਵਾਇਆ, ਜਲੰਧਰ 'ਚ ਹੋਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਨਾਗਰਾ ਹੈ, ਨਾਗਰਾ ਫਾਟਕ ਹੋ ਗਿਆ, ਦਕੋਏ ਦਾ ਰਾਮਾ ਮੰਡੀ ਫਾਟਕ ਹੋ ਗਿਆ, ਆਪਣਾ ਸ਼ਹਿਰ ਦੇ ਵਿੱਚ ਜਿਹੜੇ ਟਾਂਡਾ ਫਾਟਕ, ਹੁਸ਼ਿਆਰਪੁਰ ਫਾਟਕ, ਇਹ ਜਿਹੜੇ ਫਾਟਕਾਂ ਦੇ ਉੱਤੇ ਵੀ ਰੇਲਵੇ ਅੰਡਰਬ੍ਰਿਜ ਜਾਂ ਓਵਰਬ੍ਰਿਜ ਦੀ ਜਿਹੜੀ ਲੋਕਾਂ ਨੂੰ ਜ਼ਰੂਰਤ ਹੈ ਉਸ ਨੂੰ ਵੀ ਜਲਦੀ ਹੱਲ ਕਰਾਂਗੇ।
1: ਇਹ ਸੀ ਜਲੰਧਰ ਵਿਖੇ ਬਣਨ ਵਾਲੇ ਓਵਰਬ੍ਰਿਜ ਦੇ ਨੀਂਹ ਪੱਥਰ ਸਮਾਗਮ ਦਾ ਉਦਘਾਟਨ ਸੰਬੰਧੀ ਰੇਡੀਓ ਰਿਪੋਰਟ। ਸਹਾਇਕ ਸੋਨੀਆ ਤੇ ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ। ਹੁਣੇ ਤੁਸੀਂ ਸੁਣ ਰਹੇ ਸੀ ਇੱਕ ਵਿਸ਼ੇਸ਼ ਰੇਡੀਓ ਰਿਪੋਰਟ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ, ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ।

ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਔਰ ਹੁਣ ਵੇਲਾ ਹੋ ਰਿਹਾ ਅਗਲੇ ਪ੍ਰੋਗਰਾਮ ਦਾ ਜਿਹਦਾ ਨਾਂ ਹੈ ਜ਼ਿੰਦਗੀ ਹਸੀਨ ਹੈ। ਇਸ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ ਇਜਾਜ਼ਤ ਮੂਵੀ ਤੋਂ ਹੈ, ਗੀਤ ਕਤਰਾ ਕਤਰਾ ਮਿਲਤੀ ਹੈ।

0: Vou.
1: ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੀ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: ਹੈਲੋ,
3: ਇਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚੱਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
4: अजिही कोई भी फोन कॉल फ्रॉड

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਪ੍ਰੋਗਰਾਮ ਚੱਲ ਰਿਹਾ ਹੈ ਜ਼ਿੰਦਗੀ ਹਸੀਨ ਹੈ। ਸਾਨੂੰ ਜਿੱਥੇ ਹੋਣਾ ਚਾਹੀਦਾ ਸੀ ਅਸੀਂ ਉੱਥੇ ਅੱਜ ਹੈਗੇ ਹਾਂ ਜਾਂ ਨਹੀਂ, ਇਹ ਗੱਲ ਸ਼ਾਇਦ ਜ਼ਿਆਦਾ ਮਾਇਨੇ ਨਹੀਂ ਰੱਖਦੀ ਕਿਉਂਕਿ ਮਨ ਤਾਂ ਚੰਚਲ ਹੈ, ਪਰ ਜਿੱਥੇ ਸਾਡੀ ਲੋੜ ਹੈ ਨਿਯਤੀ ਸਾਨੂੰ ਉੱਥੇ ਹਮੇਸ਼ਾ ਪਹੁੰਚਾ ਦਿੰਦੀ ਹੈ। ਕਿਉਂਕਿ ਕਿਸਮਤ ਲੇਖ ਦੂਜੇ ਸਿਰੇ ਤੋਂ ਲਿਖਦੀ ਹੈ ਅਤੇ ਅਸੀਂ ਉਹਨੂੰ ਕਿਸੇ ਹੋਰ ਸਿਰੇ ਤੋਂ ਪੜ੍ਹਦੇ ਹਾਂ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਗਲੀ ਪੇਸ਼ਕਸ਼ ਸ਼੍ਰੇਆ ਘੋਸ਼ਾਲ, ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ ਇਹ ਗੀਤ।

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਹੈ ਜਲੰਧਰ ਕੇਂਦਰ ਹੈ ਔਰ ਇਸ ਵੇਲੇ ਰਾਤ ਦੇ 2:10 ਹੋ ਰਹੇ ਨੇ ਔਰ ਪ੍ਰੋਗਰਾਮ ਤੁਹਾਡੀ ਫਰਮਾਇਸ਼ ਦੀ ਅਸੀਂ ਕਰ ਰਹੇ ਹਾਂ ਸ਼ੁਰੂਆਤ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਵੀ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ 2 ਤਰੀਕੇ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਭਰ ਸਕਦੇ ਹੋ ਸ਼ਿਰਕਤ ਕਰ ਸਕਦੇ ਹੋ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 'ਤੇ ਵਟਸਐਪ ਮੈਸੇਜਿਸ ਰਾਹੀਂ ਆਪਣੇ ਮਨਪਸੰਦ ਗੀਤ ਜਿਹੜੇ ਹੈ ਉਹ ਵਟਸਐਪ

ਇਸ ਤੋਂ ਪਹਿਲਾਂ ਕਿ ਤੁਹਾਡੀਆਂ ਕਾਲਸ ਔਰ ਫਰਮਾਇਸ਼ਾਂ ਸਾਡੇ ਤੱਕ ਪਹੁੰਚਣ, ਸਾਡੇ ਵੱਲੋਂ ਇੱਕ ਗੀਤ ਆ ਰਿਹਾ ਹੈ ਤੁਹਾਡੇ ਰੇਡੀਓ ਸੈਟਸ 'ਤੇ ਔਰ ਤੁਹਾਡੀਆਂ ਕਾਲਸ 'ਤੇ ਵਟਸਐਪ ਮੈਸੇਜਸ ਦਾ ਹੈ ਇੰਤਜ਼ਾਰ।

0: ਪ੍ਰੋਗਰਾਮ ਚੱਲ ਰਿਹਾ ਤੁਹਾਡੀ ਫਰਮਾਇਸ਼, ਔਰ ਤੁਹਾਡੀ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਪਹਿਲੇ ਕਾਲਰ ਸਾਡੇ ਨਾਲ ਮੁਖਾਤਿਬ ਨੇ, ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਮੈਂ ਰਾਮ ਨਾਥ ਬੋਲਦਾ ਜੀ, ਪਿੰਡ ਮੇਰਾ ਅਤਾਪੁਰ ਜੀ ਸ਼੍ਰੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ।
0: ਫਤਿਹਗੜ੍ਹ ਸਾਹਿਬ ਤੋਂ?
1: ਹਾਂਜੀ ਹਾਂਜੀ।
0: ਤੇ ਗੀਤ ਦੀ ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਦੇ ਗਾਮ ਜੀ?
1: ਮੁਕੱਦਰ ਕਸਕਮ ਦਾ ਭਾਸ਼ਣ ਹੈ ਜੀ। ਲਤਾ ਮੰਗੇਸ਼ਕਰ ਦੀ ਆਵਾਜ਼ ਚਾਹੀਏ, ਦਿਲ ਤੋਂ ਹੈ ਦਿਲ ਦਿਲ ਕਾ ਇਤਵਾਰ ਕਿਆ ਕੀਜੀਏ ਭੈਣ ਜੀ।
0: ਜ਼ਰੂਰ ਸੁਣਾਵਾਂਗੇ, ਇੰਨੀ ਬਹੁਤ ਹੀ ਖੂਬਸੂਰਤ ਫਰਮਾਇਸ਼, ਬਹੁਤ ਹੀ ਇੱਕ ਹਿੱਟ ਮੂਵੀ ਦਾ ਯਾਦਗਾਰ ਗੀਤ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਸੋ ਸਾਡੇ ਕੋਲ ਆ ਚੁੱਕਿਆ ਹੈ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗੀਤ ਵਾਇਆ ਫੋਨ ਕਾਲ। ਔਰ ਹੁਣ ਸਰ ਪ੍ਰੇਮ ਨਮਸਕਾਰ ਭੇਜ ਰਹੇ ਨੇ ਗੋਬਿੰਦਗੜ੍ਹ ਮਾਝੀਵਾਲਾ, ਸ਼੍ਰੀ ਕਰਨਪੁਰ ਰਾਜਸਥਾਨ ਤੋਂ ਰਾਜੂ, ਖੁਸ਼ ਦਿਲ, ਉਰਮਿਲਾ, ਗੁੱਡੂ, ਜੀਨੂ, ਮਨੂ, ਸ਼ਿਵ ਸੇਠੀ, ਕਰਨਪੁਰੀ, ਪਾਲ ਮਿਸਟਰੀ ਔਰ ਸਮਾਈਲ। ਔਰ ਬਹੁਤ ਸਾਰੇ ਸਾਡੇ ਕੋਲ ਹੋਰ ਵੀ ਮੈਸੇਜਿਸ ਨੇ ਜੋ ਅਸੀਂ ਸ਼ਾਮਿਲ ਕਰਾਂਗੇ। ਅਵਤਾਰ ਸਿੰਘ ਪੁੰਨੂ ਜੀ ਪਿੰਡ ਮਠੌਲਾ ਡਿਸਟ੍ਰਿਕਟ ਗੁਰਦਾਸਪੁਰ ਤੋਂ ਕਰ ਰਹੇ ਨੇ ਮੈਸੇਜ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਕਰ ਰਹੇ ਨੇ ਮੈਸੇਜ, ਉਹ ਕਹਿ ਰਹੇ ਹੈ ਐਨੀ ਸੌਂਗ ਮੈਮ, ਐਨੀ ਸੌਂਗ। ਅਤੇ

0: ਪਿਆਰ ਜੁਗਤਾ ਨਹੀਂ ਮੂਵੀ ਤੋਂ ਤੁਸੀਂ ਸੁਣ ਰਹੇ ਸੀ ਇਹ ਗੀਤ। ਪ੍ਰੋਗਰਾਮ ਚੱਲ ਰਿਹਾ ਤੁਹਾਡੀ ਫਰਮਾਇਸ਼, ਔਰ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਗਏ ਨੇ ਅਗਲੇ ਕਾਲਰ। ਚੱਲਦੇ ਹਾਂ, ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਕੌਣ ਸਰ ਬੋਲ ਰਹੇ ਨੇ?
1: ਆਪਣਾ ਸ੍ਰੀ ਗੰਗਾਨਗਰ ਤੋਂ ਰੇਸ਼ਮ ਸਿੰਘ ਸੰਧੂ ਜੀ।
0: ਸੰਧੂ ਸਾਹਿਬ, ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਗੰਗਾਨਗਰ ਤੋਂ?
1: ਹਾਂਜੀ ਹਾਂਜੀ ਹਾਂਜੀ ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ।
0: ਅੱਛਾ, ਤੇ ਗੀਤ ਕਿਹੜਾ ਸੁਣਨਾ?
1: ਗੀਤ ਹੈ ਜੀ ਬਚਪਨ ਫਿਲਮ ਦਾ, ਆਇਆ ਰੇ ਖਲੋਨੇ ਵਾਲਾ ਖੇਲ, ਖਲੋਨੇ ਲੈ ਕੇ ਆਇਆ ਰੇ।
0: ਬਹੁਤ ਹੀ ਸੋਹਣੀ ਫਰਮਾਇਸ਼।
1: ਹਾਂਜੀ, ਤੇ ਮੇਰਾ ਪੋਤਰਾ ਜੀ ਛੋਟਾ, ਆਪਣਾ ਆਪਣਾ ਗੁਰਵੰਸ਼ ਸਿੰਘ ਸੰਧੂ, ਤੇ ਪੋਤਰੀ ਹੈ ਜੀ ਉਹਨਾਂ ਵਾਸਤੇ ਲਾਇਆ ਜੀ ਪਰਨੀਤ ਸਿੰਘ ਸੰਧੂ ਜੀ।
0: ਅੱਛਾ, ਉਹਨਾਂ ਦੇ ਬਚਪਨ ਚ ਤੁਸੀਂ ਉਹਨਾਂ ਨੂੰ ਬਚਪਨ ਮੂਵੀ ਤੋਂ ਗੀਤ ਸੁਣਾਉਣਾ ਹੈ ਤੇ ਆਪਣਾ ਬਚਪਨ ਯਾਦ ਕਰਨਾ ਹੈ?
1: ਹਾਂਜੀ ਹਾਂਜੀ, ਨਹੀਂ ਨਹੀਂ ਨਹੀਂ ਬੱਚੇ ਆ ਜੀ। ਹਾਂਜੀ
0: ਨਹੀਂ ਨਹੀਂ ਬਹੁਤ ਸੋਹਣੀ ਫਰਮਾਇਸ਼ ਹੈ, ਬਹੁਤ ਪੁਰਾਣਾ ਗੀਤ ਔਰ ਬਹੁਤ ਹੀ ਪਿਆਰਾ ਗੀਤ। ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਜੀ, ਹਾਂ ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ
0: ਜੀ ਜੀ ਜੀ ਜੀ, ਤੇ ਫਿਰ ਸ਼੍ਰੀ ਗੰਗਾਨਗਰ ਵਾਲਿਆਂ ਦੀ ਫਰਮਾਇਸ਼ ਬਿਲਕੁਲ ਤਿਆਰ ਹੈ, ਔਰ ਇਹਨਾਂ ਦੇ ਨਾਲ ਹੀ ਨਾਲ ਅਸੀਂ ਸ਼ਾਮਿਲ ਕਰ ਰਹੇ ਹਾਂ ਵਟਸਐਪ ਮੈਸੇਜਸ, ਜਿਹਦੇ ਵਿੱਚ ਕਾਫੀ ਲੋਕਾਂ ਨੇ ਐਨੀ ਸੌਂਗ ਲਿਖ ਕੇ ਕੋਈ ਵੀ ਗੀਤ ਸੁਣਾ ਦਿਓ ਮੈਮ, ਜਿਹੜਾ ਸਾਨੂੰ ਵਟਸਐਪ ਕੀਤਾ ਹੁੰਦਾ ਹੈ। ਬੇਸਿਕਲੀ ਉਹ ਇਸ ਵੱਡੇ ਪਲੇਟਫਾਰਮ 'ਤੇ ਆਪਣਾ ਨਾਮ ਸੁਣਨਾ ਚਾਹੁੰਦੇ ਆ, ਅਤੇ ਉਹਨਾਂ ਦੀ ਹੈ ਖਵਾਹਿਸ਼ ਵੀ ਜ਼ਰੂਰ ਪੂਰੀ ਕਰਾਂਗੇ, ਜਿਸ ਤਰ੍ਹਾਂ ਪਸੰਦੀਦਾ ਗਾਣੇ ਦੀ ਫਰਮਾਇਸ਼ ਪੂਰੀ ਕਰ ਰਹੇ ਹਾਂ। ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ ਢਿੱਲੂ ਅਤੇ ਮਧੂ ਨਾਇਕ ਜੀ ਦਾ ਮੈਸੇਜ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ, ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਬਹੁਤ ਹੀ ਵਧੀਆ ਲੱਗਦਾ ਹੈ, ਅੱਜ ਕੋਈ ਵੀ ਗੀਤ ਆਪਣੀ ਪਸੰਦ ਦਾ ਸੁਣਾ ਦਿਓ। ਠੀਕ ਹੈ ਜੀ, ਜੈਨ ਮੰਦਿਰ ਵਾਲੀ ਗਲੀ ਕੁਰਾਵਲੀ ਤੋਂ ਰਾਸ਼ਿਦ ਹੁਸੈਨ ਅੰਸਾਰੀ, ਨਸਰੀਨ ਅੰਸਾਰੀ, ਨੌਰੀਨ ਅੰਸਾਰੀ, ਆਸਨਾ ਅੰਸਾਰੀ, ਮੁਹੰਮਦ ਕੈਫ ਅੰਸਾਰੀ ਜੀ ਦਾ ਮੈਸੇਜ ਆਇਆ ਹੈ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ, ਰਜਤ ਔਰ ਮਯੰਕ ਭਾਟੀਆ ਦਾ ਮੈਸੇਜ ਅਸੀਂ ਸ਼ਾਮਿਲ ਕਰ ਰਹੇ ਹਾਂ। ਔਰ ਹਿੰਗੜੀ ਆਲੋਟ ਜ਼ਿਲ੍ਹਾ ਰਤਨਾਮ ਐਮ ਪੀ ਤੋਂ ਜਗਦੀਸ਼ ਧਾਕੜ, ਨਾਇਮਾ, ਰੰਜੂਬਾਈ ਧਾਕੜ, ਯੁਵਰਾਜ ਸਿੰਘ ਔਰ ਸ਼ਿਵਾਂਗੀ ਜੀ ਦਾ ਮੈਸੇਜ। ਔਰ ਸਾਨੂੰ ਰਘੁਨਾਥਪੁਰਾ ਸ਼੍ਰੀ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੀਮਲਤਾ, ਹੀਨਾ ਹਰਸ਼ਿਤ ਔਰ ਖੁਸ਼ੀ ਜੀ ਦਾ ਵੀ ਮੈਸੇਜ ਮਿਲਿਆ ਹੈ। ਕੁਮਕੁਮ ਸੁਦਲਕਰ, ਵਿਜੇ, ਰਤਨਮਾਲਾ, ਆਰਤੀ ਗੌਰੀ, ਓਮ ਕੁਮਾਰ ਮੋਤਾਲਾ ਮਹਾਰਾਸ਼ਟਰ ਤੋਂ ਮੈਸੇਜ ਕਰ ਰਹੇ ਨੇ, ਅਤੇ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ ਹਾਜ਼ਰੀ ਲਗਵਾ ਰਹੇ ਪ੍ਰੋਗਰਾਮ ਦੇ ਵਿੱਚ ਵਟਸਐਪ ਮੈਸੇਜ ਦੇ ਥਰੂ, ਔਰ ਅਜਿਹੀ ਹੀ ਹਾਜ਼ਰੀ ਹੈ ਮੇਰਠ ਕੈਂਟ ਤੋਂ ਦਿਗਦਰਸ਼ਨ ਔਰ ਕਵਿਤਾ ਗੌੜ ਦੀ। ਔਰ ਇਹਦੇ ਨਾਲ ਹੀ ਉਸ ਗੀਤ ਦੀ ਫਰਮਾਇਸ਼ ਜੋ ਬਿਲਕੁਲ ਤਿਆਰ ਹੈ ਸਾਡੇ ਕੋਲ ਬਚਪਨ ਮੂਵੀ ਤੋਂ, ਆਇਆ ਦੇ ਖਿਲੌਣੇ ਵਾਲਾ ਖੇਲ, ਖਿਲੌਣੇ ਲੈ ਕੇ ਆਇਆ ਰੇ, ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਐਵਰ

0: ਪ੍ਰੋਗਰਾਮ ਚੱਲ ਰਿਹਾ ਤੁਹਾਡੀ ਫਰਮਾਇਸ਼ ਹੋ, ਜਿਹਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਬਿਲਕੁਲ ਤਿਆਰ ਬ ਤਿਆਰ ਨੇ ਆਪਣੀ ਆਪਣੀ ਫਰਮਾਇਸ਼ ਲੈ ਕੇ ਉਹ ਸਾਡੇ ਨਾਲ ਗੱਲਬਾਤ ਕਰਨ ਲਈ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਡਮ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਰਾਜੂ ਜੀ, ਚੰਡੀਗੜ੍ਹ ਤੋਂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਧੰਨਵਾਦ ਮੈਡਮ ਜੀ ਤੁਹਾਡਾ ਵੀ। ਮੈਡਮ ਜੀ, ਤੁਸੀਂ ਪਬਲਿਕ ਮੰਚ ਕਰਦੇ ਸੀ ਪ੍ਰੋਗਰਾਮ 'ਚ, ਮੈਨੂੰ ਗੱਲਾਂ ਯਾਦ ਆ ਸਾਡੀ।
0: ਰਾਜੂ ਜੀ, ਪਤਾ ਕਿੰਨੇ ਸਾਲ ਪੁਰਾਣੀ ਗੱਲ ਹੈ।
1: ਹਾਂ ਜੀ, ਰੇਲੇ ਹਾਦਸਾ ਹੋਇਆ ਸੀ ਜੀ ਅੰਮ੍ਰਿਤਸਰ 'ਚ, ਟਾਈਮ ਦੀ ਗੱਲ ਹੈ, ਕੋਈ
0: ਭਲੇ ਟਾਈਮ ਦੀ ਗੱਲ ਹੈ, ਭਲੇ ਟਾਈਮ ਦੀ।
1: ਹਾਂਜੀ ਹਾਂਜੀ।
0: ਚਲੋ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲਿਸਨਰਸ ਜਿਹੜੇ ਹੈਗੇ ਆ ਇੰਨੇ ਸਾਲਾਂ ਬਾਅਦ ਵੀ ਆਵਾਜ਼ ਦੇ ਰਾਹੀਂ ਯਾਦ ਰੱਖਦੇ ਆ ਅਨਾਉਂਸਰਸ। ਅੱਜ ਗੀਤ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
1: ਬੀਬੀ ਉਹ ਤੋਂ ਐਸੀ ਫਿਲਮ ਦਾ ਗੀਤ ਸੁਣਨਾ ਹੈ।
0: ਗੀਤ ਕਿਹੜਾ ਸੁਣਨਾ? ਬੀਬੀ ਉਹ ਤੋਂ ਐਸੀ ਮੂਵੀ ਤੋਂ ਬਹੁਤ ਸਾਰੇ ਗੀਤ ਸਾਡੇ ਕੋਲ।
1: ਫੂਲ ਗੁਲਾਬ ਕਾ ਗਾਣੇ ਦੇ ਬੋਲ ਨਹੀਂ।
0: ਹਾਂ, ਅਨੁਰਾਧਾ ਪੌਡਵਾਲ ਦੀ ਆਵਾਜ਼ ਦੇ ਵਿੱਚ ਹੈ ਨਾ ਜੀ। ਠੀਕ ਹੈ, ਜ਼ਰੂਰ ਸੁਣਾਵਾਂਗੇ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ, ਧੰਨਵਾਦ।
0: ਫੂਲ ਗੁਲਾਬ ਕਾ ਬੀਵੀ ਹੋ ਤੋ ਐਸੀ ਮੂਵੀ ਤੋਂ ਫਰਮਾਇਸ਼ ਆਈ ਆ, ਔਰ ਬਹੁਤ ਸਾਰੀਆਂ ਫਰਮਾਇਸ਼ਾਂ ਜਿਹੜੀਆਂ ਹੈਗੀਆਂ ਵਟਸਐਪ ਗਰੁੱਪ 'ਚ ਵੀ ਪਈਆਂ। ਮਜਨੂੰ ਕਟੇਲਾ ਤੋਂ ਕਮਲ ਬਾਲੂਜਾ, ਮਧੂ ਸਾਗਰ ਸਾਗਰ ਬਲੂਜਾ ਜੀ, ਸਤਨਾ ਐਮ ਪੀ ਤੋਂ ਉਮੰਗ ਮਲਿਕ, ਆਕਾਂਕਸ਼ਾ ਮਾਹੀ ਮਹੇਸ਼ ਜੀ ਦਾ ਮੈਸੇਜ, ਔਰ ਇਹਦੇ ਨਾਲ ਹੀ ਗਾਓ ਜਗੂੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗਰ, ਗੁਰਮੇਜੋ ਗੌਰਵ ਪਰਵੀਨ, ਯੁਗਮ ਵੀਰੇਨ ਮਨਕਿਰਤੇ ਮਨਰਾਜ ਜੀ ਦਾ ਮੈਸੇਜ, ਔਰ ਗਾਓ ਗਾਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ ਹਰਮਨ ਅਤੇ ਇਹਨਾਂ ਦੇ ਪਰਿਵਾਰ ਦੇ ਬਾਕੀ ਸਦੱਸਿਆ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਔਰ ਉਸ ਤੋਂ ਬਾਅਦ ਫਰਮਾਇਸ਼ਕਰਤਾ ਦੀ ਲਾਈਨ ਦੇ ਵਿੱਚ ਹੋਰ ਨਾਮ, ਫੁੱਲ ਚਚੌਲੀ ਤਾਲੁਕਾ ਪੰਡਰਪੁਰ ਤੋਂ ਜ਼ਾਕਿਰ ਮੁਲਾਣੀ, ਸੁਮੱਈਆ, ਸੁਬਾਨ ਸਮੀਰ, ਸਲਮਾ, ਮੁਮਤਾਜ਼, ਦਿਲਸ਼ਾਦ ਨਸੀਰ, ਬਾਨੂਬੀ ਮੁਲਾਣੀ ਔਰ ਬਾਦਸ਼ਾਹ ਮੁਲਾਣੀ ਪਰਿਵਾਰ ਸਮੇਤ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾ ਰਹੇ ਨੇ। ਖੁਸ਼ ਨੁਮਾ ਮਹਿਫਿਲ ਸਜੀ ਹੈ, ਔਰ ਇਹ ਕਹਿ ਰਹੇ ਨੇ ਨਈ ਦਿੱਲੀ ਤੋਂ ਗੁਰਮੀਤ ਸਿੰਘ ਮੀਤਾ ਜੀ, ਸਾਊਥ ਐਕਸਟੈਂਸ਼ਨ ਨਿਊ ਦਿੱਲੀ ਤੋਂ ਮੈਸੇਜ ਕਰ ਰਹੇ ਨੇ। ਫਾਜ਼ਿਲਕਾ ਪੰਜਾਬ ਤੋਂ ਭੂਸ਼ਣ ਖੇੜਾ, ਵਿਸ਼ੂ ਲਾਡੀ, ਵਿਸ਼ਾਲ ਸ਼ਾਲਿਨੀ, ਟਿਵਾਂਸ਼ੀ, ਇਹਨਾਂ ਦਾ ਵੀ ਮੈਸੇਜ ਆ ਗਿਆ ਹੈ ਔਰ ਅਸੀਂ ਸ਼ਾਮਿਲ ਵੀ ਕਰ ਲਿਆ ਹੈ। ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਬੇਬੀ ਆਲੀ ਔਰ ਅਯਾਨ ਬਾਬੂ ਦਾ ਮੈਸੇਜ, ਮੁਰਾਦਾਬਾਦ, ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਸਲਮਾਨ ਇਰਫਾਨ, ਇਸਰਾਰ ਅਤੇ ਨਰਗਿਸ ਖਾਤੂਨ ਜੀ ਵਟਸਐਪ ਗਰੁੱਪ ਦੇ ਜ਼ਰੀਏ ਹਾਜ਼ਰੀ ਲਗਾ ਰਹੇ ਨੇ। ਸੁਖਵੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ, ਪਤਾ ਨਹੀਂ ਕਿੰਨੀ ਵਾਰੀ ਸਾਨੂੰ ਮੈਸੇਜ ਕਰਨਗੇ ਔਰ ਕਿੰਨੀ ਵਾਰੀ ਆਪਣਾ ਨਾਂ ਸੁਣਨ ਦੇ ਚਾਹਕ ਨੇ। ਕਾਲ ਵੀ ਲੱਗ ਗਈ ਹੈ, ਮੈਸੇਜ ਵੀ ਦੋ ਵਾਰੀ ਪੜ੍ਹ ਲਿਆ, ਫਿਰ ਵੀ ਸਾਨੂੰ ਢੇਰ ਸਾਰੇ ਮੈਸੇਜਿਸ ਕਰ ਰਹੇ ਨੇ। ਇਸ ਕਰਕੇ ਜਿਨ੍ਹਾਂ ਦੇ ਨਾਮ ਜਿਹੜੇ ਹੈਗੇ ਇੱਕ ਵਾਰੀ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਉਹ ਕਿਰਪਿਆ ਦੂਜਿਆਂ ਦੀ ਵਾਰੀ ਆਉਣ ਦੇਣ। ਡੋਲੀ ਸਿੰਘ, ਨਵਰਾਜ, ਹਿਮਾਨਸ਼ੀ, ਸਲਿੰਦਰ ਸਿੰਘ, ਗੁਰਦਿਆਲ ਸਿੰਘ ਚੰਡੀਗੜ੍ਹ ਤੋਂ ਕਰ ਰਹੇ ਨੇ ਮੈਸੇਜ, ਔਰ ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ, ਵਿਸ਼ੂ ਵਰਮਾ, ਕ੍ਰਿਸ਼ਨਾ ਰਾਣੀ ਔਰ ਸਮੂਹ ਵਰਮਾ ਪਰਿਵਾਰ ਪਿੰਡ ਬੁਰਜਾਂ ਤੋਂ

ਹੈ ਮੈਸੇਜ ਜੋ ਦਿੰਦਾ ਸਾਰਿਆਂ ਦੀ ਫਰਮਾਇਸ਼ ਤੇ ਮੈਂ ਤੁਹਾਨੂੰ ਸੁਣਾਉਂਦੀ ਹਾਂ ਬੀਬੀ ਹੋ ਤੋਂ ਐਸੀ ਮੂਵੀ ਤੋਂ ਗੀਤ ਜੋ ਕਿ ਰਾਜੂ ਜੀ ਚੰਡੀਗੜ੍ਹ ਵਾਲਿਆਂ ਨੇ ਸਾਨੂੰ ਕਿਹਾ ਸੀ ਪਲੇ ਕਰਨ ਵਾਸਤੇ ਆ ਰਿਹਾ ਤੁਹਾਡੇ ਰੇਡੀਓ ਸੈੱਟਸ 'ਤੇ।

0: ਬਾਕੀ ਰੰਗ ਝੂਠੇ ਆ ਜੀ, ਸੱਚਾ ਰੰਗ ਸਿਰਫ ਰੇਡੀਓ ਦਾ। ਦੇਖੋ ਤੁਹਾਡੀ ਐਂਟਰਟੇਨਮੈਂਟ ਕਰ ਰਿਹਾ, ਤੁਹਾਡੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ, ਤੁਹਾਡੇ ਮਨਪਸੰਦ ਗੀਤ ਤੁਹਾਨੂੰ ਸੁਣਾ ਕੇ ਤੁਹਾਨੂੰ ਐਂਟਰਟੇਨ ਕਰ ਰਿਹਾ ਹੈ, ਔਰ ਨਾਲ ਦੇ ਨਾਲ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡੀ ਗੱਲਬਾਤ, ਤੁਹਾਡਾ ਨਾਮ ਲੱਖਾਂ ਲਿਸਨਰ ਸੁਣ ਰਹੇ ਨੇ। ਸੋ ਅਸਲੀ ਰੰਗ ਤਾਂ ਰੇਡੀਓ ਦਾ ਰੰਗ ਹੈ, ਅਤੇ ਇਸ ਰੰਗ ਦੇ ਵਿੱਚ ਰੰਗੇ ਇੱਕ ਹੋਰ ਕਾਲਰ ਜਿਹੜੇ ਨੇ ਸਾਡੇ ਨਾਲ ਜੁੜ ਗਏ ਨੇ, ਸੁਣਦੇ ਹਾਂ ਉਹਨਾਂ ਨੂੰ। ਹੈਲੋ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਸਰ?
1: ਇਹਸਾਸ ਸਿੰਘ ਗਿੱਲ ਜੀ, ਪਿੰਡ ਪੰਗਾਲਾ ਜੀ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਤੋਂ ਮੈਂ ਬੋਲ ਰਹੀ।
0: ਗਿੱਲ ਸਾਹਿਬ, ਗੀਤ ਕਿਹੜਾ ਸੁਣੋਗੇ ਅੱਜ?
1: ਗੀਤ ਮੈਮ ਆਸ਼ਾ ਫਿਲਮ ਦਾ ਜੀ, ਸ਼ੀਸ਼ਾ ਹੋ ਜਾ ਤਲਾਕ ਟੁੱਟ ਜਾਤਾ
0: ਹੈ। ਅੱਛਾ ਜੀ, ਸ਼ੀਸ਼ਾ ਹੋ ਜਾ ਦਿਲ ਹੋ ਟੁੱਟ ਜਾਤਾ ਹੈ। ਇੰਨਾ ਸੈਡ ਸੌਂਗ ਸੁਣਨਾ ਤੁਸੀਂ ਅੱਜ?
1: ਹਾਂਜੀ,
0: ਮੈਂ ਕਿਹਾ ਇੰਨਾ ਸੈਡ ਸੌਂਗ ਸੁਣਨਾ?
1: ਨਹੀਂ ਬਸ,
0: ਠੀਕ ਹੈ।

0: ਜਿਹੜਾ ਗੀਤ ਚੱਲ ਰਿਹਾ ਸੀ ਨਾ, ਪਿਛਲਾ ਚੱਲਿਆ ਸੀ
1: ਹਾਂ ਜੀ ਹਾਂ ਜੀ ਹਾਂ ਜੀ
0: ਜੀ, ਉਹ ਸਾਰੇ
1: ਜ਼ਰੂਰ ਸੁਣਾਵਾਂਗੇ। ਸਾਡੇ ਇਸ ਪ੍ਰੋਗਰਾਮ ਦੀ ਖੂਬਸੂਰਤੀ ਇਹ ਹੀ ਹੈ ਕਿ ਲਿਸਨਰਸ ਬੜੇ ਪੁਰਾਣੇ ਪੁਰਾਣੇ ਔਰ ਬੜੇ ਹੀ ਯਾਦਗਾਰ ਗੀਤਾਂ ਦੀ ਫਰਮਾਇਸ਼ ਲੈ ਕੇ ਆਉਂਦੇ ਆ, ਜੋ ਬਾਕੀ ਲਿਸਨਰਸ ਵੀ ਇੰਜੋਏ ਕਰਦੇ ਆ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ। ਸਤਿ ਸ਼੍ਰੀ ਅਕਾਲ। ਔਰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਲੋਕ ਨੇ ਜੋ ਕਤਾਰ 'ਚ ਨੇ। ਜਾਗੀਰ ਸਿੰਘ ਵਾਰਵਾਲ, ਅਵਤਾਰ ਸਿੰਘ ਸੁਜਾਵਲਪੁਰ ਸ਼੍ਰੀ ਗੰਗਾਨਗਰ ਤੋਂ, ਔਰ ਕਸਬਾ ਚਿਲਕਾਨਾ ਜ਼ਿਲ੍ਹਾ ਸਹਾਰਨਪੁਰ ਤੋਂ ਜ਼ਰੀਫ ਅੰਸਾਰੀ, ਨੈਮ ਅੰਸਾਰੀ, ਡਾਕਟਰ ਅਮੀਰ ਮੁੰਨਾ ਨਾਜ਼ਿਮ, ਔਰ ਸਹਾਰਨਪੁਰ ਤੋਂ ਸੋਨਾਲੀ ਨਾਰੰਗ, ਆਸ਼ਾ ਨਾਰੰਗ ਔਰ ਸੁਰੇਸ਼ ਨਾਰੰਗ ਜੀ ਦਾ ਮੈਸੇਜ। ਵਿਨੋਦਪੁਰੀ ਜੀ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਮੈਸੇਜ ਕਰ ਰਹੇ ਨੇ। ਇਹਨਾਂ ਦੇ ਨਾਲ ਨੇ ਵੀ ਪਿਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀ ਕੇ ਪੁਰੀ, ਕੈਲਾਸ਼, ਨੀਲਮ ਰਮਾ, ਪਾਲੀ, ਸੁਨੀਲ ਪਾਠਕ, ਵਿਨੋਦ ਔਰ ਵਿਨੋਦ ਔਰ ਵੀ ਕੇ ਪੁਰੀ ਜੀ। ਇਸ ਤੋਂ ਇਲਾਵਾ ਆਲਮੋਸਟ ਸਾਰੇ ਗੀਤ ਜਿਹੜੇ ਹੈਗੇ ਹੈ ਅਸੀਂ ਸ਼ਾਮਿਲ ਕਰ ਚੁੱਕੇ ਹਾਂ। ਪਿੰਡ ਕੈਦੋਂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ਮੀ, ਰਜਨੀ, ਆਕਾਸ਼ਦੀਪ, ਅਨਹਤ ਅਤੇ ਗੁਰਸ਼ਭ ਜੀ ਦਾ ਮੈਸੇਜ। ਔਰ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ, ਆਸ਼ਾ ਮੂਵੀ ਤੋਂ ਗੀਤ, ਸ਼ੀਸ਼ਾ ਹੋਇਆ ਦਿਲ ਹੋ ਆਖਿਰ ਟੁੱਟ ਜਾਤਾ ਹੈ।

0: ਪ੍ਰੋਗਰਾਮ ਚੱਲ ਰਿਹਾ ਤੁਹਾਡੀ ਫਰਮਾਇਸ਼, ਔਰ ਫਰਮਾਇਸ਼ਾਂ ਅਤੇ ਫਰਮਾਇਸ਼ਾਂ ਅਸੀਂ ਪੂਰੀ ਕਰਦੇ ਜਾ ਰਹੇ ਹਾਂ, ਜੋ ਸਾਨੂੰ ਵਟਸਐਪ ਗਰੁੱਪਸ 'ਤੇ ਆ ਰਹੀਆਂ, ਜੋ ਸਾਨੂੰ ਫੋਨ ਕਾਲਸ ਰਾਹੀਂ ਆ ਰਹੀਆਂ। ਅਗਲੀ ਫੋਨ ਕਾਲ ਵੀ ਵੇਟਿੰਗ 'ਚ ਹੈ, ਚਲੋ ਉਹਨਾਂ ਦੇ ਇੰਤਜ਼ਾਰ ਨੂੰ ਕਰਦੇ ਹਾਂ ਖਤਮ। ਹੈਲੋ,
1: ਹੈਲੋ, ਨਮਸਕਾਰ ਮੈਮ ਜੀ।
0: ਨਮਸਕਾਰ ਜੀ।
1: ਨਮਸਕਾਰ ਜੀ।
0: ਨਮਸਕਾਰ ਸਰ।
1: ਕੁਲਿਆਣਾ ਤੋਂ ਕੁਲਦੀਪ ਸਿੰਗਰਾ ਬੋਲ ਰਿਹਾ ਜੀ।
0: ਕੁਲਦੀਪ ਜੀ, ਕਿਹੜਾ ਗੀਤ ਅੱਜ ਤੁਸੀਂ ਸੁਣਨਾ ਚਾਹੁੰਦੇ ਹੋ?
1: ਫਿਲਮਾਂ ਵਾਸਤੇ ਜੀ, ਦੁਨੀਆ ਮੇਂ ਜਿਤਨਾ ਕੰਮ ਹੈ ਮੇਰਾ ਗਮ ਉਤਨਾ ਕੰਮ ਹੈ।
0: ਅੰਮ੍ਰਿਤ ਮੂਵੀ ਤੋਂ।
1: ਠੀਕ ਆ ਮੈਮ ਜੀ, ਡੇਢ ਮਹੀਨਾ ਹੋ ਗਿਆ ਮੈਂ ਫੋਨ ਲੱਗੇ ਨੂੰ ਜੀ, ਹੁਣ ਫੋਨ ਲੱਗਿਆ ਜੀ।
0: ਦੇਖੋ ਦੇਖ ਲਓ, ਮਤਲਬ ਲਾਸਟਲੇ 8 ਮਿੰਟਾਂ 'ਚ ਕਾਲ ਲੱਗ ਗਈ, ਹੁਣ ਤੁਹਾਡਾ ਫਰਮਾਇਸ਼ੀ ਗੀਤ ਵੀ ਪਲੇ ਹੋ ਜਾਏਗਾ, ਬਸ ਗੱਲ ਬਣ ਗਈ।
1: ਠੀਕ ਆ ਮੈਂ ਧੰਨਵਾਦ ਮੈਮ ਜੀ,
0: ਥੈਂਕ ਯੂ ਸੋ ਮਚ। ਓਕੇ ਜੀ, ਬੜੇ ਟਾਈਮ ਤੋਂ ਜਿਹੜੇ ਹੈਗੇ ਆ ਦੋਸਤ ਨੰਬਰ ਡਾਇਲ ਕਰਨ ਦੀ ਕਸ਼ਮਕਸ਼ 'ਚ ਹੁੰਦੇ ਆ, ਫਿਰ ਜਦੋਂ ਨੰਬਰ ਡਾਇਲ ਕਰ ਲੈਂਦੇ ਆ ਫਿਰ ਵੇਟਿੰਗ ਆਉਂਦੀ ਆ, ਫਾਈਨਲੀ ਜਦੋਂ ਸਟੂਡੀਓ 'ਤੇ ਕਾਲ ਮਿਲਦੀ ਆ ਤਾਂ ਫਿਰ ਖੁਸ਼ੀ ਦੇ ਨਾਲ ਕਮਲੇ ਹੋ ਜਾਂਦੇ ਆ ਸਮਟਾਈਮਸ ਤਾਂ। ਔਰ ਹਜੇ ਵੀ ਇਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਪੂਰੀ ਪ੍ਰੋਪਰ ਕੀ ਗੱਲ ਕਰਨੀ ਹੈ, ਬਸ ਆਪਣਾ ਫਰਮਾਇਸ਼ੀ ਕੀ ਦੱਸਿਆ ਕਿ ਹਾਂ ਬਸ ਬੜੀ ਦੇਰ ਦੇ ਫੋਨ ਲਗਾ ਰਹੇ ਸੀ, ਹੁਣ ਮਿਲ ਗਿਆ, ਬਸ ਠੀਕ ਹੈ। ਔਰ ਇਹਦੇ ਨਾਲ ਹੀ ਬਾਜਵਾ ਕਲੋਨੀ ਗੁਰਦਾਸਪੁਰ ਵਾਲਿਆਂ ਦਾ ਨੰਬਰ ਲਗਾਉਂਦੇ ਹਾਂ ਅਸੀਂ, ਕਿ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਹੈ, ਪ੍ਰੀਤਮ ਚੰਦ, ਅਨਮੋਲ, ਦੀਪਕ, ਔਰ ਉਸ ਤੋਂ ਬਾਅਦ ਕਰਨੀ ਖੇੜਾ ਫਾਜ਼ਿਲਕਾ ਪੰਜਾਬ ਤੋਂ, ਗੁਰਦੀਪ ਸਿੰਘ ਕਟਵਾਲ, ਮੀਤੋ ਬਾਣੀ, ਸੁਖਚੈਨ ਰਾਣੋ, ਪਰਵੀਨ, ਨਵੀਨ, ਅਨਮੋਲ, ਬੂਟਾ, ਮਨੀਤਨ, ਅਵਦੀਪ, ਖੁਸ਼ਦੀਪ, ਨਿਰਮਲ, ਪਰਮਜੀਤ, ਗੁਰਸੇਵਕ, ਗੁਰਪਕਸ਼, ਸਾਹਿਬਾ ਅਤੇ ਮਿਰਜ਼ਾ ਜੀ ਦਾ ਮੈਸੇਜ, ਔਰ ਬਾਰ ਬਾਰ ਮੈਸੇਜ ਕਰ ਰਹੇ ਨੇ ਕੁਛ ਦੋਸਤ, ਔਰ ਹੁਣ ਮੈਂ ਉਹਨਾਂ ਦੇ ਮੈਸੇਜਸ ਨਹੀਂ ਐਂਟਰਟੇਨ ਕਰਾਂਗੀ, ਬਿਕੋਜ਼ ਇੱਕ ਵਾਰ ਤੋਂ ਜ਼ਿਆਦਾ ਅਸੀਂ ਇਹਨਾਂ ਦੇ ਨਾਮ ਜਿਹੜੇ ਹੈ ਆਲਰੇਡੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਚੁੱਕੇ ਹਾਂ। ਔਰ ਹੁਣ ਸ਼ਾਮਿਲ ਕਰਨ ਜਾ ਰਹੇ ਹਾਂ ਮੁਹੰਮਦ ਅਜ਼ੀਜ਼ ਤੇ ਅਨੁਰਾਧਾ ਪੌਡਵਾਲ ਦੀ ਆਵਾਜ਼ਾਂ ਦੇ ਵਿੱਚ ਅੰਮ੍ਰਿਤ ਮੂਵੀ ਤੋਂ ਗੀਤ ਦੁਨੀਆ ਮੇਂ ਕਿਤਨਾ ਗਮ ਹੈ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਤੁਹਾਡੀ ਫਰਮਾਇਸ਼, ਔਰ ਕਿਉਂਕਿ ਬਸ ਸਿਰਫ 9 ਮਿੰਟ ਬਾਕੀ ਰਹਿ ਗਏ ਨੇ, ਇਸ ਕਰਕੇ ਅਸੀਂ ਹੋਰ ਕੋਈ ਕਾਲ ਜਾਂ ਮੈਸੇਜਸ ਜਿਹੜੇ ਹੈਗੇ ਆ ਸ਼ਾਮਿਲ ਨਹੀਂ ਕਰ ਪਾ ਰਹੇ। ਹੁਣ ਤੱਕ ਦੇ ਸਾਰੇ ਮੈਸੇਜਸ ਅਸੀਂ ਪੜ੍ਹ ਚੁੱਕੇ ਹਾਂ, ਔਰ ਕਾਲਸ ਜਿਹੜੀਆਂ ਹੈਗੀਆਂ ਉਹ ਵੀ ਤੁਹਾਡੀਆਂ ਰਿਸੀਵ ਹੋ ਚੁੱਕੀਆਂ ਹੈ, ਔਰ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਆਕਾਸ਼ਵਾਣੀ ਜਲੰਧਰ ਦੇ ਨਾਲ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਫਰਮਾਇਸ਼, ਮੀਡੀਅਮ ਵੇਵ 343.6 meters ਯਾਨੀ 873 kHz ਦੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਸਮਾਚਾਰ ਹਿੰਦੀ 'ਚ ਔਰ ਫਿਰ ਅੰਗਰੇਜ਼ੀ ਦੇ ਵਿੱਚ ਸਾਡੇ ਦਿੱਲੀ ਕੇਂਦਰ ਤੋਂ।

ਵਟਸਐਪ ਦੇ ਜ਼ਰੀਏ ਵੀ ਤੁਸੀਂ ਆਪਣੇ ਫਰਮਾਇਸ਼ੀ ਗੀਤਾਂ ਦੀ ਫਰਮਾਇਸ਼ ਸਾਨੂੰ ਭੇਜ ਸਕਦੇ ਹੋ। ਸਾਡਾ ਨੰਬਰ ਹੈ 9465536077। ਅਤੇ ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੇਰੇ ਵੱਲੋਂ ਮੇਰੀ ਪਸੰਦ ਦੇ ਨਾਲ। ਅਤੇ ਲਓ ਜੀ ਫਿਰ

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਕਮਲ ਦੇ ਨਾਲ ਆਕਾਸ਼ਵਾਣੀ ਪੰਜਾਬ 'ਤੇ। ਅਤੇ ਤੁਸੀਂ ਵੀ ਸਾਡੇ ਵੇਲੇ ਸ਼ਿਰਕਤ ਕਰ ਸਕਦੇ ਹੋ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਲੈ ਕੇ। ਸੋ ਸਾਡਾ ਲੈਂਡਲਾਈਨ ਨੰਬਰ ਹੈ 0118-23-41-171, ਔਰ ਵਟਸਐਪ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਫਰਮਾਇਸ਼ਾਂ ਆਪਣੀਆਂ ਸਾਂਝੀਆਂ ਕਰ ਸਕਦੇ ਹੋ। ਸਾਡਾ ਨੰਬਰ ਹੈ 9465530077। ਅਤੇ ਆਓ ਫਿਰ ਦੇਖਦੇ ਹਾਂ ਕੌਣ ਆਏ ਨੇ ਸਾਡੇ ਵਿਹੜੇ, ਅਤੇ ਉਹਨਾਂ ਦਾ ਅਸੀਂ ਗੱਲਬਾਤ ਕਰੀਏ ਉਹਨਾਂ ਦੇ ਨਾਲ। ਹੈਲੋ
1: ਹੈਲੋ,
0: ਹਾਂਜੀ ਨਮਸਕਾਰ ਜੀ। ਨਮਸਕਾਰ ਜੀ, ਕੌਣ ਬੋਲ ਰਹੇ ਹੋ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਚਣਕਰਾਜ ਜੀ, ਬਹੁਤ ਬਹੁਤ ਸਵਾਗਤ, ਪੂਰੇ ਢੋਲ ਧਮਾਕੇ ਦੇ ਨਾਲ ਸਵਾਗਤ ਹੈ।
1: ਥੈਂਕ ਯੂ ਸਰ, ਥੈਂਕ ਯੂ ਸਰ।
0: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਸੁਣਾਓ, ਠੀਕ ਠਾਕ ਹੋ? ਗਰਮੀ ਗੁਰਮੀ ਠੀਕ ਆ ਤੁਹਾਡੇ ਵਾਲੇ ਪਾਸੇ?
1: ਬਾਰਿਸ਼ ਥੋੜੀ ਜਿਹੀ।
0: ਕਿਆ ਬਾਤ ਹੈ, ਕਿਆ ਬਾਤ ਹੈ। ਤੇ ਦੱਸੋ ਵੇ ਕਿਹੜੇ ਕਲਾਕਾਰ ਦਾ ਗੀਤ ਸੁਣਾਈਏ ਤੁਹਾਨੂੰ?
1: ਸਰ ਜੀ, ਲਾਲ ਜੰਮਾ ਜੱਟ ਦਾ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਦੇ ਲਈ।

0: ਵਾਲੇ ਦੋਸਤ ਵੀ ਪਹੁੰਚ ਚੁੱਕੇ ਨੇ ਤੇ ਆਓ ਫਿਰ ਰਾਬਤਾ ਕਾਇਮ ਕਰਦੇ ਆ ਉਹਨਾਂ ਦੇ ਨਾਲ। ਹੈਲੋ,
1: ਹੈਲੋ ਕਮਲ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ? ਮਨਜੀਤ ਜੀ, ਬਹੁਤ ਬਹੁਤ ਸਵਾਗਤ ਤੇ ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ।
1: ਅੱਛਾ ਜੀ,
0: ਹੋਰ ਮਨਜੀਤ ਜੀ ਤੁਸੀਂ ਦੱਸੋ ਵੀ ਤੁਹਾਡੇ ਦਿੱਲੀ ਦੇ ਵਿੱਚ ਕਿੱਦਾਂ, ਕੋਈ ਬਾਰਿਸ਼ ਬੁਰਿਸ਼ ਪਈ, ਕੋਈ ਥੋੜਾ ਬਹੁਤਾ ਗਰਮੀ ਤੋਂ ਰਾਹਤ ਮਿਲੀ?
1: ਹੁਣ ਹੁਣ ਪਈ ਹੈ 8 ਵਜੇ।
0: ਕੀ ਬਾਤ ਹੈ, ਇਹ ਤਾਂ ਮਤਲਬ ਮੌਸਮ ਹੁਣ
1: ਪਈ ਹੈ,
0: ਥੋੜਾ
1: ਸੁਭਾਵਾ
0: ਹੋ ਗਿਆ
1: ਪਈ ਹੈ, ਮੌਸਮ ਠੰਡਾ ਹੋ ਗਿਆ।
0: ਕੀ ਬਾਤ ਹੈ, ਤੇ ਦੱਸੋ ਫੇ ਕਿਹੜਾ ਗੀਤ ਸੁਣਾਈਏ? ਤੇ ਲਓ ਜੀ ਫਿਰ ਅਸੀਂ ਇਹਨਾਂ ਦਾ ਗੀਤ ਵੀ ਇੰਜੋਏ ਕਰਾਂਗੇ ਤੇ ਇੱਕ ਦੋ ਮੈਸੇਜਿਸ ਵੀ ਪੜ੍ਹ ਲਈਏ ਸਾਡੇ ਮਿੱਤਰਾਂ ਪਿਆਰਿਆਂ ਦੇ ਸਾਨੂੰ ਮਿਲ ਰਹੇ ਨੇ। ਔਰ ਇਹ ਸਾਨੂੰ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਕਹਿੰਦੇ ਸਾਨੂੰ ਕੋਈ ਵੀ ਗੀਤ ਸੁਣਾ ਦਿਓ ਤੇ ਜ਼ਰੂਰ। ਪਿੰਡ ਸ਼ਾਹਪੁਰ ਜਾਜਨ, ਤਹਿਸੀਲ ਡੇਰਾ ਬਾਬਾ ਨਾਨਕ ਤੋਂ ਰਾਜਵੰਤ ਸਿੰਘ ਰੰਧਾਵਾ, ਨਿਸ਼ਾਨ ਸਿੰਘ, ਫੌਜੀ ਅਮਰੀਕ ਸਿੰਘ ਪਿੰਟਰ, ਇਹ ਵੀ ਪਹੁੰਚੇ ਨੇ ਸਾਡੇ ਵਿਹੜੇ। ਔਰ ਇਹ ਸਾਨੂੰ ਆਜ਼ਾਦ ਨਗਰ ਲਕਸਰ ਹਰਿਦੁਆਰ ਉੱਤਰਾਖੰਡ ਤੋਂ ਤੇਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਨ, ਇਹ ਵੀ ਸਾਨੂੰ ਕਹਿੰਦੇ ਨੇ ਕਿ ਕੋਈ ਵਧੀਆ ਜਿਹਾ ਸਾਨੂੰ ਜਿਹੜਾ ਹੈਗਾ ਉਹ ਪੰਜਾਬੀ ਗੀਤ ਸਾਨੂੰ ਸੁਣਾ ਦਿਓ ਤੇ ਜ਼ਰੂਰ। ਇਹ ਮਾਲੀਅਨ ਸਰਧਾਣਾ ਮੇਰਠ ਤੋਂ ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜਿਵਯਮ ਜੈਨ, ਇਹ ਫਿਲਮ ਦੀ ਕੋਈ ਬੇਤਾਬ ਫਿਲਮ ਦਾ ਗੀਤ ਸਾਨੂੰ ਕਹਿੰਦੇ ਨੇ, ਪਰ ਦੋਸਤ ਇਹ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਹੈ ਸਾਡਾ ਸੌਗਾਤ, ਸੋ ਅਸੀਂ ਤੁਹਾਨੂੰ ਪੰਜਾਬੀ ਗੀਤ ਆਪਣੇ ਵੱਲੋਂ ਸੁਣਾਵਾਂਗੇ। ਔਰ ਮੰਡੀ ਹਰਜੀ ਰਾਮ ਮਲੋਟ ਤੋਂ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ ਕਹਿੰਦੇ ਸਾਨੂੰ ਕੋਈ ਵੀ ਗੀਤ ਸੁਣਾ ਦਿਓ ਤੇ ਜ਼ਰੂਰ ਆਓ ਫਿਰ ਇੰਜੋਏ।

ਹੋਰ ਵੀ ਬਹੁਤ ਸਾਰੇ ਮੈਸੇਜ ਸਾਨੂੰ ਜਿਹੜੇ ਉਹ ਮਿਲ ਰਹੇ ਨੇ। ਔਰ ਇਹ ਗੁਰਮੀਤ ਸਿੰਘ ਮੀਤਾ ਜੀ ਨੇ ਵੀ ਐਂਟਰੀ ਲੈ ਲਈ ਹੈ ਜੀ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ। ਇਹ ਵੀ ਕਹਿੰਦੇ ਨੇ ਵਧੀਆ ਜਿਹਾ ਗੀਤ ਸਾਨੂੰ ਤੁਸੀਂ ਸੁਣਾ ਦਿਓ। ਅਤੇ ਨਾਲ ਦੀ ਨਾਲ ਸੁਖਵੀਰ ਸਿੰਘ, ਕੋਮਲਪ੍ਰੀਤ ਅਤੇ ਰੋਸ਼ਨਪ੍ਰੀਤ ਪਿੰਡ ਛਾਜਲੀ ਸੰਗਰੂਰ ਤੋਂ ਇਹ ਵੀ ਸਾਨੂੰ ਮੈਸੇਜ ਭੇਜਦੇ ਨੇ ਔਰ ਕਹਿੰਦੇ ਨੇ ਕੋਈ ਵੀ ਗੀਤ ਸਾਨੂੰ ਸੁਣਾ ਦਿਓ। ਅਤੇ ਇੰਦਰਜੀਤ ਮੰਗਾ, ਨੀਲਮ ਮੰਗਾ ਪੀਟਰਸਬਰਗ ਕੈਲੀਫੋਰਨੀਆ USA ਤੋਂ ਸਤਿੰਦਰ ਸੁਤਰਾਜ ਦਾ ਰੁਤਬਾ ਸੌਂਗ ਸੁਣਨਾ ਚਾਹੁੰਦੇ ਨੇ ਅਤੇ ਜ਼ਰੂਰ ਇਹਨਾਂ ਨੂੰ ਅਸੀਂ ਸੁਣਾਉਂਦੇ ਹਾਂ। ਪਰ ਵਾਰੀ ਵਾਰੀ ਸਾਰੀਆਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ ਅਤੇ ਆਓ ਫਿਰ ਸੁਣਦੇ ਹਾਂ AS ਕੰਗ ਦਾ ਗਾਇਆ ਇਹ ਗੀਤ।

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਕਮਲ ਦੇ ਨਾਲ ਆਕਾਸ਼ਵਾਣੀ ਪੰਜਾਬ 'ਤੇ। ਅਤੇ ਤੁਸੀਂ ਸਾਡੇ ਵੇਲੇ ਸ਼ਿਰਕਤ ਕਰ ਸਕਦੇ ਹੋ ਲੈਂਡਲਾਈਨ ਫੋਨ ਦੇ ਜ਼ਰੀਏ ਵੀ। ਸਾਡਾ ਨੰਬਰ ਹੈ 0118123141। ਅਤੇ ਵਟਸਐਪ ਦੇ ਜ਼ਰੀਏ ਵੀ ਤੁਸੀਂ ਆਪਣੇ ਫਰਮਾਇਸ਼ੀ ਗੀਤਾਂ ਦੀ ਫਰਮਾਇਸ਼ ਸਾਨੂੰ ਭੇਜ ਸਕਦੇ ਹੋ। ਸਾਡਾ ਨੰਬਰ ਹੈ 9465536077। ਅਤੇ ਸਾਡੇ ਵੇਲੇ ਸਾਡੇ ਕਾਲਰ ਦੋਸਤ ਪਹੁੰਚ ਚੁੱਕੇ ਨੇ। ਆਓ ਫਿਰ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ ਅਤੇ ਦੇਖਦੇ ਹਾਂ ਕੌਣ ਆਏ ਨੇ। ਹੈਲੋ
1: ਹੈਲੋ, ਨਮਸਕਾਰ ਕਮਲ ਸ਼ਰਮਾ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸ੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਫਕੀਰ ਚੰਦ ਰਸਗਣੀਆ ਜੀ।
0: ਰਸਗਣੀਆ ਜੀ, ਬਹੁਤ ਬਹੁਤ ਸਵਾਗਤ ਤੇ ਪੂਰੇ ਢੋਲ ਢਮਾਕੇ ਦੇ ਨਾਲ ਸਵਾਗਤ ਹੈ।
1: ਬਹੁਤ ਵਧੀਆ ਪ੍ਰੋਗਰਾਮ ਤੁਸੀਂ ਪੇਸ਼ ਕਰਦੇ ਹੋ ਤੇ ਮੇਰੀ ਖਿਆਲ ਸਾਰੇ ਵਰਲਡ ਦੇ ਵਿੱਚ ਇਹ ਆਕਾਸ਼ਵਾਣੀ ਜਲੰਧਰ ਜਿਹੜਾ ਟੋਲ ਟਮਾਕੇ ਨਾਲ ਸਵਾਗਤ ਕਰਦਾ ਸ਼ਰੋਤਿਆਂ ਦਾ।
0: ਧੰਨਵਾਦ ਜੀ, ਧੰਨਵਾਦ ਜੀ।
1: ਬਾਕੀ ਮਤਲਬ ਸ਼ਰੋਤੇ ਆਪਣੇ ਨੂੰ ਮਤਲਬ ਵਧੀਆ ਵਧੀਆ ਗੱਲਾਂ ਕਰਨੀਆਂ ਚਾਹੀਦੀਆਂ ਇਹਨਾਂ ਨੂੰ। ਹਾਂਜੀ
0: ਬਿਲਕੁਲ ਬਿਲਕੁਲ ਬਿਲਕੁਲ।
1: ਹਾਂ, ਕਿਸੇ ਦਾ ਕਿਸੇ ਮਤਲਬ ਦਿਲ ਨਹੀਂ ਦੁਖਾਉਣਾ ਚਾਹੀਦਾ।
0: ਬਿਲਕੁਲ ਬਿਲਕੁਲ ਜੀ, ਬਿਲਕੁਲ ਠੀਕ ਕਿਹਾ ਤੁਸੀਂ। ਔਰ ਕਿਉਂਕਿ ਕਲਾਕਾਰ ਦਾ ਜਿਹੜਾ ਹੌਸਲਾ ਅਫਜ਼ਾਈ ਹੈ ਉਹ ਸ਼ਬਦਾਂ ਦੇ ਨਾਲ ਹੀ ਹੁੰਦੀ ਹੈ। ਬਿਲਕੁਲ ਬਿਲਕੁਲ, ਫਿਰ ਅੱਗੇ ਤੋਂ ਅੱਗੇ ਅਸੀਂ ਵਧੀਆ ਤੋਂ ਵਧੀਆ ਪ੍ਰੋਗਰਾਮ ਜਿਹੜਾ ਉਹ ਕੋਸ਼ਿਸ਼ ਕਰਦੇ ਹਾਂ। ਤੇ ਦੱਸੋ ਕਿਹੜਾ ਗੀਤ ਸੁਣਾਈਏ ਤੁਹਾਨੂੰ?
1: ਕਮਲ ਸ਼ਰਮਾ ਜੀ ਪ੍ਰੋਗਰਾਮ ਪੇਸ਼ ਕਰ ਰਿਹਾ ਤੇ ਕਮਲ ਗਰੇਵਾਲ ਦੀ ਅਸੀਂ ਫਰਮਾਇਸ਼ ਕਰਤੀ ਜੀ।
0: ਨਾ ਜਾਈ ਮਸਤਾਂ ਦੇ ਵੇਲੇ। ਧੰਨਵਾਦ ਧੰਨਵਾਦ ਜੀ, ਧੰਨਵਾਦ। ਬਸ ਇੱਕ ਦੋ ਮੈਸੇਜ ਪੜ ਲਈਏ। ਸੋ ਬੜੀ ਵਧੀਆ ਗੱਲ ਕਹੀ ਰਸਗਣੀਆ ਜੀ ਨੇ। ਔਰ ਇਹ ਸਾਨੂੰ ਪਿੰਡ ਨਥਾਣਾ ਬਠਿੰਡਾ ਤੋਂ ਹਰਛਿੰਦਰ ਛਿੰਦਾ ਜਸਵੀਰ ਜੱਸੀ

ਗੀਤਾ ਔਰ ਸੀਤਾ, ਇਹ ਵੀ ਕਹਿੰਦੇ ਨੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ। ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ, ਹੈਪੀ ਸਾਗਰ, ਲੱਕੀ ਸਾਗਰ ਅਤੇ ਇੰਦਰਜੀਤ ਮੰਗਾ USA ਤੋਂ, ਇਹ ਵੀ ਕਹਿੰਦੇ ਨੇ ਸਾਨੂੰ ਕੋਈ ਵੀ ਗੀਤ ਜਿਹੜਾ ਵਧੀਆ ਜਿਹਾ ਸੁਣਾ ਦਿਓ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੂਰੀਆ, ਗੀਤਾ ਰਾਣੀ ਜਜੂਰੀਆ, ਗਗਨਦੀਪ ਜਜੂਰੀਆ, ਆਰਜ਼ੂ ਜਜੂਰੀਆ ਅਤੇ ਗੁੱਡੂ, ਅਤੇ ਨਾਲ ਦੀ ਨਾਲ ਜੀ ਸਾਨੂੰ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਮਲਹੋਤਰਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਅਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਹੋਣਾਂ ਦਾ ਮੈਸੇਜ ਵੀ ਸਾਨੂੰ ਮਿਲਿਆ, ਔਰ ਇਹ ਵੀ ਕਹਿੰਦੇ ਨੇ ਕੋਈ ਵਧੀਆ ਜਿਹਾ ਗੀਤ ਸੁਣਾ ਦਿਓ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਪ੍ਰਿਆ, ਵਿਸ਼ਾਲ, ਦਿਸ਼ਾਨੀ ਔਰ ਨਿਮਿਤ ਆਹੂਜਾ, ਕਹਿੰਦੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ। ਅਤੇ ਲਓ ਜੀ ਫਿਰ ਇੰਜੋਏ ਕਰਦੇ ਹਾਂ ਰਸਗਣੀਆ ਜੀ ਦੀ ਫਰਮਾਇਸ਼ 'ਤੇ, ਇਹ ਗੀਤ ਮਸਤ ਬਣਾ ਦੇਣਗੇ ਬੀਬਾ।

ਦੋਸਤੋ ਆਕਾਸ਼ਵਾਣੀ ਪੰਜਾਬ ਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਤੇ ਮੈਸੇਜਸ ਦੀ ਕੜੀ ਦੇ ਵਿੱਚ ਸਾਨੂੰ ਇਹ ਮੈਸੇਜ ਮਿਲਿਆ ਜੀ ਜਨਕ ਨਗਰ ਜਲੰਧਰ ਤੋਂ ਭੇਜਣ ਵਾਲੇ ਨੇ ਸੁਖਦੇਵ ਸਿੰਘ ਨਰਿੰਦਰ ਕੌਰ ਸਨੀ ਮਨੀ ਕਾਕਾ ਬਿੱਟੂ ਲਾਡੀ ਮਾਸਟਰ ਮੂਨ ਕਹਿੰਦੇ ਜੀ ਕੋਈ ਵੀ ਗੀਤ ਸੁਣਾ ਦਿਓ ਤੇ ਜ਼ਰੂਰ ਪਿੰਡ ਦੌਲੇਵਾਲ ਜ਼ਿਲ੍ਹਾ ਮੋਗਾ ਤੋਂ ਸਵਰਨ ਸਿੰਘ ਸਾਨੂੰ ਭੇਜਦੇ ਨੇ ਮੈਸੇਜ ਔਰ ਇਹ ਕਹਿੰਦੇ ਨੇ ਜੀ ਮੈਨੂੰ ਜਿਹੜਾ ਗੀਤ ਹੈਗਾ ਰਾਜ ਜੁਝਾਰ ਦਾ ਸੁਰਮਾ ਸੁਣਾ ਦਿਓ ਤੇ ਜ਼ਰੂਰ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਪੱਪੂ ਸਮਾਇਲ ਖੁਸ਼ਦਿਲ ਹਸਮੁਖ ਜਲਾਲ ਜਿੰਦਲ ਸੰਜੀਵ ਸੁਨੀਤਾ ਬੰਟੀ ਜਿੰਦਲ ਆਰਜ਼ੂ ਮਹਿਕ ਖੁਸ਼ਦਿਲ ਪੂਰਾ ਹੀ ਖੁਸ਼ਦਿਲ ਪਰਿਵਾਰ ਕਹਿੰਦੇ ਸਾਨੂੰ ਕੋਈ ਵੀ ਵਧੀਆ ਜਿਹਾ ਗੀਤ ਸੁਣਾ ਦਿਓ ਤੇ ਜ਼ਰੂਰ ਤੇ ਇਹ ਸਾਨੂੰ ਮੈਸੇਜ ਆਇਆ ਜੀ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਰਾਹੁਲ ਵਿਮਾਨ ਕੋਮਲ ਧੀਮਾਨ ਸ਼ੁਭਮ ਧੀਮਾਨ ਪ੍ਰਿਯੰਕਾ ਧੀਮਾਨ ਆਂਚਲ ਕੁੰਜ ਪਰਵ ਪ੍ਰੇਮ ਧੀਮਾਨ ਚਿਰਾਗ ਨਿਮਨ ਰਜਤ ਰਾਜੇਸ਼ ਧੀਮਾਨ ਸਾਨੂੰ ਇਹ ਕਹਿੰਦੇ ਜੀ ਸਾਨੂੰ ਜਿਹੜਾ ਹੈ ਮੱਛਰ ਨੇ ਖਾਲੀ ਤੋੜ ਕੇ ਗੀਤ ਸੁਣਾ ਦਿਓ ਇਹ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਸਾਨੂੰ ਮੈਸੇਜ ਇਹਨਾਂ ਨੇ ਭੇਜਿਆ ਸੀ ਅਤੇ ਜ਼ਰੂਰ ਸੋ ਆਓ ਪਹਿਲਾਂ ਅਸੀਂ ਰਾਜ ਜੁਝਾਰ ਦਾ ਗੀਤ ਸੁਰਮਾ ਸੁਣਦੇ ਹਾਂ।

ਜੀ ਦੋਸਤੋ, ਮੈਸੇਜਸ ਦੀ ਕੜੀ ਦੇ ਵਿੱਚ ਸਾਨੂੰ ਇਹ ਮੈਸੇਜ ਆਇਆ ਜੀ, ਸਾਨੂੰ ਆਪਣੇ ਕਰਨਾਲ ਤੋਂ ਸੁਧੀਰ ਨੂਤਨ ਹੋਣਾ ਦਾ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਕਿਰਨ ਠਾਕੁਰ, ਸ਼ਸ਼ੀ ਬਾਲਾ, ਇਹ ਕਹਿੰਦੇ ਨੇ ਜੀ ਕੋਈ ਵੀ ਸਾਨੂੰ ਪੰਜਾਬੀ ਗੀਤ ਵਧੀਆ ਜਿਹਾ ਖੜਕਵਾਂ ਜਿਹਾ ਸੁਣਾ ਦਿਓ, ਅਤੇ ਜ਼ਰੂਰ ਲਓ ਜੀ ਫਿਰ ਇੰਜੋਏ ਕਰਦੇ ਹਾਂ ਗੀਤ।

ਸੋ ਦੋਸਤੋ ਇਸ ਗੀਤ ਦੇ ਨਾਲ ਹੀ ਮੈਨੂੰ ਯਾਨੀ ਕਮਲ ਸ਼ਰਮਾ ਨੂੰ ਪ੍ਰੋਗਰਾਮ ਸੌਗਾਤ ਹੋਣੀ ਥੀ। ਸਮੇਟਣ ਦੀ ਦਿਓ ਇਜਾਜ਼ਤ, ਧੰਨਵਾਦ, ਫਿਰ ਮਿਲਾਂਗੇ। ਤਦ ਤੱਕ ਲਈ ਰੱਬ ਰਾਖਾ।

0: ਪਾਏ ਲਗੋ ਮੋਹਿ ਕਰੋ ਬੇਨਤੀ ਕਉ ਸੰਤ ਮਿਲੈ ਵਡਭਾਗੀ। ਭਾਵ ਹੈ ਭਾਈ, ਜੇ ਪ੍ਰਭੂ ਦੀ ਪ੍ਰੀਤ ਪੈਦਾ ਹੋ ਜਾਵੇ ਤਾਂ ਪੂਰੇ ਗੁਰੂ ਨੇ ਹੀ ਤੈਨੂੰ ਉਸ ਪਰਮਾਤਮਾ ਦਾ ਦਰਸ਼ਨ ਕਰਵਾਉਣਾ ਹੈ। ਤੂੰ ਪੂਰੇ ਗੁਰੂ ਦੇ ਚਰਣੀ ਲੱਗ ਜਾ, ਗੁਰੂ ਅੱਗੇ ਹੀ ਬੇਨਤੀ ਕਰਨੀ ਹੈ ਕਿ ਮੈਨੂੰ ਪਰਮਾਤਮਾ ਦਾ ਮਿਲਾਪ ਹਾਸਲ ਹੋ ਜਾਵੇ। ਵਿਚਾਰ ਅਧੀਨ ਸ਼ਬਦ ਦੀਆਂ ਪੰਕਤੀਆਂ ਹਨ। ਮਨ ਅਰਪੋ ਤਨ ਰਾਖੋ ਆਗੈ, ਮਨ ਕੀ ਮਤ ਮੋਹਿ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੈ, ਅਨ ਦਿਨ ਫਿਰੋ ਤਿਸ ਪਿੱਛੇ ਵਿਰਾਗੀ। ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਮੈਂ ਆਪਣਾ ਮਨ, ਮੈਂ ਆਪਣਾ ਤਨ, ਮੈਂ ਆਪਣਾ ਕਮਾਇਆ ਹੋਇਆ ਸਾਰਾ ਧਨ ਅਤੇ ਆਪਣੀ ਮਤ ਵੀ ਉਸ ਅੱਗੇ ਰੱਖਦੇ ਹਾਂ ਜੋ ਮੈਨੂੰ ਪ੍ਰਭੂ ਦੇ ਘਰ ਦੀ ਕਥਾ ਸੁਣਾਵੇ, ਭਾਵ ਪਰਮਾਤਮਾ ਦੇ ਘਰ ਦੀ ਗੱਲ ਸੁਣਾਵੇ। ਜਦੋਂ ਮਿਲਾਪ ਹਾਸਲ ਹੋ ਜਾਂਦਾ ਹੈ ਤਾਂ ਪ੍ਰੇਮੀ ਹਮੇਸ਼ਾ ਆਪਣੇ ਪ੍ਰੀਤਮ ਦੀਆਂ ਬਾਤਾਂ ਸੁਣਦਾ ਹੈ, ਪ੍ਰੀਤਮ ਦੀਆਂ ਬਾਤਾਂ ਕਰਨੀਆਂ ਚਾਹੁੰਦਾ ਹੈ। ਜਗਿਆਸੂ ਹਮੇਸ਼ਾ ਹੀ ਵੈਰਾਗੀ ਹੋ ਜਾਂਦਾ ਹੈ। ਰੱਬ ਦਾ ਪ੍ਰੇਮੀ ਪ੍ਰੇਮ ਵਿੱਚ ਇੰਨਾ ਰੰਗਿਆ ਜਾਂਦਾ ਹੈ ਕਿ ਪ੍ਰੀਤਮ ਦੀਆਂ ਕਥਾਵਾਂ ਸੁਣ ਕੇ ਵਿਸਮਾਦ ਹੋ ਰਿਹਾ ਹੈ। ਮਨ ਵਿੱਚ ਮਿਲਾਪ ਦੀਆਂ ਖੁਸ਼ੀਆਂ ਸਮਾਈਆਂ ਨਹੀਂ ਜਾਂਦੀਆਂ, ਜਿਵੇਂ ਬਚਨ ਹੈ, ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ। ਵਿਚਾਰ ਅਧੀਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ। ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਤਿਗੁਰੂ ਜੀ ਸ਼ਬਦ ਦਾ ਤਤ ਸਮਝਾਉਂਦੇ ਹੋਏ ਫੁਰਮਾਨ ਕਰਦੇ ਹਨ ਕਿ ਜਦੋਂ ਜੀਵ ਦੇ ਪਿਛਲੇ ਜਨਮਾਂ ਦੇ ਕੀਤੇ ਸ਼ੁਭ ਕਰਮਾਂ ਦੇ ਬੀਜ ਅੰਕੁਰ ਪੈਂਦੇ ਹਨ, ਭਾਵ ਪੂਰਾ ਗੁਰੂ ਮਿਲਣ ਨਾਲ ਜੀਵਨ ਦੇ ਹਨੇਰੇ ਜੋ ਅਗਿਆਨਤਾ ਵਿੱਚ, ਭਰਮ ਵਿੱਚ, ਮਾਇਆ ਦੇ ਮੋਹ ਵਿੱਚ ਜੀਵਨ ਬਤੀਤ ਕਰ ਰਿਹਾ ਸੀ, ਉਸ ਦੇ ਸੁੱਤੇ ਹੋਏ ਭਾਗ ਜਾਗ ਪੈਂਦੇ ਹਨ। ਜਨਮ ਜਨਮ ਕੀ ਸੋਈ ਜਾਗੀ ਤੋਂ ਭਾਵ ਇਹ ਜਿਹੜਾ ਮਨ ਮਾਇਆ ਦੇ ਭੁਲੇਖਿਆਂ ਵਿੱਚ ਸੁੱਤਾ ਰਿਹਾ ਹੈ, ਉਹ ਮਨ ਹੁਣ ਜਾਗ ਪਿਆ ਹੈ। ਹੁਣ ਮੇਰਾ ਮਨ ਪ੍ਰਭੂ ਦੀ ਪ੍ਰੀਤ ਵਿੱਚ ਰੰਗਿਆ ਗਿਆ ਹੈ, ਮੇਰੇ ਭਾਗ ਜਾਗ ਪਏ ਹਨ। ਹੁਣ ਸਾਨੂੰ ਪ੍ਰਭੂ ਦਾ, ਗੁਰੂ ਦਾ ਮਿਲਾਪ ਹੋ ਗਿਆ ਹੈ। ਬਚਨ ਹਨ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ।
1: ਪ੍ਰਭ ਮਿਲ ਬੇਕਾਉ ਪ੍ਰੀਤ ਮਨ ਲਾਗੀ, ਪਾਏ ਲਗਾਉ ਮੋਹਿ ਕਰੋ ਬੇਨਤੀ, ਕੋ ਸੰਤ ਮਿਲੈ ਬਡਭਾਗੀ। ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਕੁਲਦੀਪ ਸਿੰਘ ਹੋਰਾਂ। ਪ੍ਰਭੂ ਦੀ ਮਹਿਮਾ ਅਪਰੰਪਾਰ ਹੈ, ਉਸ ਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ। ਮੇਰੇ ਲਾਲਨ ਕੀ ਸੋਭਾ, ਸਦ ਨਵਤਨ ਮਨਰੰਗੀ ਸੋਭਾ। ਉਸ ਪਰਮਾਤਮਾ ਦੀ ਸ਼ੋਭਾ ਬੇਅੰਤ ਹੈ, ਉਸ ਦੀ ਸ਼ੋਭਾ ਉੱਤਮ ਹੈ। ਸੁਣਦੇ ਹਾਂ ਜੋਗਿੰਦਰ ਸਿੰਘ ਕੰਗ ਹੋਰਾਂ ਪਾਸੋਂ ਵਾਰਤਾ। ਪ੍ਰਿਯ ਕੀ ਸੋਭ ਸੁਹਾਵਨੀ ਨੀਕੀ।
2: ਇਹ ਅੰਮ੍ਰਿਤਮਈ ਬਚਨ ਬਾਣੀ ਦੇ ਬੋਹਿਤ ਰਾਗ ਦੇ ਧਨੀ ਮਹਾਨ ਸੰਪਾਦਕ ਅਤੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਾਗ ਮਲਾਰ ਵਿੱਚ ਉਚਾਰਨ ਕੀਤਾ ਹੋਇਆ ਹੈ ਅਤੇ ਸਮੁੱਚੀ ਮਾਨਵਤਾ ਦੇ ਪਥ ਪ੍ਰਦਰਸ਼ਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1272 'ਤੇ ਸੁਸ਼ੋਭਿਤ ਹੈ। ਪ੍ਰਭੂ ਪਿਆਰੇ ਦੀ ਸੋਭਾ ਦਾ ਗੁਰਬਾਣੀ ਵਿੱਚ ਬੇਸ਼ੁਮਾਰ ਅਤੇ ਬਹੁਪੱਖੀ ਵਰਣਨ ਉਪਲਬਧ ਹੁੰਦਾ ਹੈ। ਗੁਰਬਾਣੀ ਪਰਮਾਤਮਾ ਦੀ ਉਸਤਤ ਅਤੇ ਉਸਦੀ ਅਪਾਰ ਸੋਭਾ ਨਾਲ ਓਤ ਪ੍ਰੋਤ ਹੈ। ਵੱਖ ਵੱਖ ਬਾਣੀਕਾਰਾਂ ਨੇ ਪ੍ਰਭੂ ਸੋਭਾ, ਪ੍ਰਭੂ ਵਡਿਆਈ ਅਥਵਾ ਪ੍ਰਭੂ ਮਹਿਮਾ ਦਾ ਬੜੇ ਵਿਸਥਾਰ ਨਾਲ ਉਲੇਖ ਕੀਤਾ ਹੈ। ਪ੍ਰਭੂ ਪ੍ਰੀਤਮ ਦੀ ਮਹਿਮਾ ਦੇ ਅੰਮ੍ਰਿਤਮਈ ਬਚਨ ਜੀਵ ਦੇ ਹਿਰਦੇ ਨੂੰ ਸ਼ਾਂਤ ਕਰਦੇ ਹਨ। ਸਮਰੱਥ ਪ੍ਰਭੂ ਪ੍ਰੀਤਮ ਦੀ ਨਿਆਰੀ ਅਤੇ ਵਿਲੱਖਣ ਮਹਿਮਾ ਦਾ ਅਤਿ ਸੁੰਦਰ ਮਨਮੋਹਣਾ ਬਿੰਬ ਪੰਚਮ ਦਾਤਾਰ ਜੀ ਰਾਗ ਦੇਵ ਗੰਧਾਰੀ ਵਿੱਚ ਇਸ ਪ੍ਰਕਾਰ ਨਿਰੂਪਿਤ ਕਰਦੇ ਹਨ। ਅੰਮ੍ਰਿਤਾ ਪ੍ਰਿਯ ਬਚਨ ਤੁਹਾਰੇ, ਅਤਿ ਸੁੰਦਰ ਮਨਮੋਹਨ ਪਿਆਰੇ, ਸਭ ਹੋ ਮਦ ਨਿਰਾਰੇ। ਪਿਆਰਾ ਪ੍ਰਭੂ ਅਗੰਮ, ਅਗੋਚਰ, ਅਕਥ ਅਤੇ ਪਤਿਤ

0: ਭਾਵਨਾ ਹੈ। ਉਸ ਵਰਗਾ ਕੋਈ ਹੋਰ ਹੋ ਹੀ ਨਹੀਂ ਸਕਦਾ। ਉਹ ਜਲ, ਥਲ, ਆਕਾਸ਼, ਪਾਤਾਲ ਹਰ ਥਾਂ ਵਿਆਪਕ ਹੈ। ਉਹ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਹੈ। ਉਹ ਮਿੱਠ ਬੋਲੜਾ ਹੈ ਅਤੇ ਕਦੇ ਵੀ ਕੌੜਾ ਨਹੀਂ ਬੋਲਦਾ। ਉਹ ਬਖਸ਼ਿਸ਼ ਅਤੇ ਰਹਿਮਤ ਦਾ ਸੋਮਾ ਹੈ। ਪ੍ਰਭੂ ਪਿਆਰਾ ਸਰਵ ਉੱਚ ਅਤੇ ਬਹੁ ਬੇਅੰਤ ਹੈ। ਉਸ ਦੀ ਸਰਵ ਉੱਚਤਾ ਅਤੇ ਅਨੰਤਤਾ ਨੂੰ ਪੰਜਵੇਂ ਸਤਿਗੁਰੂ ਜੀ ਰਾਗ ਦੇਵ ਗੰਧਾਰੀ ਵਿੱਚ ਇਸ ਪ੍ਰਕਾਰ ਅਭਿਵਿਅਕਤ ਕਰਦੇ ਹਨ। ਮੈਂ ਪੇਖਿਓਰੀ ਊਚਾ ਮੋਹਨ ਸਭ ਤੇ ਊਚਾ, ਆ ਨਾ ਸਮਸਰ ਕੋ ਲਾਗੈ ਢੂਡ ਰਹੇ ਹਮ ਮੂਚਾ ਰਹਾਓ। ਬਹੁ ਬੇਅੰਤ ਅਤ ਬੜੋ ਗਾਹਰੋ, ਥਾਹ ਨਹੀਂ ਅਗ ਹੂਚਾ, ਤੋਲ ਨਾ ਤੁਲੀਐ ਮੋਲ ਨਾ ਮੁਲੀਐ, ਕਦ ਪਾਈਐ ਮਨ ਰੂਚਾ। ਅਜਿਹੇ ਮਹਾਨ ਪ੍ਰਭੂ ਪ੍ਰੀਤਮ ਦੇ ਸੁੰਦਰ ਸਰੂਪ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜੇ ਮਨਮੋਹਣੇ ਅਤੇ ਰਸਾਵਲੇ ਢੰਗ ਨਾਲ ਸੋਭਾਦਾਇਕ ਦੱਸ ਕੇ ਅੰਕਿਤ ਕੀਤਾ ਹੈ। ਤੇਰੇ ਬੰਕੇ ਲੋਇਨ ਦੰਤ ਰੀਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ। ਸਾਰੇ ਬ੍ਰਹਿਮੰਡ ਨੂੰ ਇੱਕ ਸੂਤਰ ਵਿੱਚ ਪਰੋਣ ਵਾਲੇ ਅਨੰਤ ਸ਼ਕਤੀਆਂ ਦੇ ਮਾਲਕ ਦੀ ਸੋਭਾ ਬੜੀ ਸੁਹਾਵਨੀ ਅਤੇ ਨੀਕੀ ਹੈ। ਉਸ ਦੀ ਚਾਲ ਸੁਹਾਵੀ, ਮਧੁਰਾੜੀ ਬਾਣੀ, ਕੋਇਲ ਵਰਗੇ ਬੋਲ ਅਤੇ ਉਸ ਦੀ ਸੁੰਦਰ ਪਗਰੀ ਦਾ ਵਰਣਨ ਵੀ ਗੁਰਬਾਣੀ ਵਿੱਚ ਉਪਲਬਧ ਹੁੰਦਾ ਹੈ। ਭਗਨ ਨਾਮਦੇਵ ਜੀ ਰਾਗ ਤਿਲੰਗ ਵਿੱਚ ਰੂਪਮਾਨ ਕਰਦੇ ਹਨ। ਬਲ ਬਲ ਜਾਓ ਹਉ ਬਲ ਬਲ ਜਾਓ, ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਓ। ਖੂਬ ਤੇਰੀ ਪਗਰੀ, ਮੀਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕਿ ਮਗੋਲ। ਰੰਗ ਰਤੜੇ ਪ੍ਰਭੂ ਪਿਆਰੇ ਲਈ ਆਪਣੇ ਪ੍ਰੀਤਮ ਦੀ ਸੋਭਾ ਸਦਾ ਹੀ ਨਵੀਨ ਅਤੇ ਮਨ ਨੂੰ ਮੋਹ ਲੈਣ ਵਾਲੀ ਹੀ ਦ੍ਰਿਸ਼ਟੀਗੋਚਰ ਹੁੰਦੀ ਹੈ। ਉਹ ਉਸ ਦੀ ਪ੍ਰਸ਼ੰਸਾ ਅਤੇ ਵਡਿਆਈ ਤੋਂ ਬਲਿਹਾਰ ਜਾਂਦਾ ਹੈ। ਬੰਧਨ ਕਾਟਨਹਾਰ ਅਤੇ ਪ੍ਰਿਤਪਾਲਕ ਪ੍ਰਭੂ ਪ੍ਰੀਤਮ ਦੀ ਸੋਭਾ ਦਾ ਕੋਈ ਵੀ ਪਾਰਾਵਾਰ ਨਹੀਂ ਹੈ। ਉਹ ਅਗਮ ਅਗੋਚਰ ਬੇਸ਼ੁਮਾਰ ਬੇਅੰਤ ਸਵਾਮੀ ਅਤੇ ਵੱਡਾ ਗੋਬਿੰਦ ਹੈ। ਸ੍ਰੀ ਗੁਰੂ ਰਾਮਦਾਸ ਜੀ ਰਾਗ ਆਸਾ ਵਿੱਚ ਕਿਰਪਾ ਕਰਦੇ ਹਨ, ਵੱਡਾ ਮੇਰਾ ਗੋਬਿੰਦ ਅਗਮ ਅਗੋਚਰ, ਆਦਿ ਨਿਰੰਜਨ ਨਿਰੰਕਾਰ ਜੀਓ, ਤਾਂ ਕਿ ਗਤ ਕਹੀ ਨਾ ਜਾਈ ਅਮਿਤ ਵਡਿਆਈ, ਮੇਰਾ ਗੋਬਿੰਦ ਅਲਖ ਅਪਾਰ ਜੀਓ। ਗੋਬਿੰਦ ਅਲਖ ਅਪਾਰ ਅਪਰੰਪਰ, ਆਪ ਆਪਣਾ ਜਾਣੈ, ਕਿਆ ਇਹ ਜੰਤ ਵਿਚਾਰੇ ਕਹੀਐ ਜੋ ਤੁਦ ਆਖ ਵਖਾਣੈ। ਪ੍ਰਭੂ ਪ੍ਰੀਤਮ ਅਜਿਹਾ ਸੁਲਤਾਨ ਹੈ ਜਿਸ ਦੇ ਵੱਸ ਸਾਰਾ ਜਹਾਨ ਹੈ। ਉਹ ਕਰਤਾ ਪੁਰਖ ਹੈ, ਉਸਦਾ ਸਰਵ ਸ੍ਰੇਸ਼ਟ ਦਰਬਾਰ ਹੈ। ਗੌੜੀ ਗੁਆਰੇਰੀ ਵਿੱਚ ਪੰਚਮ ਪਾਤਸ਼ਾਹ ਜੀ ਵਰਣਨ ਕਰਦੇ ਹਨ, ਸਭ ਤੇ ਊਚ ਜਾਕਾ ਦਰਬਾਰ, ਸਗਲ ਭਗਤ ਜਾਕਾ ਨਾਮ ਆਧਾਰ, ਸਰਬ ਵਿਆਪਤ ਪੂਰਨ ਧਨੀ, ਜਾ ਕੀ ਸੋਭਾ ਘੱਟ ਘੱਟ ਬਣੀ। ਸੱਚੇ ਪ੍ਰੀਤਮ ਦੀ ਸੋਭਾ ਦਿਨੋ ਦਿਨ ਸੁਹਾਵਨੀ ਅਤੇ ਨੀਕੀ ਹੈ। ਪ੍ਰਭੂ ਪ੍ਰੀਤਮ ਦੇ ਮਿਲਾਪ ਨਾਲ ਸੁੱਖ ਉਪਜਦੇ ਹਨ ਅਤੇ ਦੁੱਖ ਦੂਰ ਹੁੰਦੇ ਹਨ। ਅਜਿਹੇ ਮਿਲਾਪ ਨਾਲ ਆਨੰਦਦਾਇਕ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨਾਲ ਜੀਵ ਦਾ ਸਮੁੱਚਾ ਜੀਵਨ ਖੁਸ਼ੀਆਂ ਅਤੇ ਖੇੜਿਆਂ ਨਾਲ ਭਰਪੂਰ ਹੋ ਜਾਂਦਾ ਹੈ।
1: ਪ੍ਰਿਯ ਕੀ ਸੋਭ ਸੁਹਾਵਨੀ ਨੀਕੀ, ਇਹ ਵਾਰਤਾ ਸੁਣਾ ਰਹੇ ਸਨ ਜੋਗਿੰਦਰ ਸਿੰਘ ਕੰਗ। ਉਹ ਅਕਾਲ ਪੁਰਖ ਪਰਮਾਤਮਾ ਸਭ ਤੋਂ ਸੋਹਣਾ ਹੈ, ਸ੍ਰਿਸ਼ਟੀ ਦਾ ਮਾਲਕ ਹੈ, ਮਨਾਂ ਨੂੰ ਮੋਹਣ ਵਾਲਾ ਹੈ, ਪ੍ਰਾਣਾਂ ਦਾ ਆਸਰਾ ਹੈ, ਸਾਡੀ ਜਿੰਦ ਤੇ ਜਾਨ ਹੈ। ਉਹ ਪ੍ਰਭੂ ਆਪ ਹੀ ਹਿਰਦੇ ਵਿੱਚ ਵਸਦਾ ਹੈ। ਮਨ ਉਸ ਪਰਮਾਤਮਾ ਦੀ ਲੀਲਾ ਵੇਖ ਕੇ ਵਿਸਮਾਦਿਤ ਹੁੰਦਾ ਹੈ, ਉਸ ਦੇ ਅਚਰਜ ਕੌਤਕ ਵੇਖ ਕੇ ਹੈਰਾਨ ਵੀ ਹੁੰਦਾ ਹੈ। ਮੋਹਨ ਪ੍ਰਾਨ ਮਾਨ ਰਾਗੀਲਾ, ਬਾਸ ਰਹੇਓ ਹੀਰੇ ਕੈ ਸੰਗੇ, ਪੇਖ ਮੋਹਿਓ ਮਨ ਲੀਲਾ। ਸਰਵਣ ਕਰਦਿਆਂ ਭਾਈ ਅਮਰੀਕ ਸਿੰਘ ਜ਼ਖਮੀ ਅਤੇ ਉਹਨਾਂ ਦੇ ਰਾਗੀ ਜਤ

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਜਨ। ਅਸੀਂ ਆਕਾਸ਼ਵਾਣੀ ਪੰਜਾਬ ਤੋਂ ਬੋਲ ਰਹੇ ਹਾਂ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰੋਗੇ।

ਔੜੀ ਪੜਿਆ ਹੋਵੇ ਗੁਣਕਾਰ ਤੋਂ ਮਿਸਾ ਤਰ੍ਹਾਂ ਮਾਰੀਆ ਜਿਹਾ ਘਾਲੇ ਘਾਲਣਾ ਤੇ ਵੇਹਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਧਰ ਕੇ ਗਿਆ ਹਾਰੀਏ ਪੜਿਆ ਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ज्ञान की दृष्ट अमृतता कालख खान उतार तिमर अज्ञान जाहे।

0: ਸਹਿਤਾ ਹਦਰਤ ਪਾਇਓ ਮਾਣ ਸੇਵਿਆ ਗੁਰ ਪਰਵਾਨ ਸਾਧ ਅਜ ਗਰ ਜਨ ਕੀਆ ਉਨਮਾਨ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਜਾਣੀ ਅਕਲ ਗਤ ਗੁਰ ਪਰਵਾਨ ਜਾ ਕੀ ਦ੍ਰਿਸ਼ਟਾ ਚੱਲ ਠਾਣ ਬਿਮਲ ਬੁੱਧ ਸਥਾਨ ਪਹਿਰ ਸੀਲ ਸਨਹੁ ਸਕਤ ਬਿਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜ਼ਾਰ ਲਹਿਣਾ ਜਗਤਰ ਗੁਰ ਪਰ ਸਮਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਣੇ ਅਗ ਪਾਪ ਪਰਨਾਸਣ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਣ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤ ਪਾਲਣ ਆਤਮ ਰਤ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੇ ਸੋ ਪੈ ਤਰੈ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲਹਿਣਾ ਕਰੈ
1: ਸਦਾ ਅਕਲ ਲਿਵ ਰਹੈ ਕਰਨ ਸਿੱਛਾ ਚਾਰੈ ਦੁਰਮ ਸਪੂਰ ਜੋ ਨਿਵੈ ਖਵੇ ਕਸ ਵਿਮਲ ਵਿਚਾਰੈ ਇਹ ਤਤ ਜਾਣਿਓ ਸਰਬਗਤ ਲਖ ਬਿਡਾਣੀ ਸਹਿਜ ਭਏ ਸੰਚਿਓ ਕਿਰਨ ਮਤ ਕਲ ਬਾਣੀ ਗੁਰਗੰਮ ਪ੍ਰਮਾਨ ਤੈ ਪਾਇਓ ਸਤ ਸੰਤੋਖ ਸਹਿਜ ਲਇਓ ਗੁਰ ਪਰਸਿਓ ਹਰਸ ਮੁਲਵੇ ਜਨ ਦਰਸ਼ਨ ਲੈਣਾ ਪਇਓ ਮਨ ਵਿਸਾਸ ਪਾਇਓ ਗਹਿਰ ਗੋਦਰ ਦਿਓ ਗਰ ਨਾਸਤਾ ਨੱਠਿਓ ਅਮੇ ਅੰਤਰਗਤ ਪੀਓ ਰਿਦ ਵਿਗਾਸ ਜਾਗਿਓ ਲਖ ਕਲ ਤਰੀ ਜੁਗੰਤਰ ਸਤਿਗੁਰੂ ਸਹਿਜ ਸਮਾਧ ਰਵਿਓ ਸਮਾਨ ਨਿਰੰਤਰ ਉਧਾਰੋ ਚਿੱਤ ਦਾਰਿਦ ਹਰਨ ਬਿਖੰਤੇ ਕਲ ਮਲ ਤਸਨ ਸਦਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਣ ਰਸਨ
2: ਨਾਮ ਅੱਖ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ

ਅਮੈ ਦਿਸ਼ਟ ਸ਼ੁਭ ਕਰੈ ਹਰਿਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਵੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ, ਗੁਰ ਨਵਨਿਤ ਦਰਿਆ।

0: ਸਚ ਪਾਇਓ ਗੁਰ ਸ਼ਬਦ ਸਤਨਾਮ ਸੰਗਤੀ ਬੋ ਹੈ। ਜਿਸ ਸਚ ਸੰਜਮ ਵਰਤ ਸਤ ਕਬ ਜਨ ਕਲਵ ਖਾਨ। ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਨ। ਜਿਸ ਸਚ ਸੰਜਮ ਵਰਤ ਸਤ ਕਬ ਜਨ ਕਲਵ ਖਾਨ। ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਨ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਤਿਗੁਰ ਖੇ ਮਾਤਾਣਿਆ ਜੁਗ ਜੂਤ ਸਮਾਣੇ, ਅਨ ਭਉ ਨੇ ਜਾ ਨਾਮ ਟੇਕ ਜਿਤ ਭਗਤ ਅਘਾਣੇ, ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ।

ਜਨਕ ਸੋਏ ਜਿਨ ਜਾਣਿਆ, ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ, ਅਪਰਾ ਸਰ ਭਰਿਆ।

ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ।

करे कर मु कर पावे।

जाबलाग तुट्टा नाही मन परमा, तब लग मुकत ना कोई, कहो नानक

जब लग तुट नाही मन परमा, तब लग मुकत ना कोई, कहो नानक दयाल स्वामी।

0: ਸਾਸਰੀ ਮਹੱਲਾ ਪੰਜਵਾ ਜਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰ ਨਿਰਬਨ
1: ਸਾਹਿਬ

ਆਸਾ ਮਹਲਾ ਚੌਥਾ।

ਮਹਿਸੂਰ ਨਾਏ ਲੈ ਪ੍ਰਚ ਜਾਏ ਨਾਨਕ ਤਉ ਮੁਖੰਤਰ ਪਾਹੇ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰਮਣ ਹੋਆ ਨਾਉ ਖੁਦਾਈ ਅਲੋ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸੱਚਿਆਰ ਪੜ੍ਹੈ ਗੁਣੈ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਚ

0: ਸਿਮਲ ਰੁਖ ਸਰਾਇਰਾ ਅਤ ਦੀਰਗ ਅਤ ਮੁੱਚ ਓਏ ਜਿਆਵੇ ਆਸਕਾਰ ਜਾਈ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਵੇਂ ਆਪ ਕੋ ਪਰ ਕੋ ਨਵੇਂ ਨਾ ਕੋਏ ਧਰਤ ਰਾਜੂ ਤੋਲੀਏ ਨਿਵੇ ਸੋ ਗੋਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਸੀਸ ਨਿਵਾਏ ਕਿਆ ਥੀ ਹੈ ਜਰ ਦਿੱਕ ਸੁਦੇ ਜਾਏ ਮਹਲਾ ਪਹਿਲਾ
1: ਪੜ੍ਹ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਬਗਲ ਸਮਾਧੰ ਮੁੱਖ ਝੂਠ ਬਿਪੋਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਟੰਗ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਪੋਕਟ ਨਿਸ਼ਚੋ ਕਰਮੰ।

ਕਪਟ ਰੂਪ ਸੁਹਾਵਨਾ, ਛੱਡ ਦੁਨੀਆ ਅੰਦਰ ਜਾਵਨਾ, ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਨਾ, ਹੁਕਮ ਕੀਏ ਮਨ ਭਾਵਦੇ ਰਹਿ ਭੀੜੇ ਕੇ ਜਾਵਨਾ, ਨੰਗਾ ਦੁਜਕ ਚਾਲਿਆ ਤਾਂ

ਕੱਪਾ ਸੰਤੋਖ ਸੂਜਤ ਗੰਢੀ ਸਤਵਟ ਇਹ ਜਿਨੇ ਉਜੀ ਕਾਹੀ ਤਾਂ ਪਾਂਡੇ ਘੱਟ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਧਨ ਸਮਾਨ ਸਨਾਨ ਕਰ ਜੋਗੜ ਚੱਲੇ ਪਾਏ ਚੌਕੜ ਮੂਲਣ ਆਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਇਆ ਗੁਰੂ ਬ੍ਰਾਹਮਣ ਥਿਆ ਓ ਮੂਆ ਉਹ ਝੜ ਪਿਆ।

ਫਲਕੇ ਥੁੱਕ ਪਵੈ ਨਿਤ ਦਾੜੀ, ਤਗ ਨਾ ਪੈਰੀ, ਤਗ ਨਾ ਹੱਥੀ, ਤਗ ਨਾ ਜਿਹਵਾ, ਤਗ ਨਾ ਅੱਖੀ, ਵੇ ਤਗਾ ਆਪੇ ਵੱਤੈ ਵੜਤਾ ਗੈ ਔਰਾ ਕੱਤੀ।

0: ਹਨੁਮੰਤ ਨਾਨਕ ਚਰਨ ਲਾਗੇ ਮਾਝੇ ਅਨਹਦ ਤੂੰ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਮਰ ਕਹਿ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਏ

ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਾਪੀਆਂ ਤਪੀਆਂ, ਜਿਨ੍ਹਾਂ ਨਾਮ ਜਾਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ

ਭਰੂਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੀ ਅਟਲ

ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹਜ਼ਾਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ ਨਾਨਕ ਨਾਮ ਚੜ੍ਹਦੀ ਕਲਾ।

0: ਅੱਗੋਂ ਬਰਤਰ ਨਾ ਜਾਏ। ਤੋ ਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾ ਖਾਏ ਅੰਤਰ ਪੂਜਾ ਪਣੇ ਕਦੇ ਬਸ ਸੰਜਮ ਤੁਰਕਾ ਭਾਈ ਛੋਡੀ ਲੈ ਪਖੰਡਾ ਨਾਮ ਲੈ ਜੈ ਤਰੰਦਾ ਮਹੱਲਾ ਪਹਿਲਾ।
1: ਮਾਨਸ ਖਾਣੇ ਕਰਹਿ ਨਿਵਾਸ ਛੁਰੀ ਵਗਾਇਨ ਤਿੰਨ ਗਲ ਤਾਗ।

ਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਦਾ ਆਪੇ ਦੇ ਵਡਿਆਈਆਂ ਆਪੇ ਕਰਮ ਕਰਾਏਦਾ ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਏਦਾ ਨਿਤਰ ਭੱਠੀ ਜੇਕਰੇ ਸੁਲਤਾਨਾ ਘਾਹ ਕਰਾਏਦਾ ਦਰ ਮੰਗਣ ਭਿੱਖ ਨਾ ਪਾਏਦਾ ਦਰ ਮੰਗਣ

ਬੱਧੇ ਜਮਪੁਰ ਜਾਹੇ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ।

ਔੜੀ ਸਤਿਗੁਰ ਵੱਡਾ ਕਰ ਸਾਲਾ ਹੀ ਹੈ ਜਿਸ ਵਿੱਚ ਬੜੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ ਜਾਂ ਸਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁਠੈ ਨੌਲਿਖ ਪਾਈਆਂ ਸਹਿ ਤੁਠੈ ਨੌਲਿਖ ਪਾਈਆਂ।